ਅੰਗੀਕਾਰਿਓ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋਂ ਠਾਕੁਰ।

ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਦੇਸਾਂ ਪਰਦੇਸਾਂ ਵਿੱਚ ਵਿਚਰਦਿਆਂ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ, ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀ, ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਹਜ਼ੂਰ ਸਮੂਹ ਸਾਧ ਸੰਗਤ ਜੀ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਸਮੂਹ ਸੰਗਤ ਨੂੰ ਨਿਹਾਲ ਕਰੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਸਰਬਾਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਗਿਆ ਪਈ ਅਕਾਲ ਕੀ ਤਬੈ ਚਲਾਏ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ ਖੁਆਰ ਹੋਏ ਸਭ ਮਿਲੇਂਗੇ।

ਧੰਨਵਾਦ ਗੁਰੂ ਸਾਹਿਬ ਜੀ। ਹਮ ਆਵ ਗੁਣ ਭਰੇ ਏਕ ਗੁਣ ਨਾਹੀ।

हम्पी वन्या साहुर बलराम जियो।

0: ਸਤਿਕਾਰਯੋਗ ਭਾਈ ਹਰਜੀਤ ਸਿੰਘ ਜੀ ਚਮਕ ਦਿੱਲੀ ਵਾਲੇ ਅਤੇ ਉਹਨਾਂ ਦੇ ਸਮੁੱਚੇ ਕੀਰਤਨੀ ਜਥੇ ਦਾ ਆਪ ਜੀ ਨੂੰ ਗੁਰੂ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰਵਾ ਰਹੇ ਸਨ। ਗੁਰੂ ਪਾਤਸ਼ਾਹ ਜੀ ਬੜੀ ਬਖਸ਼ਿਸ਼ ਹੈ, ਕਹਿਵੇ ਕੋ ਸ਼ੋਭਾ ਨਹੀਂ ਦੇਖਾ ਹੀ ਪ੍ਰਵਾਨ। ਆਪ ਜੀ ਰੋਜ਼ਾਨਾ ਦੋਨੋਂ ਵਕਤ ਸਜਦੇ ਦੀਵਾਨਾਂ ਦੇ ਵਿੱਚ ਭਾਈ ਸਾਹਿਬ ਜੀ ਦੇ ਜਥੇ ਨੂੰ ਸਰਵਣ ਕਰਦੇ ਹੋ। ਜਥੇ ਦੀ ਚੜ੍ਹਦੀ ਕਲਾ ਦੀ ਅਰਦਾਸ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਵਿੱਚ ਕਰਦੇ ਹਾਂ। ਤੋ ਆਓ ਗੁਰੂ ਪਿਆਰ ਵਾਲਿਓ, ਜਿੱਥੇ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕੀਤਾ ਹੈ, ਸਮਾਂ ਹੈ ਗੁਰ ਸ਼ਬਦ ਵਿਚਾਰ ਦਾ। ਬੇਨਤੀ ਕਰ ਦਈਏ, ਗੁਰਦੁਆਰਾ ਸਾਹਿਬ ਦੇ ਵਿੱਚ ਹਰ ਸ਼ੁੱਕਰਵਾਰ ਸ਼ਾਮ 6 ਵਜੇ ਦਸਤਾਰ ਸਿਖਲਾਈ ਕੈਂਪ ਨੌਜਵਾਨਾਂ ਵੱਲੋਂ ਇਹ ਆਰੰਭ ਕੀਤਾ ਗਿਆ ਹੈ, ਉਪਰਾਲਾ ਕੀਤਾ ਗਿਆ। ਤੋ ਉਹਦੇ ਵਾਸਤੇ ਨੌਜਵਾਨ ਬੱਚੇ, ਕਿਸੇ ਵੀ ਉਮਰ ਦਾ ਕੋਈ ਵੀ ਵਿਅਕਤੀ ਜੋ ਦਸਤਾਰ ਬੰਨਣ ਦਾ ਸਿੱਖਣ ਦਾ ਚਾਹਵਾਨ ਹੋਵੇ, ਆਪ ਜੀ ਆਪਣੀਆਂ ਦਸਤਾਰਾਂ ਲੈ ਕੇ, ਪੱਗਾਂ ਲੈ ਕੇ ਸ਼ਾਮ 6 ਵਜੇ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਦੀ ਖੇਚਲ ਕਰਨੀ, ਤਾਂ ਕਿ ਨੌਜਵਾਨ ਵੀਰ ਜਿਨ੍ਹਾਂ ਨੇ ਇਹ ਉਪਰਾਲਾ, ਇਹ ਸ਼ਲਾਘਾਯੋਗ ਕਾਰਜ ਜਿਹੜਾ ਆਰੰਭ ਕੀਤਾ ਹੈ, ਉਹਨਾਂ ਦਾ ਸਾਥ, ਉਹਨੂੰ ਹੁੰਗਾਰਾ ਮਿਲ ਸਕੇ। ਤੋ ਇਹ ਬੇਨਤੀ ਜ਼ਰੂਰ ਪ੍ਰਵਾਨ ਕਰਨੀ। ਤੋਂ ਆਓ, ਸਮਾਂ ਹੈ ਗੁਰ ਸ਼ਬਦ ਵਿਚਾਰ ਦਾ। ਲੜੀਵਾਰ ਭਗਤ ਬਾਣੀ ਦੀ ਕਥਾ ਵਿਚਾਰ ਜੋ ਪਿਛਲੇ ਲੰਬੇਰੇ ਸਮੇਂ ਤੋਂ ਚੱਲਦੀ ਆ ਰਹੀ ਹੈ, ਦੇ ਤਹਿਤ ਭਗਤ ਕਬੀਰ ਸਾਹਿਬ ਜੀ ਦੇ ਪਵਿੱਤਰ ਸਲੋਕਾਂ ਦੀ ਵਿਚਾਰ ਚੱਲ ਰਹੀ ਹੈ। ਆਪ ਜੀ ਨੂੰ ਗੁਰ ਸ਼ਬਦ ਵਿਚਾਰ ਨਾਲ ਜੋੜਨਗੇ ਸਤਿਕਾਰਯੋਗ ਗਿਆਨੀ ਸ਼ਾਨ ਸਿੰਘ ਜੀ। ਸਰਵਣ ਕਰਦੇ ਹਾਂ ਗੁਰਮਤ ਵਿਚਾਰਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨ ਵਾਹਿਗੁਰੂ ਸਾਹਿਬ ਜੀ। ਨਾਨਕ ਨਾਮ ਨਿਰੰਜਨ ਜਾਣਿਓ, ਕਿੰਨੀ ਭਗਤ ਪ੍ਰੇਮ ਲਿਵਲਾਈ, ਤਾਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿੰਨ ਸ਼ਬਦ ਸੁਰਤ ਕਿੰਨੀ ਵਰਖਾ, ਗੁਰੇ ਅਮਰਦਾਸ ਕੀ ਅਕਥ ਕਥਾ ਹੈ, ਏਕ ਜੀ ਕਿਛ ਕਹੀ ਨਾ ਜਾਏ, ਸੋਢੀ ਸ੍ਰਿਸ਼ਟ ਸਕਲ ਤਾਰਨ ਕੋ, ਆਬ ਗੁਰੂ ਰਾਮਦਾਸ ਕੋ

कबीर माए मुंडों ते गुरु की।

0: राखे तले दुराए प्रगट पै निदान सब जब पूछे तरम राय परम सम्मान योग जुग जुग अटल चवर शतर सिंघासन दे मालक वालिये कुल आलम सरवरे कायनात दीन दुनी दे मालक निमाणिया दे माण निताणिया दे ताण न्योटियां दी ओट धन धन गुरु ग्रंथ साहिब महाराज सच्चे पातशाह जी तिन्हां दी पावन पवित्र मुबारक गोद अंदर जुड़ बैठे अते मीडिये दे राहीं घरां विच बैठ के सतगुरां दी पावन बाणी द्वारा अपनियां मनोबिरतियां नूं एकागर करन दा यतन कर रहे गुरु प्यारे गुरु सवारे अति सत्कारी योग सतसंगी जनों वडभागे हां जिथे आप जीआं ने गुरु दर दे सत्कारत कीर्तनी जथे पासों पावन बाणी दे शब्द कीर्तन सरवण कीते ने। आओ कुछ घड़ियां सतगुरां दी पावन बाणी दी विचार नाल जुड़न दा यतन करिए। गुरमत विचारां दी आरंभता करन तों पहला गुरु घर दी मर्यादा नूं बहाल करदे हां। कलगीधर स्वामी बादशाह दरवेश धन गुरु गोबिंद सिंह साहब महाराज सच्चे पातशाह जी वल्लों बख्शिश कीती हुई पावन मुबारक गुरु फतेह नाल सांझ बनाईए। आखो जी वाहिगुरु जी का खालसा वाहिगुरु जी की फतेह। रोजाना ही इन्हां दीवाना दे विचों आप जी जो लड़ीवार भगत बाणी की कथा विचार चलती है तिस नूं सरवण करदे आ रहे हो। तिस लड़ी दे तहत कबीर साहब जी की रसना तो उचारण किए हुए पावन श्लोकों की लड़ी विचों श्लोक नंबर 104 ते 105 का पाठ आप संगत ने सरवण किया है। ਇਹ ਸਲੋਕ 1369 ਨੰਬਰ ਤੇ 1370 ਨੰਬਰ ਅੰਕ ਉੱਪਰ ਸੁਭਾਇਮਾਨ ਹਨ ਕਿਉਂਕਿ ਜਦੋਂ ਵੀ ਆਪਾਂ ਕਿਸੇ ਸ਼ਬਦ ਦਾ ਪਾਠ ਕਰਦੇ ਹਾਂ ਕਿਸੇ ਸਲੋਕ ਦਾ ਪਾਠ ਕਰਦੇ ਹਾਂ ਇਹ ਸਾਰੀ ਹੀ ਵਿਚਾਰ ਇੱਕ ਓੰਕਾਰ ਤੋਂ ਲੈ ਕੇ ਤਨ ਮਨ ਥੀਵੇ ਹਰਿਆ ਤੱਕ ਕ੍ਰਮਵਾਰ ਲੜੀਵਾਰ ਇੱਕ ਦੂਜੇ ਨਾਲ ਜੁੜੀ ਹੋਈ ਹੈ। ਇੱਕ ਸ਼ਬਦ ਦੂਜੇ ਨਾਲ ਸੰਬੰਧ ਰੱਖਦਾ ਹੌਲੀ ਹੌਲੀ ਜਿਹੜੇ ਉਹਦੇ ਕੰਟੈਕਸਟ ਆ ਉਹਦੇ ਸੰਦਰਭ ਆ ਉਹਦੇ ਪ੍ਰਕਰਣ ਆ ਉਹ ਹੌਲੀ ਹੌਲੀ ਬਦਲਦੇ ਯਕਦਮ ਨਹੀਂ ਬਦਲਦੇ। ਯਾਨੀ ਕਿ ਇਹਨੂੰ ਇਸ ਤਰੀਕੇ ਦੇ ਨਾਲ ਸਮਝੀਏ ਵੀ ਜੇ ਆਪਾਂ ਪੈਦਲ ਸਫ਼ਰ ਕਰਨਾ ਸ਼ੁਰੂ ਕਰੀਏ ਅਤੇ ਆਪਾਂ ਤੁਰ ਕੇ ਕੈਨੇਡਾ ਆਉਣਾ ਹੋਵੇ ਆਪਾਂ ਪੈਦਲ ਸਫ਼ਰ ਕਰਾਂਗੇ ਅੱਜ ਸਾਨੂੰ ਰਾਤ 100 ਕਿਲੋਮੀਟਰ 'ਤੇ ਜਾ ਕੇ ਪਈ ਜਾਂ 50 ਕਿਲੋਮੀਟਰ 'ਤੇ ਪਈ ਅਸੀਂ 2 ਦਿਨਾਂ ਵਿੱਚ ਕਿੰਨਾ ਸਫ਼ਰ ਕੀਤਾ 4 ਦਿਨਾਂ ਵਿੱਚ ਕਿੰਨਾ ਸਫ਼ਰ ਕੀਤਾ। ਇਸ ਪੈਦਲ ਸਫ਼ਰ ਦੇ ਦੌਰਾਨ ਸਾਡੀ ਸਰੀਰ ਦੀ ਖੁਰਾਕ ਵੀ ਹੌਲੀ ਹੌਲੀ ਬਦਲਦੀ ਜਾਏਗੀ ਸਾਡਾ ਪਾਣੀ ਵੀ ਹੌਲੀ ਹੌਲੀ ਬਦਲਦਾ ਜਾਏਗਾ ਸਾਡੇ ਪਹਿਰਾਵੇ ਦੇ ਵਿੱਚ ਵੀ ਫਰਕ ਪਏਗਾ ਕਿਉਂਕਿ ਅਸੀਂ ਵੱਖ ਵੱਖ ਇਲਾਕਿਆਂ ਦੇ ਵਿੱਚੋਂ ਹੋ ਕੇ ਗੁਜ਼ਰਾਂਗੇ ਔਰ ਇਹਦੇ ਨਾਲ ਨਾਲ ਹੀ ਸਾਡੀ ਬੋਲੀ ਜਿਹੜੀ ਆ ਉਹ ਪਿਛਲੇ ਸ਼ਬਦਾਂ ਦੀ ਵਕੈਬ ਨੂੰ ਛੱਡਦੀ ਜਾਏਗੀ ਅਤੇ ਨਵੇਂ ਵਰਡ ਪਿੱਕ ਕਰਦੀ ਤੁਰੀ ਜਾਏਗੀ ਔਰ ਜਦੋਂ ਨੂੰ ਅਸੀਂ ਲੰਮੇਰਾ ਸਫ਼ਰ ਤੈਅ ਕਰਕੇ ਇੱਥੇ ਪਹੁੰਚਣਾ ਸਾਨੂੰ ਇਸ ਮੁਲਕ ਦੀ ਬੋਲੀ ਨੂੰ ਬੋਲਣ ਲੱਗਿਆਂ ਬਹੁਤੀ ਦਿੱਕਤ ਅਤੇ ਪਰੇਸ਼ਾਨੀ ਨਹੀਂ ਆਉਣੀ ਕਿਉਂਕਿ ਅਸੀਂ ਸਿੱਖ ਚੁੱਕੇ ਹਾਂ ਔਰ ਕਦੋਂ ਸਿੱਖ ਚੁੱਕੇ ਹਾਂ ਸਾਨੂੰ ਖੁਦ ਵੀ ਪਤਾ ਨਹੀਂ ਲੱਗਾ। ਯਾਨੀ ਕਿ ਹਰ ਚੀਜ਼ ਹੀ ਸਾਡੀ ਬਦਲ ਚੁੱਕੀ। ਹੁਣ ਮੁਸ਼ਕਿਲ ਇਹ ਆ ਵੀ ਆਪਾਂ ਇੱਕ ਪਾਸਿਓਂ ਉੱਠਦੇ ਹਾਂ ਸਾਡਾ ਕਲੋਕ ਸਟੋਪ ਹੋ ਜਾਂਦਾ ਜਦੋਂ ਅਸੀਂ 14 ਘੰਟਿਆਂ ਦੀ ਫਲਾਈਟ ਲੈ ਕੇ ਦੂਜੇ ਮੁਲਕ ਵਿੱਚ ਉਤਰਦੇ ਹਾਂ ਉਹ ਸਫ਼ਰ ਛੋਟਾ ਸੀ ਅਤੇ ਇਸ ਸਫ਼ਰ ਦੇ ਵਿੱਚ ਅਸੀਂ ਹਵਾ ਦੇ ਵਿੱਚ ਰਹੇ ਨਾ ਸਾਡੀ ਖੁਰਾਕ ਬਦਲੀ ਜਦੋਂ ਇੱਥੇ ਆਣ ਕੇ ਇੱਕਦਮ ਹੀ ਸਾਡਾ ਖਾਣ ਪਾਣ, ਸਾਡੀ ਹਵਾ, ਸਾਡੇ ਪਾਣੀ, ਸਾਡੀ ਬੋਲਚਾਲ ਬਦਲੀ, ਉਹਦੇ ਲਈ ਸਾਨੂੰ ਥੋੜ੍ਹਾ ਜਿਹਾ ਓਕੇ ਉਹਨਾਂ ਆਪਾਂ ਕਹਿੰਦੇ ਨੇ ਜੈਟ ਲੈਗ ਹੋ ਗਿਆ। ਔਰ ਉਹ ਇਕੱਲਾ ਇਕੱਲਾ ਸਰੀਰ ਕਰਕੇ ਫਿਜੀਕਲੀ ਨਹੀਂ ਹੋਇਆ, ਉਹ ਹਰ ਚੀਜ਼ ਵਿੱਚ ਹੀ ਹੋਇਆ। ਫਿਜੀਕਲੀ ਤਾਂ ਹੋ ਸਕਦਾ ਹਫ਼ਤੇ ਬਾਅਦ ਠੀਕ ਹੋ ਜਾਏ, ਪਰ ਹਫ਼ਤੇ ਦੇ ਵਿੱਚ ਬੋਲੀ ਨਹੀਂ ਠੀਕ ਹੋਣੀ, ਹਫ਼ਤੇ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੋਰ ਨਹੀਂ ਠੀਕ ਹੋਣੀਆਂ। ਤੋ ਗੁਰਬਾਣੀ ਵਿੱਚ ਮਹਾਰਾਜ ਪੜਾਅ ਦਰ ਪੜਾਅ ਇੱਕ ਪਾਸਿਓਂ ਸਫ਼ਰ ਸ਼ੁਰੂ ਕਰਦੇ ਆ। ਪਹਿਲਾਂ ਜਪਜੀ ਸਾਹਿਬ ਦੀ ਬਾਣੀ ਬਹੁਤ ਸੁਖੈਲ ਬਾਣੀ ਆ, ਉਹ ਹੌਲੀ ਹੌਲੀ ਸਾਡੀ ਸਮਝ ਵਿੱਚ, ਸਾਡੇ ਜੇਨ ਵਿੱਚ ਉਤਰਦੀ ਆ। ਫਿਰ ਹੌਲੀ ਹੌਲੀ ਰਾਗਾਂ ਦੀ ਬਾਣੀ, ਤਰਤੀਬ ਵਾਰ ਸ੍ਰੀ ਰਾਗ ਹੋਇਆ, ਗੌੜੀ ਰਾਗ ਹੋਇਆ, ਮਾਝ ਰਾਗ ਹੋਇਆ, ਉਸ ਤੋਂ ਅੱਗੇ ਆਸਾ ਰਾਗ ਹੋਇਆ। ਹੌਲੀ ਹੌਲੀ ਬਾਣੀ ਜਿਹੜੀ ਆ ਉਹ ਕਠਿਨ ਵਿਸ਼ੇ ਲੈ ਕੇ ਤੁਰੀ ਹੁੰਦੀ ਭਾਵ ਅਰਥਾਂ ਦੇ ਰੂਪ ਦੇ ਵਿੱਚ। ਤੋ ਕਈ ਵਾਰੀ ਸ਼ਬਦ ਨੂੰ ਇਸ ਸੰਦਰਭ ਦੇ ਵਿੱਚ ਵੀ ਵਿਚਾਰਿਆ ਜਾਂਦਾ, ਕਈ ਵਾਰੀ ਸਲੋਕਾਂ ਦੇ ਜੁੱਟ ਵੇਖੇ ਜਾਂਦੇ ਆ ਵੀ ਕਿੰਨੇ ਸਲੋਕਾਂ ਦੀ ਵਿਚਾਰ ਇਕੱਠੀ ਕੀਤੀ ਜਾਏ, ਕਿੰਨਿਆਂ ਦਾ ਜਿਹੜਾ ਪ੍ਰਕਰਨ ਆ ਉਹ ਸੇਮ ਹੈ, ਇੱਕੋ ਜਿਹਾ ਆ, ਤੋ ਉਹਨੇ ਸਲੋਕ ਫਿਰ ਸਾਹਮਣੇ ਇੱਕੋ ਜਿਹੇ ਰੱਖ ਕੇ ਵਿਚਾਰੇ ਜਾਂਦੇ। ਤੋ ਇਹ ਦੋ ਸਲੋਕਾਂ ਦਾ ਜੁੱਟ ਹੈ ਜਿਹਦੇ ਵਿੱਚ ਕਬੀਰ ਸਾਹਿਬ ਜੀ ਨੇ ਬੜੀ ਸੋਹਣੀ ਤੇ ਨਿਵੇਕਲੀ ਵਿਚਾਰ ਪੇਸ਼ ਕੀਤੀ ਹੈ। ਵਿਚਾਰ ਦਾ ਭਾਵ ਦਰਅਸਲ ਇਹ ਹੈ ਵੀ ਇੱਕ ਮਨੁੱਖ ਜਿਹੜਾ ਵਾਸ਼ਨਾਵਾਂ ਦੇ ਵਿੱਚ ਗ੍ਰਸਤ ਹੈ, ਜਿਹਦੇ ਅੰਦਰ ਐਬ ਨੇ, ਜਿਹਦੇ ਅੰਦਰ ਵਿਕਾਰ ਨੇ, ਜਿਹੜਾ ਅਗਿਆਨਤਾ ਵੱਸ ਠੱਗਿਆ ਹੋਇਆ ਹੈ, ਅਗਿਆਨਤਾ ਦੇ ਵੱਸ ਪਿਆ ਹੋਇਆ ਹੈ, ਮੋਹ ਮਾਇਆ ਦੇ ਵਿੱਚ ਬਿਲਕੁਲ ਲਿਪਤ ਹੈ, ਉਹ ਇਹ ਦਾਵਾ ਕਰੇ ਵੀ ਤੁਸੀਂ ਮੇਰੇ ਕੋਲ ਆਓ ਤੇ ਮੈਂ ਤੁਹਾਨੂੰ ਵਾਸ਼ਨਾਵਾਂ ਤੋਂ ਬਚਾ ਸਕਦਾ, ਮੈਂ ਤੁਹਾਡੇ ਵਿਕਾਰ ਦੂਰ ਕਰ ਸਕਦਾ, ਮੈਂ ਤੁਹਾਡੇ ਭਰਮ ਤੋਂ ਤੁਹਾਨੂੰ ਮੁਕਤੀ ਦਿਵਾ ਸਕਦਾ, ਮੈਂ ਤੁਹਾਡੀਆਂ ਵਾਸ਼ਨਾਵਾਂ ਤੋਂ ਤੁਹਾਨੂੰ ਨਿਜਾਤ ਦਿਵਾ ਸਕਦਾ। ਕਬੀਰ ਜੀ ਕਹਿੰਦੇ ਉਹਦਾ ਇਹ ਦਾਵਾ ਬਿਲਕੁਲ ਖੋਖਲਾ ਤੇ ਨਿਰਮੂਲ ਹੈ, ਬਿਨਾਂ ਸਿਰ ਪੈਰ ਤੋਂ ਹੈ। ਜਿਹੜਾ ਬੰਦਾ ਅਜੇ ਆਪ ਇਹਨਾਂ ਲਾਮਤਾਂ ਤੋਂ ਨਹੀਂ ਬਚਿਆ, ਉਹ ਸਾਨੂੰ ਕਿਵੇਂ ਬਚਾਏਗਾ? ਵੈਸੇ ਬਾਬਾ ਨਾਮਦੇਵ ਸਾਹਿਬ ਜੀ ਦਾ ਇੱਕ ਬੜਾ ਪਿਆਰਾ ਸ਼ਬਦ ਹੈ ਇਸ ਸੰਬੰਧ ਵਿੱਚ। ਉਹਦੇ ਵਿੱਚ ਉਹਨਾਂ ਨੇ ਬੜੇ ਵਿਅੰਗਾਤਮਕ ਤਰੀਕੇ ਦੇ ਨਾਲ ਪੰਡਿਤ ਤੇ ਪੁਰੋਹਿਤ ਤੇ ਚੋਟ ਵੀ ਕੀਤੀ ਹੈ ਔਰ ਇਹੀ ਭਾਵ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਦੀ ਮੈਂ ਇੱਕ ਵੰਨਗੀ ਤੁਹਾਡੇ ਨਾਲ ਸਾਂਝੀ ਕਰ ਦਿੱਤੀ। ਉਹ ਕਹਿਣਗੇ, ਪਾਂਡੇ ਤੁਮਰੀ ਗਾਇਤਰੀ, ਲੋਧੇ ਕਾ ਖੇਤ ਖਾਤੀ ਥੀ, ਲੈ ਕਰ ਠੇਂਗਾ ਟੰਗਰੀ ਤੋਰੀ, ਲਾਂਗਤ ਲਾਂਗਤ ਜਾਤੀ ਥੀ। ਹੁਣ ਉੱਥੇ ਉਹ ਇੱਕ ਵਿਅੰਗਾਤਮਕ ਢੰਗ ਦੇ ਨਾਲ ਪੰਡਿਤ ਨੂੰ ਸੰਬੋਧਨ ਹੋ ਰਹੇ ਆ। ਕਹਿਣਾ ਉਹ ਇਹ ਲੋਚਦੇ ਆ ਵੀ ਤੁਸੀਂ ਕਹਿੰਦੇ ਹੋ ਵੀ ਜਿਹੜਾ ਗਾਇਤਰੀ ਮੰਤਰ ਆ, ਜੇ ਕੋਈ ਗਾਇਤਰੀ ਮੰਤਰ ਨੂੰ ਪੜ੍ਹ ਲਵੇ, ਜਿਹੜੇ ਉਹਦੇ ਬਾਰੇ ਜਾਣਦੇ ਆ ਵੀ ਉਹ ਤਿੰਨ ਪੰਕਤੀਆਂ ਦਾ ਮੰਤਰ ਆ, ਓਮ ਭੂ ਭੁਰਵ ਸਵਾਹ ਤਤ ਸੁਵਿਤ ਤਰੇਣਿਅਮ ਭਰਗੋ ਦੇਵਸ ਧੀਮਹੀ ਦਿਓ ਯੋ ਨਾ ਪ੍ਰਚੋਦਯਾਤ। ਉਹ ਤਿੰਨ ਪੰਕਤੀਆਂ ਦਾ, ਕੇਵਲ ਤਿੰਨ ਲਾਈਨਾਂ ਦਾ ਮੰਤਰ ਆ। ਜਦੋਂ ਕਿਸੇ ਦੇ ਕੰਮ 'ਚ ਰੁਕਾਵਟ ਪਵੇ ਤੇ ਪੰਡਿਤ ਪ੍ਰੈਫਰ ਕਰਦਾ ਵੀ ਤੁਸੀਂ ਆਹ ਮੰਤਰ ਪੜ੍ਹੋ। ਕਿਸੇ 'ਤੇ ਭੂਤ ਪ੍ਰੇਤ ਦਾ, ਕਾਲੀ ਮਾਂ ਦਾ ਸਾਇਆ ਹੋਵੇ, ਕਾਲੇ ਇਲਮ ਦਾ ਸਾਇਆ ਹੋਵੇ, ਉਹਨੂੰ ਵੀ ਪ੍ਰੈਫਰ ਵੀ ਤੁਸੀਂ ਆਹ ਮੰਤਰ ਪੜ੍ਹੋ। ਈਵਨ ਜਦੋਂ ਰਾਹੂ ਤੇ ਕੇਤੂ ਦਾ, ਜਿਹਨੂੰ ਆਪਾਂ ਗ੍ਰਹਿਣ ਕਹਿ ਦਿੰਦੇ, ਉਹਦਾ ਸਾਇਆ ਹੋਵੇ ਤੇ ਫਿਰ ਵੀ ਉਹ ਕਹਿੰਦੇ ਵੀ ਜਿਹੜੀਆਂ ਪ੍ਰੈਗਨੈਂਟ ਔਰਤਾਂ ਆ ਜੋ ਇਹ ਮੰਤਰ ਨੂੰ ਪੜ੍ਹਨਗੀਆਂ ਤੇ ਉਹਨਾਂ ਦੀ ਰੱਖਿਆ ਕਰੇਗਾ, ਉਹਨਾਂ ਨੂੰ ਮਾੜੇ ਪ੍ਰਭਾਵ ਤੋਂ ਬਚਾਏਗਾ, ਬੁਰੀ ਆਤਮਾ ਦੇ ਸਾਏ ਤੋਂ ਬਚਾਏਗਾ। ਹੁਣ ਪੰਡਿਤ ਜੀ ਕਹਿੰਦੇ ਆ ਵੀ, ਬਾਬਾ ਨਾਮਦੇਵ ਸਾਹਿਬ ਕਹਿੰਦੇ ਵੀ ਜਿਹੜੀ ਗਾਇਤਰੀ ਮੰਤਰ ਦੇ ਨਾਲ ਤੁਸੀਂ ਪੁਰਾਣਾਂ ਵਿੱਚ ਕਹਾਣੀ ਜੋੜੀ ਆ, ਉਹ ਬੜੀ ਨਿਰਮੂਲ ਆ, ਉਹ ਸਿਰ ਪੈਰ ਦੀ ਨਹੀਂ ਹੈਗੀ। ਉਹ ਕਹਾਣੀ ਇਹ ਆ ਵੀ ਕਿਸੇ ਨੇ ਪੰਡਿਤ ਨੂੰ ਪੁੱਛਿਆ, ਪੰਡਿਤ ਜੀ ਗਾਇਤਰੀ ਮੰਤਰ ਤਿੰਨ ਲੈਣਾਂ ਦਾ ਕਿਉਂ ਆ, ਤਿੰਨ ਪੰਕਤੀਆਂ ਦਾ ਕਿਉਂ ਆ? ਹੁਣ ਬਜਾਏ ਵੀ ਪੰਡਿਤ ਜੀ ਕੋਈ ਠੋਸ ਜਵਾਬ ਦਿੰਦੇ, ਮੰਨ ਲਓ ਸਾਨੂੰ ਕੋਈ ਆਣ ਕੇ ਪੁੱਛੇ ਵੀ ਜਪਜੀ ਸਾਹਿਬ ਦੀਆਂ 38 ਪੌੜੀਆਂ ਕਿਉਂ ਆ, ਤੇ ਹੁਣ ਜਵਾਬ ਇਹ ਆ ਵੀ ਜੇ ਸਬਜੈਕਟ, ਜੇ ਵਿਸ਼ਾ 38 ਪੌੜੀਆਂ 'ਚ ਸਮਾਪਤ ਹੋਇਆ ਤੇ ਮਹਾਰਾਜ ਨੇ 38 ਉਚਾਰਨ ਕੀਤੀਆਂ, ਇੱਦਾਂ ਹੀ ਆ ਨਾ ਜੀ। ਤੁਸੀਂ ਵੇਖੋ ਸ਼ੰਤ ਦੇ, ਸ਼ੰਤ ਕਾਵਿ ਦੀ ਕਲਾ ਆ, ਕਿਸਮ ਹੈ। ਤੇ ਸ਼ੰਤ ਦਾ ਮਤਲਬ ਹੁੰਦਾ ਚਾਰ ਪਦਿਆਂ ਵਾਲਾ ਸ਼ਬਦ, ਸ਼ੰਤ ਦਾ ਮਤਲਬ ਹੁੰਦਾ ਚਾਰ ਪਦਿਆਂ ਵਾਲਾ ਸ਼ਬਦ, ਇਹ ਪੋਇਟਰੀ ਦੇ ਮੁਤਾਬਕ, ਗ੍ਰਾਮਰ ਦੇ ਮੁਤਾਬਕ। ਪਰ ਤੁਸੀਂ ਗੁਰਬਾਣੀ ਵਿੱਚ ਵੇਖੋਗੇ ਸ਼ੰਤ ਤੁਹਾਨੂੰ ਚਾਰ ਪਦਿਆਂ ਵਾਲੇ ਵੀ ਮਿਲਣਗੇ, ਪੰਜਾਂ ਵਾਲੇ ਵੀ ਮਿਲਣਗੇ, ਸੱਤਾਂ ਵਾਲੇ ਵੀ ਮਿਲਣਗੇ, ਨੌਵਾਂ ਵਾਲੇ ਵੀ ਮਿਲਣਗੇ, ਤੇ ਦੋ ਲਾਈਨਾਂ ਦਾ ਸ਼ੰਤ ਵੀ ਤੁਹਾਨੂੰ ਮਿਲੇਗਾ, ਰਾਮਕਲੀ ਮਹੱਲਾ ਪੰਜਵਾਂ ਸ਼ੰਤ। ਰਣ ਝੁੰਝਣਾ ਗਾਓ ਸਖੀ ਹਰ ਏਕ ਧਿਆਓ, ਸਤਿਗੁਰ ਤੁਮ ਸੇਵ ਸਖੀ ਮਨ ਚਿੰਦੇੜਾ ਫਲ ਪਾਓ। ਕੇਵਲ ਦੋ ਲੈਣਾ ਸ਼ੰਤ ਸਮਾਪਤ, ਕਿਉਂ? ਮਹਾਰਾਜ ਨੂੰ ਲੱਗਾ ਵੀ ਵਿਸ਼ਾ ਹੀ ਇੰਨਾ ਕਿਹਾ, ਉਹਨੂੰ ਉੱਥੇ ਸਮਾਪਤ ਕਰਦਾ। ਆਪਾਂ ਸੁਖਮਣੀ ਸਾਹਿਬ ਪੜ੍ਹਦੇ ਹਾਂ, ਅਸ਼ਟਪਦੀ 8 ਪਦਿਆਂ ਵਾਲੀ ਹੈ, ਪਰ ਹਜ਼ੂਰ ਮਹਾਰਾਜ ਨੂੰ ਜਿੱਥੇ ਲੱਗਾ ਵੀ ਨਹੀਂ ਵਿਸ਼ੇ ਨੂੰ ਵਧਾਉਣ ਦੀ ਲੋੜ ਆ, ਉੱਥੇ 33 ਪਦਿਆਂ ਦੀ ਅਸ਼ਟਪਦੀ ਵੀ ਗੁਰਬਾਣੀ 'ਚ ਆਈ। ਜਿੱਥੇ ਸੰਕੋਚਨ ਦੀ ਲੋੜ ਪਈ ਉੱਥੇ 4 ਪਦਿਆਂ ਵਾਲੀ ਵੀ ਆਈ। ਐਸਾ ਵੀ ਵਾਪਰਿਆ, ਕਿਉਂਕਿ ਗੁਰਬਾਣੀ ਵਿੱਚ ਪ੍ਰਧਾਨਤਾ ਸ਼ਬਦ ਦੀ ਆ, ਪ੍ਰਧਾਨਤਾ ਹੋਰ ਕਿਸੇ ਚੀਜ਼ ਦੀ ਨਹੀਂ। ਉੱਥੇ ਰਾਗ ਭਾਂਡਾ ਆ, ਕਾਵ ਭਾਂਡਾ ਆ, ਹਰ ਚੀਜ਼ ਭਾਂਡਾ ਆ। ਗੁਰਬਾਣੀ ਵਿੱਚ ਜਦੋਂ ਬਾਬਾ ਜੀ ਕਹਿਣਗੇ ਨਾ ਵਾਹ ਵਾਹ ਬਾਣੀ ਨਿਰੰਕਾਰ ਹੈ, ਜਿਵੇਂ ਨਿਰੰਕਾਰ ਪਰਮੇਸ਼ਰ ਤੇ ਕੋਈ ਬੰਧੇਜ ਕੋਈ ਬੰਧਨ ਲਾਗੂ ਨਹੀਂ ਹੁੰਦਾ, ਇੱਦਾਂ ਹੀ ਗੁਰਬਾਣੀ ਤੇ ਵੀ ਕੋਈ ਬੰਧਨ ਲਾਗੂ ਤੇ ਸਥਾਪਿਤ ਨਹੀਂ ਹੁੰਦਾ। ਗੁਰਬਾਣੀ ਬਿਲਕੁਲ ਖੁੱਲੀ ਹੈ, ਜਿੱਥੇ ਲੋੜ ਪਈ ਸੰਕੋਚੇ ਵੀ ਗਏ ਤੇ ਵਧਾਏ ਵੀ ਗਏ। ਹੁਣ ਬਜਾਏ ਵੀ ਪੰਡਿਤ ਜੀ ਉਹਦਾ ਕੋਈ ਸਟੀਕ ਜਵਾਬ ਦਿੰਦੇ, ਉਹਨਾਂ ਕਹਾਣੀ ਘੜ ਲਈ ਤਾਂ ਕਿ ਉਹ ਆਪਣੇ ਫੋਲੋਅਰਸ ਨੂੰ ਸੈਟਿਸਫਾਈ ਕਰ ਸਕਣ। ਕਹਾਣੀ ਇਹ ਕਹਿਣ ਲੱਗੇ ਜੀ ਦਰਅਸਲ ਉਹ ਤਿੰਨ ਪੰਕਤੀਆਂ ਦਾ ਤਾਂ ਆ ਵੀ ਗਾਇਤਰੀ ਮੰਤਰ ਨੇ ਇੱਕ ਦਿਨ ਗਾਂ ਦਾ ਰੂਪ ਬਣਾਇਆ, ਗਾਂ ਦੇ ਭੇਸ ਵਿੱਚ ਆਈ ਤੇ ਲੋਧੇ ਕਿਸਾਨ ਦੇ ਖੇਤ ਨੂੰ ਚਰਨ ਵਾਸਤੇ ਚਲੀ ਗਈ। ਕਿਸਾਨ ਨੇ ਜਦੋਂ ਵੇਖਿਆ ਵੀ ਇਹ ਤੇ ਮੇਰੀ ਫਸਲ ਉਜਾੜ ਦੇਗੀ, ਉਹਨੇ ਗਾਂ ਨੂੰ ਭਜਾਇਆ। ਜਦੋਂ ਗਾਂ ਭੱਜਣ ਲੱਗ ਪਈ ਤੇ ਉਹਨੇ ਵਗਾਤੀ ਡਾਂਗ ਮਾਰੀ, ਉਹਦੀ ਇੱਕ ਲੱਤ ਟੁੱਟ ਗਈ, ਚਾਰ ਪੈਰਾਂ ਤੋਂ ਤਿੰਨ ਪੈਰਾਂ ਦੀ ਹੋ ਗਈ। ਇਸ ਕਰਕੇ ਗਾਇਤਰੀ ਮੰਤਰ ਤਿੰਨ ਲੈਣਾ ਦਾ। ਹੁਣ ਇਹਦਾ ਇਹਦਾ ਕਨਕਲੂਜਨ ਜਾਂ ਇਹਦਾ ਮੋਰਲ ਆਪਾਂ ਕਹਿੰਦੇ ਹਾਂ, ਉਹ ਨਿਸ਼ਕਰਸ਼ ਇਹ ਨਿਕਲਿਆ ਵੀ ਇੱਕ ਬੰਨੇ ਤੁਸੀਂ ਕਹਿੰਦੇ ਹੋ ਵੀ ਜੇ ਕੋਈ ਗਾਇਤਰੀ ਮੰਤਰ ਪੜ੍ਹੇ ਤੇ ਉਹਦੀ ਮਾੜੇ ਪ੍ਰਭਾਵ ਤੋਂ ਕਾਲੇ ਇਲਮ ਤੋਂ ਰੱਖਿਆ ਹੋ ਸਕਦੀ ਹੈ, ਜਿਹੜੀ ਗਾਇਤਰੀ ਆਪਣੀ ਹੀ ਰੱਖਿਆ ਨਹੀਂ ਕਰ ਸਕੀ ਉਹ ਕਿਸੇ ਦੀ ਰੱਖਿਆ ਕਿਵੇਂ ਕਰ ਸਕਦੀ। ਹੁਣ ਇਹਨੂੰ ਥੋੜ੍ਹਾ ਜਿਹਾ ਘੁਮਾਓ ਤੇ ਇਹਨੂੰ ਆਪਣੇ ਵਾਲੇ ਪਾਸੇ ਲੈ ਕੇ ਆਈਏ ਵੀ ਸਾਨੂੰ ਕਿਸੇ ਨੇ ਪੁੱਛਿਆ ਵੀ ਗਿਆਨੀ ਜੀ ਸੁਖਮਨੀ ਸਾਹਿਬ ਦੇ ਵਿੱਚ ਇਹ ਜਿਹੜਾ ਸਲੋਕ ਹੁੰਦਾ ਆ ਆਦਿ ਸਤਿ ਜੁਗ ਆਦਿ ਸਤਿ ਚਾਲ, ਇਹਦਾ ਕੀ ਭਾਵ ਆ? ਤੋ ਸਾਡੇ ਵੀ ਪੰਡਿਤ ਸਨ, ਬ੍ਰਹਮ ਗਿਆਨੀ ਸਨ, ਉਹਨਾਂ ਆਖਿਆ ਜੀ ਇਹ ਇਸ ਕਰਕੇ ਇੱਥੇ ਆਉਂਦਾ ਜਪਜੀ ਸਾਹਿਬ ਤੋਂ ਬਾਅਦ ਵਿੱਚ, ਕਿਉਂਕਿ ਪੰਜਵੇਂ ਪਾਤਸ਼ਾਹ ਜਦੋਂ ਬਾਣੀ ਲਿਖ ਰਹੇ ਸਨ ਤੇ 16ਵੀਂ ਅਸ਼ਟਪਦੀ ਤੋਂ ਬਾਅਦ ਵਿੱਚ ਸੁਖਮਨੀ ਸਾਹਿਬ ਬੰਦ ਹੋ ਗਿਆ, ਸਟੋਪ ਹੋ ਗਿਆ ਕੰਮ। ਮਹਾਰਾਜ ਬੜੀ ਕੋਸ਼ਿਸ਼ ਕਰਨ, ਗੇੜਾ ਕੱਢ ਕੇ ਆਉਣ, ਚੰਗੀ ਖੁਰਾਕ ਖਾਣ, ਪਰ ਬਾਣੀ ਉਤਰੀ ਨਾ ਮਹਾਰਾਜ ਨੂੰ। ਅਖੀਰ ਕਿਸੇ ਨੇ ਦੱਸ ਪਾਈ ਵੀ ਮਹਾਰਾਜ ਜੇ ਤੁਸੀਂ ਚਾਹੁੰਦੇ ਹੋ ਨਾ ਵੀ ਇਹ ਬਾਣੀ ਮੁਕੰਮਲ ਹੋਵੇ ਤੇ ਤੁਹਾਨੂੰ ਬਾਬਾ ਸ਼੍ਰੀ ਚੰਦ ਜੀ ਕੋਲ ਜਾਣਾ ਚਾਹੀਦਾ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਪਣਾ ਸਿੰਘਾਸਨ ਚੁੱਕਿਆ, ਬਾਬਾ ਸ਼੍ਰੀ ਚੰਦ ਜੀ ਕੋਲ ਗਏ, ਉਹਨਾਂ ਦੀ ਟਹਿਲ ਸੇਵਾ ਕੀਤੀ। ਉਹਨਾਂ ਨੇ ਫਿਰ ਜੁਗਤ ਦੱਸੀ ਵੀ ਜੇ ਤੁਸੀਂ ਗੁਰੂ ਨਾਨਕ ਸਾਹਿਬ ਦੇ ਸਲੋਕ ਦੀਆਂ ਦੋ ਮਾਤਰਾਵਾਂ ਬਦਲ ਦਿਓ, ਭੀ ਦੀ ਥਾਂ ਤੇ ਭੇ ਕਰ ਦਿਓ ਤੇ ਬਾਣੀ ਚੱਲ ਸਕਦੀ। ਲਓ ਜੀ ਦੋ ਮਾਤਰਾਵਾਂ ਬਦਲੀਆਂ ਤੇ ਸੁਖਮਨੀ ਸਾਹਿਬ ਚੱਲ ਪਿਆ। ਹੁਣ ਇਹਦਾ ਇਹਦਾ ਮੋਰਲ ਇਹ ਨਿਕਲਿਆ ਵੀ ਜਦੋਂ ਮੈਂ ਕਿਸੇ ਨੂੰ ਕਹਿੰਦਾ ਵੀ ਸੁਖਮਨੀ ਸਾਹਿਬ ਦੀ ਬਾਣੀ ਪੜ੍ਹੋ ਤੁਹਾਡੇ ਵਿਗੜੇ ਹੋਏ ਕੰਮ ਸੁਧਰ ਜਾਣਗੇ, ਤੁਹਾਡੇ ਰੁਕੇ ਹੋਏ ਕੰਮ ਸ਼ੁਰੂ, ਉਹ ਕਹਿੰਦੇ ਜਿਹੜੀ ਸੁਖਮਣੀ ਆਪ ਰੋਗੀ ਸਾਡੇ ਕੰਮ ਕਿੱਦਾਂ ਚਲਾ ਸਕਦੀ। ਤੋ ਬਜਾਏ ਇਹਦੇ ਵੀ ਆਪਾਂ ਤੁਸੀਂ ਹੁਣ ਵੇਖੋ ਇਹ ਸਲੋਕ ਕੇਵਲ ਸੁਖਮਣੀ ਸਾਹਿਬ 'ਚ ਦੂਜੀ ਵਾਰ ਨਹੀਂ ਆਇਆ ਔਰ ਕੇਵਲ ਇੱਥੇ ਹੀ ਮਾਤਰਾਵਾਂ ਦੇ ਵਿੱਚ ਫਿਰ ਬਦਲ ਨਹੀਂ ਹੋਇਆ। ਤੁਸੀਂ ਸੋਦਰ ਵਾਲੀ ਪੌੜੀ ਪੜ੍ਹੋ, ਜਪਜੀ ਸਾਹਿਬ ਵਿੱਚ ਪੜ੍ਹੋ, ਫਿਰ ਉਹਨੂੰ 8 ਨੰਬਰ ਅੰਕ ਦੇ ਉੱਤੇ ਸੋਦਰ ਦੇ ਵਿੱਚ ਪੜ੍ਹੋ ਤੇ ਤੀਜੀ ਵਾਰ ਉਸੇ ਪੌੜੀ ਨੂੰ ਰਾਗ ਆਸਾ 347 ਅੰਕ ਤੇ ਪੜ੍ਹੋ। ਤਿੰਨੀ ਵਾਰ ਹੀ ਉਸ ਪੌੜੀ ਦੇ ਵਿੱਚ 52-52 ਡਿਫਰੈਂਸ ਆ, ਇੱਥੇ ਕਿਹੜੀ ਬਾਣੀ ਰੁਕ ਰਹੀ ਸੀ ਤੇ ਕਿਹਦੀ ਕਿਰਪਾ ਦੇ ਨਾਲ ਸ਼ੁਰੂ ਹੋਈ ਆ। ਜਪਜੀ ਸਾਹਿਬ ਦਾ ਪਹਿਲਾ ਸਲੋਕ ਹੈ ਆਦਿ ਸਤਿ, ਜਿਹਦੀ ਆਪਾਂ ਹੁਣੇ ਗੱਲ ਕੀਤੀ। ਦੂਜਾ ਸਲੋਕ ਪੜ੍ਹੋ, ਪਵਨ ਗੁਰੂ ਪਾਣੀ ਪਿਤਾ ਮਾਤਾ। ਇਹ ਸਲੋਕ ਨੂੰ ਮਾਝ ਰਾਗ ਦੇ ਵਿੱਚੋਂ ਪੜ੍ਹ ਲਓ, ਮਾਝ ਕੀ ਵਾਰ ਵਿੱਚੋਂ, ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਇੱਥੇ ਜਪਜੀ ਸਾਹਿਬ 'ਚ ਪੜ੍ਹਦੇ ਹਾਂ ਦਿਵਸ ਰਾਤ ਦੋਏ ਦਾਈ ਦਾ ਆ, ਉੱਥੇ ਦਿਨਸ ਰਾਤ ਦੋਏ ਦਾਈ ਦਾ ਆ। ਇੱਥੇ ਆਪਾਂ ਪੜ੍ਹਦੇ ਹਾਂ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਉੱਥੇ ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ, ਤਿੰਨ ਫਰਕ ਨੇ, ਕਿਹੜੀ ਬਾਣੀ ਰੁਕ ਰਹੀ ਸੀ ਜੀ? ਤੋਂ ਬਜਾਏ ਵੀ ਆਪਾਂ ਸਟੀਕ ਜਵਾਬ ਦੇਈਏ ਆਪਾਂ ਬੇਹੁਦਰੇ ਜਵਾਬ ਦੇਣ ਲੱਗ ਪਏ ਨੇ। ਇਹਦੇ ਨਾਲ ਭਗਤਾਂ ਦੀ ਆਸਥਾ ਪਰਪੱਕ ਨਹੀਂ ਹੁੰਦੀ, ਉਹਦੇ ਵਿੱਚ ਜਿਹੜੀ ਆ ਉਹ ਖੜੋਤ ਆ ਜਾਂਦੀ। ਤੋ ਬਾਬਾ ਨਾਮਦੇਵ ਸਾਹਿਬ ਜੀ ਨੇ ਆਖਿਆ ਵੀ ਜਿਹਦੇ ਵਿੱਚ ਆਪ ਇਹ ਕਮੀਆਂ ਹੋਣ ਉਹ ਦੂਜੇ ਦੀ ਕਮੀ ਨੂੰ ਕਿਵੇਂ ਦੂਰ ਕਰ ਸਕਦਾ। ਫਿਰ ਪਾਂਡੇ ਤੁਮਰਾ ਮਹਾਂਦੇਵ ਧੌਲੇ ਬਲਦ ਚੜਿਆ ਆਵਤ ਦੇਖਿਆ ਥਾ, ਮੋਦੀ ਕੇ ਕਰਖਾਣਾ ਪਾਕਾ ਵਾਕਾ। ਤੁਸੀਂ ਇੱਕ ਬੰਦੇ ਨੂੰ ਕਹਿੰਦੇ ਹੋ ਵੀ ਜੇ ਤੁਸੀਂ ਦਇਆ ਦੇ ਪੁਜਾਰੀ ਬਣਨੇ ਚਾਹੁੰਦੇ ਹੋ, ਤੁਹਾਡੇ 'ਚ ਤਰਸ ਆਵੇ, ਤੁਹਾਡੇ 'ਚ ਪਰਉਪਕਾਰ ਵਾਲੀ ਬਿਰਤੀ ਆਵੇ, ਸ਼ਿਵ ਜੀ ਦੀ ਉਪਾਸਨਾ ਕਰੋ। ਉਹ ਕਹਿੰਦੇ ਸ਼ਿਵ ਜੀ ਤੇ ਆਪ ਤਾਮਸੀ ਸੁਭਾਅ ਦਾ ਮਾਲਕ ਹੈ, ਉਹ ਤੇ ਆਪ ਇੰਨਾ ਕ੍ਰੋਧ ਚੁੱਕੀ ਫਿਰਦਾ। ਜਿਹਦਾ ਭਗਵਾਨ ਇੰਨਾ ਕ੍ਰੋਧੀ ਹੋਵੇ ਵੀ ਉਹ ਕਿਸੇ ਦੇ ਬੱਚੇ ਨੂੰ ਸਬਜ਼ੀ 'ਚ ਲੂਣ ਘੱਟ ਦੇ ਕਰਕੇ ਉਹਦੀ ਧੌਣ ਜੁਦਾ ਕਰ ਦੇਵੇ, ਉਹਦੀ ਪੂਜਾ ਕਰਕੇ ਤੁਸੀਂ ਦਇਆ ਦੇ ਪਾਤਰ ਨਹੀਂ ਬਣ ਸਕਦੇ। ਤੁਹਾਡੇ ਅੰਦਰ ਤਰਸ, ਹਲੇਮੀ, ਨਿਮਰਤਾ, ਪਰਉਪਕਾਰ, ਪਿਆਰ ਵਰਗੇ ਗੁਣ ਆ ਹੀ ਨਹੀਂ ਸਕਦੇ। ਤਾਮ ਸੁਭਾਅ ਤੁਹਾਡੇ ਹਰ ਸੁਭਾਅ ਨੂੰ ਖਾ ਜਾਏਗਾ। ਜਿਹੜੇ ਜਿਨ੍ਹਾਂ ਦਾ ਭਗਵਾਨ ਹੱਥ ਵਿੱਚ ਖੰਡਾਸ ਲੈ ਕੇ ਤੇ ਖੋਪੜ ਲੈ ਕੇ ਲੋਕਾਂ ਦੇ ਖੂਨ ਦਾ ਪਿਆਸਾ ਹੋਵੇ, ਤੁਸੀਂ ਉਹਦੀ ਪੂਜਾ ਕਰਕੇ ਆਖੋ ਜੀ ਮੇਰੇ 'ਚ ਆਸਥਾ ਤੇ ਮੇਰੇ 'ਚ ਦਇਆ, ਤੇ ਤੁਹਾਡੇ 'ਚ ਨਹੀਂ ਆ ਸਕਦੀ। ਉਧਰ ਹੀ ਤੁਹਾਨੂੰ ਉਸ ਗੁਰੂ ਦੀ ਉਪਾਸਨਾ ਕਰਨੀ ਪੈਣੀ ਆ ਜਿਸ ਗੁਰੂ ਦੇ ਗੁਰਬਾਣੀ 'ਚ ਬੋਲ ਇੱਦਾਂ ਦੇ ਹੋਣ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ। ਜਿਸ ਗੁਰੂ ਦੇ ਬੋਲ ਇੱਦਾਂ ਦੇ ਹੋਣ, ਸਤਿਗੁਰ ਦਾਤਾ ਦਿਆਲ ਹੈ ਜਿਸ ਨੂੰ ਦਇਆ ਸਦਾ ਹੋਏ, ਸਤਿਗੁਰ ਅੰਦਰੋਂ ਨਿਰਵੈਰ ਹੈ ਸਭ ਦੇਖੇ ਬ੍ਰਹਮ ਇੱਕ ਸੋਏ, ਨਿਰਵੈਰਾਂ ਨਾਲ ਜੇ ਵੈਰ ਰਚਾਇਨ ਦੇ ਤਿੰਨ ਵਿੱਚੋਂ ਤਿਸ਼ਟਿਆ ਨਾ ਕੋਈ, ਸਤਿਗੁਰ ਸਭਨਾਂ ਦਾ ਭਲਾ ਮਨਾਏਗਾ। ਜਿਹੜਾ ਤੱਤੀ ਤਵੀ ਤੇ ਬਹਿ ਕੇ ਵੀ ਆਖੇ ਦੁੱਖ ਨਾਹੀਂ ਸਭ ਸੁੱਖ ਹੀ ਹੈ ਰੇ, ਏਕੇ ਏਕੀ ਨੇਤੇ ਬੁਰਾ ਨਾਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜੇਤੇ। ਪਰ ਜਿਹੜਾ ਜਿਹੜਾ ਏਦਾਂ ਦਾ ਵਾ, ਜਿਹੜਾ ਆਪ ਵਾਸ਼ਨਾਵਾਂ ਦੇ ਵਿੱਚ ਗ੍ਰਸਤ ਹੈ, ਉਹ ਕਿਸੇ ਨੂੰ ਰਾਹ ਨਹੀਂ ਦਿਖਾ ਸਕਦਾ, ਉਹ ਕਿਸੇ ਦਾ ਮਾਰਗਦਰਸ਼ਨ ਨਹੀਂ ਕਰ ਸਕਦਾ। ਉਹਦੇ ਬਾਰੇ ਤੇ ਗੁਰਬਾਣੀ ਚ ਬੜਾ ਪਿਆਰਾ ਜ਼ਿਕਰ ਮਹਾਰਾਜ ਨੇ ਕੀਤਾ, ਆਖਿਆ ਗੁਰੂ ਜਿਨ੍ਹਾਂ ਕਾ ਅੰਧਲਾ ਸਿੱਖ ਭੀ ਅੰਧੇ ਕਰਮ ਕਰੇਨ। ਜਿਨ੍ਹਾਂ ਦਾ ਗੁਰੂ ਅੰਧਲਾ ਹੋਵੇ, ਜਾਂ ਉਹਦੇ ਲਈ ਹਜ਼ੂਰ ਨੇ ਆਖਿਆ ਅੰਧਾ ਆਗੂ ਜੇ ਥੀਏ ਕਿ ਉਹ ਪਾਧਰ ਜਾਣੇ, ਆਪ ਮੁੱਸੇ ਮਤ ਹੋਸ਼ੀਏ। ਕਿਉਂ ਰਾਹ ਕਿਵੇਂ ਕਿਵੇਂ ਰਾਹ ਪਛਾਣੇਗਾ ਜੀ? ਉਹ ਤਾਂ ਲੋਕਾਂ ਨੂੰ ਡੋਬ ਦੇਗਾ। ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਬੜੀ ਚਹਿਲ ਪਹਿਲ ਅੱਜ ਘਰ ਦੇ ਵਿੱਚ, ਹਲਵਾਈ ਲੱਗੇ ਆ, ਪਕਵਾਨ ਪੱਕ ਰਹੇ ਆ, ਚੀਜ਼ਾਂ ਤਿਆਰ ਹੋ ਰਹੀਆਂ, ਪਦਾਰਥ ਤਿਆਰ ਹੋ ਰਹੇ ਆ, ਪ੍ਰਾਹੁਣਾਚਾਰੀ ਲੋਕ ਸੱਜਣ ਮਿੱਤਰ ਜਿਹੜੇ ਆ ਦੂਰੋਂ ਨੇੜਿਓਂ ਚੱਲ ਕੇ, ਗੁਆਂਢੀ ਜਿਹੜੇ ਆ, ਪਿੰਡ ਦੇ ਲੋਕ ਵਸਨੀਕ ਜਾਂ ਰਿਸ਼ਤੇਦਾਰ ਦੂਰੋਂ ਨੇੜਿਓਂ ਚੱਲ ਕੇ ਘਰ ਆ ਰਹੇ, ਬੜਾ ਮਲਾ ਫੀਲਾ ਆ। ਮਾਤਾ ਜੀ ਨੇ ਨਾਨਕ ਜੀ ਨੂੰ ਬੜੇ ਸੋਹਣੇ ਵਸਤਰ ਪਾ ਕੇ ਤਿਆਰ ਕੀਤਾ, ਨਵਾ ਧਵਾ ਕੇ ਇੱਕ ਸੋਹਣੀ ਫੱਟੀ ਤੇ ਬਿਠਾਇਆ ਗਿਆ, ਜਿਹਨੇ ਉਹਦੀ ਰਸਮ ਹੋਣ ਲੱਗੀ। ਪੰਡਿਤ ਹਰਦਿਆਲ ਜੀ ਜਨੇਊ ਪਾਉਣ ਲੱਗੇ, ਸਲੋਕ ਆਪਾਂ ਕਿਉਂਕਿ ਸਾਖੀ ਤੁਸੀਂ ਪਹਿਲਾਂ ਬੜੀ ਵਾਰੀ ਸੁਣੀ ਆ ਵੀ ਮਹਾਰਾਜ ਨੇ ਸਲੋਕ ਉਚਾਰਿਆ, ਦਇਆ ਕਪਾ ਸੰਤੋਖ ਸੂਦ ਜਤ ਗੰਢੀ ਸੱਤ ਵੱਟ, ਇਹ ਜਨੇਊ ਜੀ ਕਹੀ ਤਾਂ ਪਾਂਡੇ ਕੱਤ, ਨਾ ਇਹ ਟੁੱਟੇ ਨਾ ਮਲ ਲੱਗੇ, ਨਾ ਇਹ ਜੜੇ ਨਾ ਜਾਏ, ਧਨ ਸੁਮਾਨ ਸਨਾਨਕਾ ਜੋ। ਪਰ ਮਸਲਾ ਜਨੇਊ ਦਾ ਨਹੀਂ ਹੈਗਾ, ਉੱਥੇ ਕਹਾਣੀ ਇੱਕ ਹੋਰ ਆ। ਕਹਾਣੀ ਇਹ ਆ, ਚੌਂਕੜ ਮੁੱਲ ਅਣਾਇਆ ਬਹਿ ਚੌਂਕੇ ਪਾਇਆ, ਸਿੱਖਾ ਕੰਨ ਚੜਾਈ ਆ ਗੁਰ ਬ੍ਰਾਹਮਣ ਤੇ। ਜਦੋਂ ਉਹਨੇ ਜਨੇਊ ਗੱਲ ਚ ਪਾਉਣਾ, ਨਾਲ ਹੀ ਉਹਨੇ ਆਖਣਾ ਅੱਜ ਤੂੰ ਤੇਰਾ ਗੁਰੂ ਮੈਂ ਆ, ਮੈਂ ਬ੍ਰਾਹਮਣ ਆ ਤੇ ਮੈਂ ਤੇਰਾ ਗੁਰੂ ਆ, ਤੂੰ ਕੋਈ ਵੀ ਕੰਮ ਕਰਨਾ ਮੈਨੂੰ ਪੁੱਛ ਕੇ ਕਰਨਾ। ਪਤਾ ਨੀ ਜਿਹੜੇ ਮੇਰੇ ਹਣ ਪ੍ਰਮਾਣ ਜਿੰਨਾ ਵੇਖਿਆ ਕਿ ਨਹੀਂ ਵੇਖਿਆ, ਮੈਂ ਅੱਖਾਂ ਦੇ ਨਾਲ ਵੇਖੀ ਇਹ ਚੀਜ਼। ਲੋਕ ਯਾਤਰਾ ਕਰਨ ਤੁਰਦੇ ਆ ਤੇ ਪਹਿਲਾਂ ਪੰਡਿਤ ਨੂੰ ਪੁੱਛ ਕੇ ਆਉਂਦੇ ਆ, ਜਾਂ ਪੰਡਿਤ ਦੇ ਬਦਲਵੇਂ ਰੂਪ ਭਾਈ ਗ੍ਰੰਥੀ ਨੂੰ ਪੁੱਛ ਕੇ ਆਉਂਦੇ ਆ, ਬਾਬਾ ਜੀ ਅਸੀਂ ਹਜ਼ੂਰ ਸਾਹਿਬ ਯਾਤਰਾ ਕਰਨ ਜਾਣਾ, ਚੱਲੇ ਜੀ। ਫਿਰ ਜੰਤਰੀ ਖੋਲਦਾ ਆ, 51 ਰੁਪਈਏ ਲੈ ਕੇ, 11 ਰੁਪਈਏ ਲੈ ਕੇ ਜੰਤਰੀ ਖੋਲਦਾ ਆ, ਉਹ ਰੁਪਈਏ ਜੰਤਰੀ ਦੇ ਵਿੱਚ ਰਖਾਏ ਜਾਂਦੇ ਆ। ਫਿਰ ਉਹ ਗੰਢ ਮੂਲ ਵੇਖਦਾ ਆ, ਫਿਰ ਉਹ ਪੈਂਚਗਾਂ ਵੇਖਦਾ ਆ, ਫਿਰ ਉਹ ਸ਼ਰਾਧ ਵੇਖਦਾ ਆ, ਫਿਰ ਉਹ ਤਿੱਥ ਵਿੱਚੋਂ ਕੱਢ ਕੇ ਕਹਿੰਦਾ ਵੀ ਹੁਣ ਦਿਨ ਸ਼ੋਭਿਆ, ਤੁਸੀਂ ਜਾ ਸਕਦੇ ਜੀ। ਮੰਦਰਾਂ ਦੇ ਵਿੱਚ ਪੰਡਿਤ ਜਿੰਨੀ ਦੇਰ ਤੱਕ ਤੁਹਾਨੂੰ ਟੀਕਾ ਨਹੀਂ ਲਏਗਾ, ਤੁਸੀਂ ਯਾਤਰਾ ਤੇ ਨਹੀਂ ਜਾ ਸਕਦੇ। ਤਿਲਕ ਲੱਗੇਗਾ, ਉਹਦਾ ਮਤਲਬ ਹੈ ਪ੍ਰਮਾਣ। ਗੁਰਬਾਣੀ ਵਿੱਚ ਜਿਹੜਾ ਸ਼ਬਦ ਹਜ਼ੂਰ ਨੇ ਵਰਤਿਆ, ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ, ਤਿਲਕ ਦਾ ਮਤਲਬ ਕੀ ਹੈ? ਪ੍ਰਵਾਨਗੀ। ਪੰਡਿਤ ਪ੍ਰਵਾਨਗੀ ਦਿੰਦੇ ਸਨ ਤਿਲਕ ਲਾ ਕੇ, ਜੇ ਤਿਲਕ ਲੱਗ ਗਿਆ ਤੁਸੀਂ ਜਾ ਸਕਦੇ, ਯੂ ਆਰ ਗੁੱਡ ਟੂ ਗੋ, ਪਰ ਜੇ ਨਹੀਂ ਲੱਗਾ ਤੁਸੀਂ ਨਹੀਂ ਜਾ ਸਕਦੇ, ਤੁਸੀਂ ਆਪਣੇ ਮੁੜ ਕੇ ਆਪਣੇ ਘਰ ਜਾਓਗੇ। ਮੈਂ ਫਸਲ ਵਾਹੁਣੀ ਚਾਹੁੰਦਾ ਹਾਂ, ਵਾਹਾਂ ਕਿ ਨਾ, ਪੰਡਿਤ ਤੈਅ ਕਰੇਗਾ ਤੁਸੀਂ ਕਿੱਦਣ ਆਪਣੀ ਖੇਤੀ ਕਰ ਸਕਦੇ। ਤੇ ਜਿੱਦਣ ਫਸਲ ਪੱਕ ਜਾਣੀ, ਉਦਣ ਵੀ ਜਾ ਕੇ ਪੰਡਿਤ ਅੱਗੇ ਅਰਦਾਸ ਕਰਾ ਕੇ ਆਉਣੀ, ਉਹਨੂੰ ਪੁੱਛ ਕੇ ਆਉਣਾ ਵੱਢ ਲਈਏ, ਉਹਨੇ ਕਹਿਣਾ ਵੱਢ ਲਓ। ਉਸ ਅਨਾਜ ਦੇ ਨਾਲ ਬਣਿਆ ਹੋਇਆ ਪਹਿਲਾ ਪਕਵਾਨ ਪੰਡਿਤ ਨੂੰ ਭੇਟ ਕੀਤਾ ਜਾਂਦਾ ਸੀ। ਜੇ ਪੰਡਿਤ ਨਹੀਂ ਖਾਂਦਾ, ਘਰ ਦੇ ਲੋਕ ਭੁੱਖੇ ਭਾਵੇਂ ਮਰ ਜਾਣ, ਉਸ ਅਨਾਜ ਦੀ ਰੋਟੀ ਨਹੀਂ ਸੀ ਖਾ ਸਕਦੇ। ਅੱਜ ਵੀ ਇੱਦਾਂ ਵਾਪਰਦਾ, ਅੱਜ ਵੀ ਉਹਨਾਂ ਉਸ ਇਲਾਕੇ ਦੇ, ਯੂਪੀ ਦੇ ਇਲਾਕਿਆਂ ਵਿੱਚ ਜਾ ਕੇ ਵੇਖੋ, ਪਿੰਡਾਂ ਦੇ ਵਿੱਚ ਲੋਕ ਉਸ ਅਨਾਜ ਦਾ ਪੱਕਿਆ ਹੋਇਆ ਪਹਿਲਾ ਪ੍ਰਸ਼ਾਦਾ ਗ੍ਰੰਥੀ ਸਿੰਘ ਨੂੰ ਸੱਦ ਕੇ ਸਕਾਉਣਗੇ। ਜੇ ਉਹ ਨਹੀਂ ਛਕਦਾ, ਘਰ ਦੇ ਜੀਵਨ 'ਚ ਰੋਟੀ ਨਹੀਂ ਖਾ ਸਕਦੇ, ਬੱਚੇ ਵਿਲਕਦੇ ਆ ਸਾਨੂੰ, ਉਹ ਕਹਿਣ ਲੱਗੇ ਨਹੀਂ ਪਹਿਲਾਂ ਭਾਈ ਜੀ ਆਉਣਗੇ। ਫਿਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ, ਮਹਾਂਪੁਰਖਾਂ ਦੀ ਬਾਣੀ ਨੇ, ਉਹਨਾਂ ਮਹਾਨ ਪੁਰਖਾਂ ਨੇ, ਪੈਗੰਬਰਾਂ ਨੇ ਸਾਨੂੰ ਇਸ ਮਾਨਸਿਕ ਉਲਝਣ ਤੇ ਮਾਨਸਿਕ ਗੁਲਾਮੀ ਦੇ ਵਿੱਚੋਂ ਬਾਹਰ ਕੱਢਿਆ। ਜਿਹੜੇ ਪਿਛਲੇ ਸਲੋਕ ਸ਼ਾਇਦ ਭਾਈ ਸਾਹਿਬ ਜੀ ਨੇ ਤੁਹਾਡੇ ਨਾਲ ਵਿਚਾਰ ਸਾਂਝੀ ਕੀਤੀ ਹੋਵੇ, ਉਹ ਜਿਹੜੀ ਮੈਂ ਬੇਨਤੀ ਆਰੰਭ 'ਚ ਕੀਤੀ ਵੀ ਕ੍ਰਮਵਾਰ ਆ ਸਾਰਾ ਕੁਝ, ਜਿਹੜੇ ਪਿਛਲੇ ਸਲੋਕ ਤੁਸੀਂ ਪੜ੍ਹ ਗਏ, ਕਬੀਰ ਸਿੱਖ ਸਾਖਾ ਬਹੁਤੇ ਕੀਏ ਕੇਸੋ ਕੀ ਉਹਨਾਂ ਮੀਤ, ਚਾਲੇ ਤੇ ਹਰ ਮਿਲਣ ਕੋ ਬੀਜੇ ਅਟਕਿਓ। ਇਹ ਉਲਝਣਾਂ ਸਨ, ਇਹ ਉਲਝਣਾਂ ਸਨ ਜਿਹੜੀਆਂ ਉਲਝਣਾਂ ਦੇ ਵਿੱਚੋਂ ਬਾਬੇ ਦੀ ਬਾਣੀ ਨੇ ਸਾਨੂੰ ਬਾਹਰ ਕੱਢਿਆ, ਜਿੱਥੇ ਉਹ ਕਹਿੰਦੇ ਨੇ ਜੇ ਜੇ ਡਾਲੀ ਪਗਤ ਰੋਂ ਸੋਈ ਮੁਰ ਮੁਰ ਜਾਏ, ਜਿਹੜੀ ਜਿਹੜੀ ਡਾਲੀ ਤੇ ਪੈਰ ਰੱਖੀਦਾ ਆ ਉਹ ਹੀ ਮੁੜ ਜਾਂਦੀ ਆ, ਸਮਝ ਨਹੀਂ ਆਉਂਦੀ ਕਿਹੜੇ ਪਾਸੇ ਨੂੰ ਜਾਈਏ। ਕਿਉਂਕਿ ਇਹ ਇਹ ਇਹ ਉਲਝਣਾ ਉਹ ਆ ਜਿਹਨਾਂ ਦੇ ਬਾਰੇ ਕਬੀਰ ਸਾਹਿਬ ਪਹਿਲਾਂ ਕਹਿ ਚੁੱਕੇ ਸਨ, ਕਬੀਰ ਬਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਾਹੇ, ਅਰਜ ਉਰਜ ਕੇ ਪੱਚ ਮੂਹਾ ਚਾਰੋਂ ਬੇਦੋ ਮਾਏ। ਉਹਦੇ ਕੋਲ ਤਲੀਮ ਆ, ਉਹਦੇ ਕੋਲ ਵਿਦਿਆ ਆ, ਉਹਨੂੰ ਅੱਖਰਾਂ ਦੀ ਜਾਣਕਾਰੀ ਆ, ਪਰ ਉਹਨੂੰ ਅਨੁਭਵ ਕੋਈ ਨਹੀਂ ਹੈਗਾ। ਜ਼ਰੂਰੀ ਨਹੀਂ ਹੁੰਦਾ ਵੀ ਜਿਸ ਬੰਦੇ ਨੇ ਚਾਰ ਕਿਤਾਬਾਂ ਵੱਧ ਪੜ੍ਹੀਆਂ ਉਹ ਸਿਆਣਾ ਵੀ ਹੋਵੇ, ਸਿਆਣਪ ਜਿਹੜੀ ਆ ਨਾ ਇਹ ਬੰਦੇ ਨੂੰ ਅਨੁਭਵ ਦੇ ਨਾਲ ਆਉਂਦੀ ਹੈ। ਹਜ਼ੂਰ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਬੜਾ ਪਿਆਰਾ ਵਾਕ ਜਿਹੜਾ ਬਾਬੇ ਨੇ ਆਖਿਆ ਵੀ ਪੜ੍ਹਨ ਦੇ ਨਾਲ ਬੰਦਾ ਸਿਆਣਾ ਨਹੀਂ ਹੁੰਦਾ, ਤੇ ਜ਼ਰੂਰੀ ਨਹੀਂ ਵੀ ਅਨਪੜ੍ਹ ਬੰਦਾ ਜਿਹੜਾ ਆ ਉਹ ਮੂਰਖ ਹੀ ਹੋਵੇ, ਦੋਵੇਂ ਹਾਲਾਤਾਂ ਦੇ ਵਿੱਚ ਹੀ। ਔਰ ਬਾਬੇ ਨੇ ਨਹੀਂ ਆਖਿਆ ਵੀ ਵਕਾਲਤ ਨਹੀਂ ਕੀਤੀ ਵੀ ਬੰਦੇ ਨੂੰ ਅਨਪੜ੍ਹ ਰਹਿਣਾ ਚਾਹੀਦਾ, ਆਖਿਆ ਬੰਦੇ ਨੂੰ ਸਮਝ ਤੋਂ ਕੰਮ ਲੈਣਾ ਚਾਹੀਦਾ। ਨਾ ਕੋ ਪੜ੍ਹਿਆ ਪੰਡਿਤ ਬਿਨਾਂ, ਨਾ ਕੋ ਮੂਰਖ ਮੰਦਾ, ਬੰਦੀ ਅੰਦਰ ਸਿਫਤ ਕਰਾਏ ਤਾਂ ਕੋ ਕਹੀਏ। ਕੋਈ ਕਿਸੇ ਨੂੰ ਆਪਾਂ ਆਖੀਏ ਜੀ ਤੁਸੀਂ ਤੁਸੀਂ ਇਮਾਨਦਾਰ ਕਿਉਂ ਨਹੀਂ ਹੈਗੇ, ਆਖੇ ਜੀ ਮੈਂ ਤਾਂ ਚੰਗੇ ਸਕੂਲ 'ਚ ਨਹੀਂ ਪੜ੍ਹ ਸਕਿਆ ਮੈਂ ਤਾਂ ਇਮਾਨਦਾਰ ਨਹੀਂ, ਉਹਦੇ ਲਈ ਚੰਗੇ ਸਕੂਲ ਦੀ ਲੋੜ ਨਹੀਂ ਹੈਗੀ, ਕੁਦਰਤ ਨੇ ਇਹ ਗੁਣ ਤੁਹਾਡੇ ਅੰਦਰ ਪਾਇਆ ਹੈ। ਇੱਕ ਇੱਕ ਨਾ ਸ਼ਬਦ ਆਪਾਂ ਮੈਂ ਵੀ ਵਰਤਦਾ ਸਾਰੇ ਵਰਤਦੇ ਜੀਵਨ ਜਾਂਚ, ਮੈਂ ਤਾਂ ਜੇ ਫਲਾਣੇ ਕੋਲ ਜਾਂਦਾ ਮੈਂ ਜੀਵਨ ਜਾਂਚ ਲੈਣ, ਬਾਬੇ ਨੇ ਆਖਿਆ ਨਹੀਂ ਜੀਵਨ ਦੀ ਜਾਂਚ ਕੁਦਰਤ ਨੇ ਪਹਿਲਾਂ ਹੀ ਤੁਹਾਡੇ ਅੰਦਰ ਪਾਈ, ਤੁਹਾਨੂੰ ਕੋਈ ਸਿਖਾਉਣ ਤੁਹਾਨੂੰ ਕੋਈ ਨਾ ਸਿਖਾਵੇ, ਕੋਈ ਤੁਹਾਡੇ ਆਲੇ ਦੁਆਲੇ ਨਾ ਹੋਵੇ, ਤੁਸੀਂ ਇੱਕ ਬੱਚੇ ਨੂੰ ਇੱਦਾਂ ਛੱਡ ਦਿਓ, ਜਦੋਂ ਉਹ ਇਕੱਲਾ ਹੰਡੇਗਾ ਵਰਤੇਗਾ ਉਹਦੇ ਕੋਲ ਮਾਂ ਬਾਪ ਨਹੀਂ ਹੋਣਗੇ, ਇੱਕ ਉਹ ਬੱਚਾ ਜਿਹੜਾ ਮਾਂ ਬਾਪ ਦੇ ਸਾਏ ਹੇਠ ਪਲਿਆ, ਇੱਕ ਉਹ ਬੱਚਾ ਜਿਹੜਾ ਮਾਂ ਬਾਪ ਦੇ ਸਾਏ ਤੋਂ ਬਿਨਾਂ ਪਲਿਆ, ਤੇ ਦੋਨਾਂ ਦੇ ਵਿੱਚ ਡਿਫਰੈਂਸ ਵੇਖੋ, ਸਿਆਣਾ ਤੇ ਤਜਰਬੇਕਾਰ ਉਹੀ ਹੋਏਗਾ ਜਿਹਨੇ ਸਾਰੀ ਉਮਰ ਠੋਕਰਾਂ ਖਾਧੀਆਂ। ਮੁੱਲਾ ਨਸਰੂਦੀਨ ਤਲਾਬ ਦੇ ਕੰਢੇ ਤੇ ਬੈਠਾ, ਮੱਛੀ ਆਉਂਦੀ ਹੈ ਤੇ ਕੁੰਡੀ ਲਾ ਕੇ ਫੜ ਲੈਂਦਾ, ਉਹਨੂੰ ਕਿਸੇ ਨੇ ਆਣਕੇ ਆਖਿਆ ਵੀ ਤੂੰ ਪੜਿਆ ਨਹੀਂ ਹੈਗਾ, ਤਲੀਮ ਨਹੀਂ ਹੈਗੀ, ਕਹਿਣ ਲੱਗਾ ਜੀ ਨਹੀਂ, ਕਹਿੰਦਾ ਇੱਥੇ ਬੋਰਡ ਲੱਗਾ ਵੀ ਇੱਥੇ ਫਿਸ਼ਿੰਗ ਕਰਨੀ ਮਨਾ ਹੈ, ਚਲਾਕ ਬਹੁਤ ਸੀ, ਕਹਿਣ ਲੱਗਾ ਤੁਹਾਨੂੰ ਕਹਿੰਦੇ ਆਖਿਆ ਮੈਂ ਫਿਸ਼ਿੰਗ ਕਰ ਰਿਹਾ, ਮੱਛੀਆਂ ਫੜ ਰਿਹਾ, ਮੈਂ ਤੇ ਮੱਛੀਆਂ ਨੂੰ ਤੈਰਨਾ ਸਿਖਾ ਰਿਹਾ ਵੀ ਤੈਰੀਦਾ ਕਿੱਦਾਂ। ਇਹ ਕਹਾਣੀ ਆ ਸਾਡੇ ਆਲੇ ਦੁਆਲੇ ਪਸਰੇ ਹੋਏ ਸਾਰੇ ਸਿਸਟਮ ਦੀ, ਜਿੱਥੇ ਉਹ ਇਹ ਕਹਿੰਦੇ ਜੀ ਅਸੀਂ ਤੇ ਜੀ ਜੀਵਨ ਜਾਂਚ ਦੇ ਰਹੇ ਹਾਂ ਲੋਕਾਂ ਨੂੰ, ਨਹੀਂ ਮਨੁੱਖ ਨੂੰ ਜੀਵਨ ਜਾਂਚ ਦੇਣ ਦੀ ਲੋੜ ਨਹੀਂ ਹੈਗੀ, ਇਹ ਜੀਵਨ ਦੀ ਜਾਂਚ ਕੁਦਰਤ ਨੇ ਪਹਿਲੇ ਬੰਦੇ ਦੇ ਅੰਦਰ ਭਰੀ ਹੈ। ਤੁਸੀਂ ਮਿੱਠਾ ਨਹੀਂ ਬੋਲਦੇ, ਮੈਂ ਜੀ ਮੈਨੂੰ ਚੰਗੇ ਉਸਤਾਦ ਨਹੀਂ, ਨਹੀਂ ਚੰਗੇ ਉਸਤਾਦ ਦੀ ਲੋੜ ਨਹੀਂ ਮਿੱਠਾ ਬੋਲਣ ਵਾਸਤੇ, ਇਹ ਗੁਣ ਕੁਦਰਤ ਨੇ ਪਹਿਲਾਂ ਤੁਹਾਡੇ ਅੰਦਰ ਪਾਇਆ, ਇਹ ਤੁਹਾਡੇ ਉਹ ਗੁਣ ਆ ਜਿਹਦੇ ਬਾਰੇ ਗੁਰਬਾਣੀ ਵਾਰ ਵਾਰ ਤੁਹਾਨੂੰ ਕਹਿੰਦੀ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਤੇਰਾ ਮੂਲ ਹੈ ਮਿੱਠਾ ਬੋਲਣਾ, ਤੇਰਾ ਮੂਲ ਹੈ ਪਰਉਪਕਾਰ ਕਰਨਾ, ਤੇਰਾ ਮੂਲ ਹੈ ਨਿਮਰਤਾ ਕਰਨੀ, ਆਹ ਜਿਹੜਾ ਬਾਹਰ ਜਿਹੜਾ ਤੂੰ ਲੈ ਕੇ ਵਰਤ ਰਿਹਾ ਨਾ ਇਹ ਤੇ ਉਧਾਰਾ ਹੈ, ਸਾਰਾ ਕੁਝ ਹੰਕਾਰ ਉਧਾਰਾ ਆ, ਕ੍ਰੋਧ ਉਧਾਰਾ ਆ, ਇਹ ਤੇਰਾ ਆਪਣਾ ਨਹੀਂ ਹੈਗਾ, ਤੇਰਾ ਆਪਣਾ ਮੂਲ ਤੇ ਉਹ ਆ ਜਿਹੜਾ ਤੂੰ ਨਾਲ ਲੈ ਕੇ ਪੈਦਾ ਹੋਇਆ ਸੀ। 2 ਸਾਲ ਦਾ ਬੱਚਾ, 3 ਸਾਲ ਦਾ ਬੱਚਾ, ਉਹਨੂੰ ਕਈ ਵਾਰੀ ਮਾਂ ਕਹਿੰਦੀ ਆ ਖਬਰਦਾਰ ਜੇ ਤਾਈ ਦੇ ਘਰ ਗਿਆ, ਉਹ ਜਦੋਂ ਵੀ ਸਕੂਲੋਂ ਆਉਂਦਾ ਤਾਈ ਦੇ ਘਰ ਹੀ ਜਾਂਦਾ, ਇਹ ਮੂਲ ਹੈ ਉਹਦਾ, ਇਹ ਨਾਲ ਲੈ ਕੇ ਪੈਦਾ ਹੋਇਆ। ਤੂੰ ਦਾਦੀ ਦੇ ਬਿਸਤਰੇ ਤੇ ਨਹੀਂ ਬਹਿਣਾ, ਉਹ ਦਾਦੀ ਦੇ ਬਿਸਤਰੇ ਤੇ ਬਹਿੰਦਾ, ਉਹਦੇ ਨਾਲ ਹੀ ਸੌਂਦਾ, ਇਹ ਮੂਲ ਹੈ ਉਹਦਾ। ਅਸੀਂ ਉਹਨੂੰ ਕਹਿੰਦੇ ਹਾਂ ਪੁੱਤ ਅੰਕਲ ਨੂੰ ਕਹਿ ਪਾਪਾ ਘਰ ਨਹੀਂ ਹੈਗਾ, ਉਹ ਡੋਰ ਤੇ ਜਾ ਕਹਿੰਦਾ ਅੰਕਲ ਜੀ ਮੇਰੇ ਪਾਪਾ ਕਹਿੰਦੇ ਮੈਂ ਘਰ ਨਹੀਂ ਹੈਗਾ, ਇਹ ਮੂਲ ਹੈ ਉਹਦਾ, ਉਹਦੇ ਚ ਹੈ ਨੀ ਇਹ ਛਲ, ਉਹਦੇ ਮੂਲ ਦੀ ਗੱਲ ਬਾਬੇ ਨੇ ਬਾਣੀ ਚ ਕੀਤੀ ਤੇ ਆਖਿਆ ਪਾਇਓ ਬਾਲ ਬੁੱਧ ਸੁਖਰੇ, ਸੁਖੀ ਹੋਣਾ ਚਾਹੁੰਦਾ ਨਾ ਤੇ ਬੱਚਾ ਬਣ ਜਾ। ਆ ਛੱਡ ਦੇ ਈਰਖਾ, ਨਿੰਦਿਆ, ਚੁਗਲੀ, ਝੂਠ, ਫਰੇਬ, ਪਲੱਸ ਮਾਈਨਸ ਕਰਨਾ, ਜੋੜ ਤੋੜ ਕਰਨੇ, ਇਹ ਸਭ ਛੱਡ ਦੇ। ਇਹਦੀ ਗੱਲ ਸੁਣਦਾ ਹਾਂ ਵਿੱਚ 2 ਆਪਣੀ ਐਡ ਆਨ ਕਰਦਾ, ਫਿਰ ਗਾਂਹ ਦੱਸਦਾ ਹਾਂ, ਨਹੀਂ ਇੱਦਾਂ ਛੱਡ ਦੇ ਜਿੱਦਾਂ ਸੁਣੀ ਆ ਇੱਦਾਂ ਹੀ ਗਾਂਹ ਪਾਸ ਕਰਨ। ਇਸ ਉਲਝਣ ਦੇ ਵਿੱਚੋਂ ਨਿਕਲਣਾ ਹੈ ਸਿੱਖ ਨੇ। ਤਾਂ ਕਬੀਰ ਜੀ ਕਹਿੰਦੇ ਆ ਕਬੀਰ ਮਾਏ ਮੁੰਡੋ ਤੇ ਗੁਰੂ ਕੀ ਜਾਤ ਤੇ ਭਰਮ ਨਾ ਜਾਏ। ਇਹ ਅਖਾਣ ਸਨ ਪੰਜਾਬ ਦੇ, ਜੇ ਕਿਸੇ ਨੇ ਨੇਕ ਕਰਮ ਕਰਨਾ ਤੇ ਉਹਦੀ ਮਾਂ ਨੂੰ ਸਲਾਹਿਆ ਵੀ ਜਾਂਦਾ ਸੀ, ਧਨ ਜਨਨੀ ਜਿਨ ਜਾਇਆ ਧਨ ਪਿਤਾ ਪ੍ਰਧਾਨ, ਤੇ ਜਿਨ ਜੇ ਕਿਤੇ ਮਾੜਾ ਕੰਮ ਹੋਇਆ ਤੇ ਉੱਥੇ ਬਾਬੇ ਨੇ ਇਹ ਸ਼ਬਦ ਵੀ ਵਰਤਿਆ ਜਿਨ ਹਰ ਹਿਰਦੇ ਨਾਮ ਨਾ ਬਸਿਓ ਤਿਨ ਮਾਤ ਕੀਜੇ ਹਰ ਬਾਂਝਾ, ਤਿਨ ਸੁੰਨੀ ਦੇ ਫਿਰੇ ਬਿਨ ਨਾਮ ਹੋਏ ਖੱਪ ਖੱਪ ਮੂਹੇ ਕਰਾਂਝਾ। ਉੱਥੇ ਵੀ ਗਾਲ ਉਹਦੀ ਮਾਂ ਨੂੰ ਹੀ ਕੱਢੀ ਜਾਂਦੀ ਸੀ, ਸੰਬੋਧਨ ਲੋਕ ਉਹਦੀ ਮਾਂ ਨੂੰ ਹੀ ਕਰਦੇ ਸਨ। ਤੇ ਬਾਬੇ ਨੇ ਆਖਿਆ ਮਾਏ ਮੁੰਨੋ ਤੇ ਗੁਰੂ ਕੀ, ਐਸੇ ਬਨੌਟੀ ਗੁਰੂ ਦੀ ਮਾਂ ਮੰਨ ਦਿਓ, ਅਰਥਾਤ ਇੱਦਾਂ ਦੇ ਬੰਦੇ ਬਾਰ ਬਾਰ ਸਮਾਜ 'ਚ ਪੈਦਾ ਨਹੀਂ ਹੋਣੇ ਚਾਹੀਦੇ। ਜਿਹੜੀ ਇਹਨਾਂ ਦੀ ਪਰਵਰਿਸ਼ ਹੈ ਨਾ, ਉਹ ਪਰਵਰਿਸ਼ ਦਾ ਜ਼ਰੀਏ ਖਤਮ ਕਰ ਦੇਣਾ ਚਾਹੀਦਾ, ਤਾਂ ਕਿ ਇੱਦਾਂ ਦੇ ਬੰਦੇ ਸਮਾਜ 'ਚ ਬਾਰ ਬਾਰ ਨਾ ਆਉਣ। ਮਹਾਰਾਜ ਕਿਹੜੇ ਗੁਰੂ ਦੀ, ਕਹਿੰਦੇ ਜਾ ਤੇ ਭਰਮ ਨਾ ਜਾਏ, ਜਿਹਦੇ ਕੋਲੋਂ ਮਨੁੱਖਤਾ ਜਿਹੜਾ ਆਪਣੇ ਇਲੂਜਨ ਵਿੱਚੋਂ ਨਿਕਲਿਆ, ਜਿਹੜਾ ਆਪ ਵਾਸ਼ਨਾਵਾਂ ਦੇ ਵਿੱਚ ਗ੍ਰਸਤ ਆ, ਆਪ ਭਰਮ ਦਾ ਮਾਰਿਆ ਆ, ਆਪ ਕਰਮਕਾਂਡਾਂ ਦਾ ਮਾਰਿਆ, ਉਹ ਕਿਸੇ ਨੂੰ ਕਿਵੇਂ ਮੁਕਤ ਕਰ ਸਕਦਾ ਹੈ। ਪਰ ਦੂਜੇ ਪਾਸੇ ਬਾਬੇ ਨੇ ਇਹ ਪੱਖ ਵੀ ਰੱਖਿਆ ਵੀ ਨਾਰਾਇਣ ਨਰਪਤ ਨਮਸਕਾਰੇ ਐਸੇ ਗੁਰੂ ਕੋ ਬਲ ਬਲ ਜਾਈਏ ਆ ਮੁਕਤ ਮੋਹਿ ਤਾਰੇ। ਇੱਕ ਗੁਰੂ ਆ ਜਿਹੜਾ ਆਪ ਭਰਮ ਤੋਂ ਮੁਕਤ ਆ, ਆਪ ਤਰਿਆ ਹੋਇਆ ਆ, ਜਿਹਨੂੰ ਤੈਰਨਾ ਆਉਂਦਾ ਆ, ਉਹੀ ਦੂਜੇ ਨੂੰ ਤੈਰਨ ਦੀ ਜਾਚ ਸਿਖਾ ਸਕਦਾ। ਡੁੱਬੇ ਹੋਏ ਬੰਦਿਆਂ ਦੇ ਕੋਲ ਜਾਓਗੇ, ਉਹ ਆਪ ਵੀ ਡੁੱਬਣਗੇ, ਤੁਹਾਨੂੰ ਵੀ ਨਾਲ ਲੈ ਕੇ ਡੁੱਬਣਗੇ। ਆਪ ਡੁੱਬੇ ਚੋਂ ਬੇਦਮੇ ਚੇਲੇ ਦੀਏ ਬਹਾਏ। ਦੂਜੇ ਸਲੋਕ ਵਿੱਚ ਕਹਿੰਦੇ ਨੇ ਕਬੀਰ ਜੇਤੇ ਪਾਪ ਕੀਏ। ਪਾਪ ਦਾ ਅਰਥ ਗੁਰਬਾਣੀ ਵਿੱਚ ਜਦੋਂ ਸਾਡੀ ਸੁਰਤ ਵਿੱਚ ਕੋਈ ਖਿਆਲ ਪ੍ਰਗਟ ਹੋ ਜਾਂਦਾ, ਸਮਝੋ ਪਾਪ ਦੀ ਜੜ ਲੱਗ ਗਈ। ਜਦੋਂ ਅਸੀਂ ਉਹਨੂੰ ਅਸੀਂ ਜਿੱਦਾਂ ਕਹਿੰਦੇ ਐਕਸ਼ਨ ਕਰਨਾ, ਉਹ ਤੇ ਬਾਹਰੀ ਕਰਮ ਆ, ਉਹਨੂੰ ਗੁਰਬਾਣੀ ਨੇ ਅਪਰਾਧ ਦੀ ਸ਼੍ਰੇਣੀ ਚ ਰੱਖਿਆ। ਪਾਪ ਗੁਰਬਾਣੀ ਚ ਪਸਿਆ ਗਿਆ ਤੁਹਾਡੀ ਸੁਰਤ ਵਿੱਚ ਪੈਦਾ ਹੋਇਆ ਖਿਆਲ। ਜਦੋਂ ਖਿਆਲ ਮਨ ਚ ਆ ਗਿਆ ਸਮਝੋ ਪਾਪ ਹੋ ਗਿਆ। ਮੈਂ ਅਕਸਰ ਜਦੋਂ ਫਿਊਨਰਲ ਆਦਿ ਵਿੱਚ ਜਾਵਾਂ ਤੇ ਉੱਥੇ, ਕਿਉਂਕਿ ਮੌਤ ਦੇ ਸੰਬੰਧ ਵਿੱਚ ਬੋਲਣਾ ਹੁੰਦਾ, ਤੇ ਮੈਂ ਬੇਨਤੀ ਕਰਦਾ ਹੁੰਦਾ, ਬਾਬੇ ਨਾਨਕ ਕਹਿੰਦੇ ਬਾਣੀ ਦੇ ਵਿੱਚ ਆਖਿਆ, ਆਖਾਂ ਜੀਵਾਂ ਮਿਸਰੇ ਮਰ ਜਾਓ। ਇਹ ਜ਼ਮੀਰ ਦੀ ਮੌਤ ਦੀ ਗੱਲ ਆ, ਸਰੀਰ ਦੀ ਮੌਤ ਦੀ ਨਹੀਂ। ਜਦੋਂ ਮੇਰੇ ਮਨ ਵਿੱਚ ਖਿਆਲ ਆ ਗਿਆ ਨਾ ਫਲਾਂ ਬੰਦੇ ਨੂੰ ਲੁੱਟਣ ਚੱਲੀਏ, ਤੇ ਗੁਰੂ ਨਾਨਕ ਸਾਹਿਬ ਨੇ ਆਖਿਆ ਉਹਨੇ ਪਤਾ ਨਹੀਂ ਕਦੋਂ ਲੁੱਟੇ ਜਾਣਾ, ਜਾਂ ਲੁੱਟੇ ਵੀ ਜਾਣਾ ਕਿ ਨਹੀਂ ਲੁੱਟੇ ਜਾਣਾ, ਪਰ ਬੰਦਿਆ ਤੂੰ ਉਦਣ ਹੀ ਲੁੱਟਿਆ ਗਿਆ ਸੀ ਜਦ ਤੇਰੇ ਮਨ 'ਚ ਖਿਆਲ ਆ ਗਿਆ। ਜਦੋਂ ਮੇਰੇ ਮਨ 'ਚ ਇਹ ਖਿਆਲ ਹੁੰਦਾ ਨਾ ਵੀ ਚਲੋ ਕਿਸੇ ਨੂੰ ਮਾਰਨ ਚੱਲੀਏ, ਕਿਸੇ ਦਾ ਮਰਡਰ ਕਰ ਦਈਏ, ਕਤਲ ਕਰ ਦਈਏ, ਬਾਬੇ ਨੇ ਆਖਿਆ ਉਹਨੇ ਪਤਾ ਨਹੀਂ ਮਰਨਾ ਕਿ ਨਹੀਂ ਮਰਨਾ, ਉਹ ਤਾਂ ਜੰਮਣਾ ਮਰਨਾ ਰੱਬ ਦੇ ਹੱਥ ਵਿੱਚ ਆ, ਪਰ ਤੂੰ ਮੇਰੇ ਵੱਲੋਂ ਉਦਣ ਹੀ ਮਰ ਗਿਆ ਸੀ ਤੇ ਤੇਰੇ ਮਨ 'ਚ ਖਿਆਲ ਆਇਆ ਸੀ। ਇਹ ਮੌਤ ਆ, ਤੋ ਇਹ ਪਾਪ ਦੀ ਜੜ ਆ ਜਿਹੜੀ ਸਾਡੇ ਅੰਦਰ ਲੱਗਦੀ ਆ। ਗੁਰਬਾਣੀ ਵਿੱਚ ਮਹਾਰਾਜ ਨੇ ਕਿੰਨੀ ਵਾਰੀ ਜ਼ਿਕਰ ਕੀਤਾ ਵੀ ਗੁਰੂ ਦਾ ਕਰਤੱਵ ਹੈ ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕੱਟੇ। ਗੁਰੂ ਸਭ ਤੋਂ ਪਹਿਲਾਂ ਕਰਮ ਕੀ ਕਰਦਾ, ਬੰਦੇ ਦੀ ਸੁਰਤ ਵਿੱਚੋਂ ਪਾਪ ਖਤਮ ਕਰਦਾ, ਜੜ ਜਿੱਥੇ ਜੜ ਲੱਗੀ ਆ ਉਹ ਜੜ ਖਤਮ ਕਰਦਾ। ਭਾਈ ਜੋਧ ਜੀ ਜਦੋਂ ਗੁਰੂ ਨਾਨਕ ਦੀ ਆਸਾ ਕੀ ਵਾਰ ਦੇ 21 ਨੰਬਰ ਪੌੜੀ ਪੜ੍ਹਦੇ ਆ, ਸਤਿਗੁਰ ਵਿੱਟੋਂ ਵਾਰਿਆ ਜਿਤ ਮਿਲਿਆ ਕਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇਨੀ ਨੇਤਰੀ ਜਗਤ ਨਿਹਾਲਿਆ। ਇਹਨਾਂ ਅੱਖਾਂ ਦੇ ਨਾਲ ਸੰਸਾਰ ਨੂੰ ਵੇਖਣਾ ਆ ਗਿਆ। ਉਹ ਜਿਹੜੀ ਅੱਖ ਆ ਉਹ ਹਰ ਬੰਦੇ ਕੋਲ ਨਹੀਂ ਹੈਗੀ। ਇਹ ਅੱਖ ਬੰਦੇ ਨੂੰ ਉਦੋਂ ਮਿਲਦੀ ਆ ਜਦੋਂ ਬੰਦੇ ਦੇ ਅੰਦਰੋਂ ਪਾਪ ਦੀ ਜੜ ਮੁੱਕ ਜਾਂਦੀ ਆ। ਪਾਪ ਦੀ ਜੜ ਇਹ ਪਾਪ ਆ ਜਿੱਥੇ ਜਿਹਨੂੰ ਆਖਿਆ ਵਾਸ਼ਨਾਵਾਂ, ਖਿਆਲ, ਮਾੜੇ ਖਿਆਲ। ਕਬੀਰ ਜੇਤੇ ਪਾਪ ਕੀਏ, ਜਿੰਨੇ ਵੀ ਪਾਪ ਕਰਦਾ ਤੂੰ ਰਾਖੇ ਤਲੇ ਦੁਰਾਏ, ਤੂੰ ਉਹਨੂੰ ਲੁਕਾ ਕੇ ਰੱਖਦਾ। ਮੈਨੂੰ ਯਾਦ ਆਈ ਉਹ ਗੱਲ, ਮੈਂ ਸੋਚ ਰਿਹਾ ਸੀ ਪਹਿਲਾਂ ਵੀ ਜਦੋਂ ਸ਼ਬਦ ਪੜ੍ਹ ਰਿਹਾ ਸੀ, ਮੇਰਾ ਨਾ ਕਲਾਸਮੇਟ ਸੀ ਇੱਕ, 8ਵੀਂ ਜਮਾਤ 'ਚ ਪੜ੍ਹਦਾ ਸੀ। ਥੋੜ੍ਹੇ ਦਿਨ ਪਹਿਲਾਂ ਉਹਦੇ ਨਾਲ ਬੜੇ ਲੰਮੇ ਅਰਸੇ ਬਾਅਦ ਮਿਲਾਪ ਹੋਇਆ ਅਤੇ ਮਿਲਣ ਵਾਸਤੇ ਆਇਆ ਅਤੇ ਕਹਿੰਦਾ ਵੀ ਚੰਗੇ ਰਾਹ ਪੈ ਗਏ ਤੁਸੀਂ, ਗਿਆਨੀ ਬਣ ਗਏ, ਇਸ ਰਾਹ ਪੈ ਗਏ, ਅਸੀਂ ਤਾਂ ਬਹੁਤ ਮਾੜੇ ਰਾਹ ਪਏ ਹਾਂ, ਤੁਹਾਡੀ ਤਾਂ ਰੱਬ ਨਾਲ ਬੜੀ ਨੇੜਤਾ ਹੈ, ਬੜੀ ਸਾਂਝ ਹੈ। ਰਸਮੀ ਗੱਲਾਂ ਬਾਤਾਂ ਮੈਂ ਕੀਤੀਆਂ, ਹੋਰ ਪਾਸੇ ਗੱਲ ਤੁਰੀ। ਕਾਫੀ ਚਿਰ ਬੈਠੇ ਰਹੇ ਅਸੀਂ, ਕਾਫੀ ਚਿਰ, ਘੰਟਿਆਂ ਬੱਧੀ, ਕਿਉਂਕਿ ਪੁਰਾਣੀ ਸਾਂਝ ਸੀ, ਜਾਣ ਪਛਾਣ ਸੀ। ਅਤੇ ਕਹਿੰਦਾ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹੁੰਦਾ, ਕਰੋ। ਕਹਿੰਦਾ ਇਹ ਰਾਜ ਦੀ ਗੱਲ ਆ, ਮੈਂ ਅੱਜ ਤੱਕ ਕਿਸੇ ਨਾਲ ਸਾਂਝੀ ਨਹੀਂ ਕੀਤੀ। ਮੈਂ ਉਹਨੂੰ ਆਖਿਆ, ਮੈਂ ਮੇਰੇ ਨਾਲ ਵੀ ਨਾ ਕਰੀ। ਕਹਿਣ ਲੱਗਾ ਨਹੀਂ ਇਹ ਰਾਜ ਦੀ ਗੱਲ ਆ, ਮੈਂ ਲੁਕਾ ਕੇ ਰੱਖੀ, ਮੈਂ ਕਿਸੇ ਨੂੰ ਨਹੀਂ ਦੱਸੀ। ਮੈਂ ਕਿਹਾ ਜਿਹੜੀ ਚੀਜ਼ ਲੁਕਾ ਕੇ ਰੱਖੀ ਜਾਵੇ ਨਾ ਉਹ ਗੰਦਗੀ ਹੁੰਦੀ ਹੈ, ਲੋਕ ਗੰਦਗੀ ਨੂੰ ਲੁਕਾ ਕੇ ਰੱਖਦੇ, ਚੰਗੀ ਚੀਜ਼ ਕਦੇ ਨਹੀਂ ਲੁਕਾਈ ਜਾਂਦੀ। ਅਤੇ ਚੰਗਾ ਇਹੀ ਆ ਵੀ ਤੂੰ ਆਪਣੀ ਗੰਦਗੀ ਮੇਰੇ ਤੱਕ ਸਾਂਝੀ ਨਾ ਕਰੀ, ਨਹੀਂ ਤਾਂ ਇਹ ਮੇਰੇ ਅੰਦਰ ਵੀ ਭਰ ਜਾਣੀ ਹੈ। ਦੂਜੀ ਗੱਲ, ਜਿਹੜਾ ਤੇਰਾ ਰਾਜ ਆ, ਜੇ ਤੂੰ ਨਹੀਂ ਲੁਕਾ ਕੇ ਰੱਖ ਸਕਦਾ ਤਾਂ ਕੀ ਗਰੰਟੀ ਹੈ ਮੈਂ ਲੁਕਾ ਕੇ ਰੱਖ ਸਕਦਾ। ਚਲੋ ਜੀ, ਬੜੀ ਬੜੀ ਚਾਰਾਜੋਈ ਕਰਨ ਦੇ ਬਾਵਜੂਦ ਵੀ ਉਸ ਬੰਦੇ ਨੇ ਆਪਣੇ ਅੰਦਰ ਦੀ ਗੱਲ, ਕਿਉਂਕਿ ਫਲੋ ਸੀ ਉਹਦੇ ਅੰਦਰ, ਉਹਨੂੰ ਇਰੀਟੇਟ ਕਰ ਰਹੀ ਸੀ ਗੱਲ। ਜਿਵੇਂ ਸੱਪ ਦੇ ਅੰਦਰ ਜ਼ਹਿਰ ਹੋਵੇ ਨਾ, ਉਹ ਡੰਗ ਮਾਰ ਨਾ ਲਵੇ, ਉਹ ਸ਼ਾਂਤ ਨਹੀਂ ਹੁੰਦਾ। ਇਹ ਗੰਦਗੀ ਦਾ ਜ਼ਹਿਰ ਹੁੰਦਾ ਜਿਹੜਾ ਤੁਹਾਨੂੰ ਇਰੀਟੇਟ ਕਰਦਾ। ਉਹਨੇ ਉਹ ਗੱਲ ਦੱਸੀ, ਕਹਿਣ ਲੱਗਾ ਹੁਣ ਨਾ ਮੈਂ ਫੁੱਲ ਵਰਗਾ ਹੌਲਾ ਹੋ ਗਿਆ। ਮੈਂ ਕਿਹਾ ਤੂੰ ਤੇ ਹੌਲਾ ਹੋ ਗਿਆ, ਪਰ ਮੈਂ ਭਾਰਾ ਹੋ ਗਿਆ ਅੱਗੇ ਨਾਲ। ਬਾਬੇ ਨੇ ਆਖਿਆ ਪਾਪ, ਹਰ ਬੰਦਾ ਇਸ ਗੰਦਗੀ ਨੂੰ ਢੱਕਣ ਦੀ ਕੋਸ਼ਿਸ਼ ਕਰਦਾ, ਪਰ ਇਹ ਬਹੁਤ ਲੰਮੇ ਸਮੇਂ ਤੱਕ ਟੱਕੀ ਨਹੀਂ ਰਹਿ ਸਕਦੀ। ਔਰੰਗਜ਼ੇਬ ਦੇ ਜੀਵਨ ਬਾਰੇ ਪੜ੍ਹੋ, ਉਹ ਬੰਦਾ ਰੱਜ ਕੇ ਧਾਰਮਿਕ ਸੀ, ਰੱਜ ਕੇ ਨਮਾਜ਼ਾਂ ਪੜ੍ਹਨੀਆਂ, ਰੋਜੇ ਰੱਖਣੇ, ਵੁਜੂ ਸਾਜਣਾ, ਜ਼ਕਾਤ ਕੱਢਣਾ, ਹਜ ਕਰਨਾ, ਕੁਰਾਨ ਜ਼ਬਾਨੀ ਯਾਦ ਕਰਨੀ ਅਤੇ ਕੁਰਾਨ ਲਿਖਣੀ ਵੀ ਜ਼ਬਾਨੀ। ਜਿਵੇਂ ਆਪਾਂ ਕਹਿ ਦਿੰਦੇ ਇਹ ਬੰਦਾ ਹਾਫਿਜ਼ ਹੈ, ਯਾਨੀ ਕਿ ਇਹਨੂੰ ਕੁਰਾਨ ਜ਼ਬਾਨੀ ਯਾਦ ਹੈ। ਦੂਜਾ ਪਾਸਾ ਵੇਖੋ, ਉਹ ਬੰਦਾ ਰੱਜ ਕੇ ਜ਼ੁਲਮੀ ਹੈ। ਉਹਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਪਿੱਛੇ ਉਸ ਬੰਦੇ ਦਾ ਹੱਥ ਆ, ਅਨੰਦਪੁਰ ਦੇ ਕਿਲੇ ਛੱਡਣ ਦੇ ਪਿੱਛੇ ਉਹਦਾ ਹੱਥ ਆ, ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਪਿੱਛੇ ਉਹਦਾ ਹੱਥ ਆ, ਕਿੰਨੇ ਸੂਫੀ ਫਕੀਰ ਉਹਨੇ ਕਤਲ ਕੀਤੇ ਉਹਦਾ ਹੱਥ ਆ, ਆਪਣੇ ਬਾਪ ਨੂੰ ਆਗਰੇ ਦੇ ਲਾਲ ਕਿਲੇ ਵਿੱਚ ਉਸ ਬੰਦੇ ਨੇ ਮਰਨ ਵਾਸਤੇ ਮਜਬੂਰ, ਬੜੀ ਬੜੀ ਉਹ ਵਾਰਤਾਲਾਪ ਤੁਸੀਂ ਪੜ੍ਹੋ ਤੁਹਾਡੇ ਦਿਲ ਨੂੰ ਟੁੰਬਦੀ ਆ, ਵੀ ਜਦੋਂ ਸ਼ਾਹਜਹਾਨ ਨੇ ਜਿਹਨੇ ਲਾਲ ਕਿਲਾ ਬਣਵਾਇਆ, ਇਹ ਬਾਪ ਸੀ ਉਹਦਾ, ਉਹਨੇ ਚਿੱਠੀ ਲਿਖੀ ਤੇ ਚਿੱਠੀ ਉਹਨੇ ਨਫ਼ਰ ਨੂੰ ਆਖਿਆ ਔਰੰਗਜ਼ੇਬ ਨੂੰ ਦੇ ਦਿਓ, ਤੇ ਉਹਦੇ ਵਿੱਚ ਲਿਖਿਆ ਸੀ ਔਰੰਗਜ਼ੇਬ ਤੂੰ ਤੇ ਮੈਂ ਆਪਾਂ ਦੋਵੇਂ ਮੋਮਨ ਆ, ਮੁਸਲਮਾਨ ਆ, ਤੇ ਦੂਜੇ ਕਾਫਰ ਜਿਹੜੇ ਆ, ਜਦੋਂ ਆਪਾਂ ਕਾਫਰਾਂ ਨੂੰ ਸੂਰਜ ਨੂੰ ਪਾਣੀ ਦਿੰਦੇ ਹਾਂ, ਹਿੰਦੂਇਜ਼ਮ ਦੇ ਲੋਕ ਸੂਰਜ ਨੂੰ ਪਾਣੀ ਦਿੰਦੇ ਆ ਤਾਂ ਕਿ ਉਹ ਪਿੱਤਰਾਂ ਤੱਕ ਪਹੁੰਚ ਸਕੇ। ਆਪਾਂ ਹਰਿਦੁਆਰ ਵਾਲੀ ਗੁਰੂ ਨਾਨਕ ਦੀ ਸਾਖੀ ਪੜ੍ਹੀ, ਜਦੋਂ ਕਾਫਰ ਲੋਕ ਸੂਰਜ ਨੂੰ ਪਾਣੀ ਦਿੰਦੇ ਸੀ ਤੇ ਆਪਾਂ ਕਹਿੰਦੇ ਵੀ ਕਿੱਡੇ ਮੂਰਖ ਲੋਕ ਆ, ਇਹ ਮਰ ਚੁੱਕੇ ਪਿੱਤਰਾਂ ਨੂੰ ਪਾਣੀ ਦੇ ਰਿਹਾ, ਇਹਨਾਂ ਦਾ ਪਾਣੀ ਪਹੁੰਚਦਾ ਵੀ ਉਪਲਾ। ਪਰ ਸੱਚ ਆਖਾਂ, ਅੱਜ ਮੈਨੂੰ ਤੇਰੇ ਨਾਲੋਂ ਕਾਫਰ ਜ਼ਿਆਦਾ ਚੰਗੇ ਲੱਗਦੇ ਆ। ਭਾਵੇਂ ਕਰਮਕਾਂਡ ਹੀ ਸਹੀ, ਪਰ ਆਪਣੇ ਮਰ ਚੁੱਕੇ ਬਜ਼ੁਰਗਾਂ ਨੂੰ ਚੇਤੇ ਤੇ ਕਰਦੇ ਆ। ਉਹ ਤੇਰਾ ਬਾਪ ਆਗਰੇ ਦੇ ਲਾਲ ਕਿਲੇ ਵਿੱਚ ਪਾਣੀ ਕੋਲੋਂ ਤਰਸ ਗਿਆ, ਅੱਡੀਆਂ ਰਗੜ ਰਗੜ ਕੇ ਮਰਨ ਲਈ ਮਜਬੂਰ ਹੋ ਗਿਆ, ਮੈਨੂੰ ਪਾਣੀ ਦੀ ਘੁੱਟ ਤੇ ਪੀ ਲੈਣ ਦੇ। ਉਹਨੇ ਚਿੱਠੀ ਜਵਾਬ ਦੇ ਵਿੱਚ ਲਿਖੀ ਤੇ ਨਫ਼ਰ ਨੂੰ ਆਖਿਆ ਅੱਬਾ ਜਾਨ ਨੂੰ ਦੇ ਦਿਓ। ਚਿੱਠੀ ਲੈ ਕੇ ਪਹੁੰਚਿਆ, ਉਹਨੇ ਖੋਲੀ ਤੇ ਕਹਿਣ ਲੱਗਾ, ਅੱਬਾ ਜਾਨ ਮੈਂ ਹੈਰਾਨ ਹਾਂ ਵੀ ਤੁਸੀਂ ਕਿਸੇ ਵਕਤ ਭਾਰਤ ਦੇ ਬਾਦਸ਼ਾਹ ਦੇ, ਔਰ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਵੀ ਬਾਦਸ਼ਾਹ ਦੇ ਕੋਲ ਫਾਲਤੂ ਦੀਆਂ ਗੱਲਾਂ ਵਾਸਤੇ ਵਕਤ ਨਹੀਂ ਹੁੰਦਾ। ਇਸ ਕਰਕੇ ਮੈਂ ਦੋ ਹਰਫਾਂ ਦੇ ਵਿੱਚ ਤੁਹਾਡੀ ਗੱਲ ਦਾ ਜਵਾਬ ਦੇਣ ਲੱਗਾ। ਜਿਹੜੀ ਸ਼ਾਹੀ ਨਾਲ ਤੁਸੀਂ ਚਿੱਠੀ ਲਿਖੀ ਨਾ, ਜੇ ਉਹ ਸ਼ਾਹੀ ਦੀਆਂ ਦੋ ਬੂੰਦਾਂ ਆਪਣੇ ਬੁੱਲਾਂ ਨੂੰ ਲਾਈਆਂ ਹੁੰਦੀਆਂ, ਤੁਹਾਡੀ ਪਿਆਸ ਬੁੱਝ ਜਾਣੀ ਸੀ ਤੇ ਮੇਰਾ ਵਕਤ ਨਹੀਂ ਸੀ ਖਰਾਬ ਹੋਣਾ। ਉਹਦਾ ਬਾਪ ਮਰਿਆ ਪਰ ਬੰਦਾ ਜਨਾਜੇ ਸ਼ਾਮਿਲ ਨਹੀਂ ਹੋਇਆ, ਏਡਾ ਕਰੂਰ ਦਿਲ ਸੀ। ਹੁਣ ਦੋਵਾਂ ਚੀਜ਼ਾਂ ਨੂੰ ਸਾਹਮਣੇ ਰੱਖੋ, ਧਰਮ ਕਰਮ ਤੇ ਜ਼ੁਲਮ ਕਰਮ, ਤੇ ਫਿਰ ਅਸੀਂ ਐਨਾਲਾਈਸਿਸ ਕਰਕੇ ਸਿੱਟੇ ਤੇ ਪਹੁੰਚਦੇ ਹਾਂ। ਬੇਸਿਕਲੀ ਉਹ ਬੰਦਾ ਜ਼ੁਲਮ ਬਿਰਤੀ ਵਾਲਾ ਸੀ, ਧਰਮ ਕਰਮ ਤੇ ਉਹ ਚਾਦਰ ਬਣਾ ਕੇ ਆਪਣੇ ਪਾਪਾਂ ਨੂੰ ਢੱਕਣ ਲਈ ਵਰਤਦਾ ਹੁੰਦਾ ਸੀ ਵੀ ਤਾਂ ਕਿ ਲੋਕਾਂ ਨੂੰ ਲੱਗੇ ਵੀ ਸ਼ਰੀਅਤ ਦਾ ਪਾਬੰਦ ਆ, ਇਹ ਸਭ ਕੁਝ ਆਪਣੇ ਧਰਮ ਵਾਸਤੇ ਕਰ ਰਿਹਾ ਹੈ। ਬੇਸਿਕਲੀ ਉਹ ਜ਼ੁਲਮੀ ਸੀ। ਤੋ ਇਦਾਂ ਦੇ ਪਾਪ ਮੈਂ ਕਰਦਾ ਹਾਂ, ਫਿਰ ਮੈਂ ਉਹਦੇ ਅਡੰਬਰ ਰਚਦਾ ਹਾਂ, ਮੈਂ ਰੱਬ ਅੱਗੇ ਸਜਦੇ ਕਰਦਾ ਹਾਂ, ਨੱਕ ਰਗੜਦਾ ਹਾਂ, ਨਿਊਨਾ ਆ, ਤਾਂ ਕਿ ਲੋਕਾਂ ਨੂੰ ਲੱਗੇ ਵੀ ਬੰਦਾ ਬਹੁਤ ਧਾਰਮਿਕ ਆ। ਪਰ ਗੁਰੂ ਨਾਨਕ ਦੀ ਬਾਣੀ ਤੇ ਇੰਨੇ ਝੂਠ ਬੋਲਦੀ, ਹਜ਼ੂਰ ਨੇ ਆਖਿਆ ਅਪਰਾਧੀ ਦੂਣਾ ਨਵੇਂ ਜਿਉਂ ਹੰਤਾ ਮਿਰਗਾ ਸੀਸ ਨਵਾਇਆ ਕਿਆ ਥੀਏ ਜਾਂ ਹਰਦੇ ਕਿਛੁੱਦੇ ਜਾਏ। ਜਿੰਨਾ ਬੰਦਾ ਦੂਣਾ ਹੋ ਕੇ ਨਿਫਦਾ ਨਾ ਮੱਥਾ ਟੇਕਦਾ, ਸਮਝੋ ਇਸ ਬੰਦੇ ਦੇ ਅੰਦਰ ਇੰਨੇ ਪਾਪਾਂ ਦੀ ਭਾਂਡ ਆ। ਅਦੀਬ ਨੇ ਬੜਾ ਪਿਆਰਾ ਲਿਖਿਆ, ਕਹਿੰਦਾ ਬੰਦਿਆ ਤੇਰੇ ਪਾਪ ਦਾ ਸਰੀਰ ਬਹੁਤ ਵੱਡਾ ਆ ਤੇ ਤੇਰੇ ਧਰਮ ਕਰਮਾਂ ਦੀ ਚਾਦਰ ਬੜੀ ਛੋਟੀ ਆ। ਤੂੰ ਪੈਰਾਂ ਵੱਲੋਂ ਢੱਕਦਾ ਤੇ ਸਿਰ ਵੱਲੋਂ ਨੰਗਾ ਹੋ ਜਾਂਦਾ, ਸਿਰ ਵੱਲੋਂ ਢੱਕਦਾ ਤੇ ਪੈਰਾਂ ਵੱਲੋਂ ਨੰਗਾ ਹੋ ਜਾਂਦਾ, ਤੂੰ ਇਹ ਢੱਕੇ ਨਹੀਂ ਰਹਿਣੇ। ਕਬੀਰ ਜੇਤੇ ਪਾਪ ਕੀਏ ਰਾਖੇ ਤਲੇ ਦੁਰਾਏ, ਲਕਾ ਕੇ ਰੱਖਦਾ ਆ। ਬਾਬੇ ਨੇ ਕਿਹਾ ਪ੍ਰਗਟ ਪਏ ਨਿਦਾਨ, ਜੇ ਦੱਦਾ ਹੋਵੇ ਤੇ ਫਿਰ ਉਹਦਾ ਨਿਦਾਨ, ਉਹਦਾ ਮਤਲਬ ਹੁੰਦਾ ਖਜ਼ਾਨਾ। ਜੇ ਹੋਵੇ ਦੱਦਾ, ਇਹਦਾ ਮਤਲਬ ਹੁੰਦਾ ਅੰਤ, ਅਖੀਰ ਨੂੰ। ਪ੍ਰਗਟ ਪਏ ਨਿਦਾਨ ਸਭ, ਅਖੀਰ ਨੂੰ ਇਹ ਪਾਪ ਉੱਗੜ ਹੀ ਜਾਣੇ ਆ, ਇਹ ਨਸ਼ਰ ਹੋ ਹੀ ਜਾਣੇ ਆ, ਕਿਸੇ ਨੂੰ ਪਤਾ ਨਾ ਵੀ ਲੱਗੇ ਤੇ ਲੱਗੇ। ਤੈਨੂੰ ਤੇ ਪਤਾ ਹੀ ਆ ਨਾ, ਜਾ ਪੁੱਛੇ ਧਰਮ ਰਾਏ। ਜਦੋਂ ਤੇਰੇ ਅੰਦਰ ਬੈਠੇ ਧਰਮ ਰਾਜ ਨੇ ਆਵਾਜ਼ ਦੇ ਕੇ ਆਖਿਆ ਨਾ, ਬੰਦਾ ਕਰਪਟਿਆ ਤੂੰ, ਤੂੰ ਦੁਨੀਆਂ ਦੇ ਕੈਮਰਿਆਂ ਤੋਂ ਬਚ ਸਕਦਾ, ਪਰ ਜਿਹੜਾ ਰੱਬ ਨੇ ਤੇਰੇ ਅੰਦਰ ਸੋਫਟਵੇਅਰ ਫਿੱਟ ਕੀਤਾ ਉਹ ਤੋਂ ਨਹੀਂ ਬਚ ਸਕਦਾ। ਉਹ ਜਿਹੜਾ ਰੱਬ ਨੇ ਸੋਫਟਵੇਅਰ ਫਿੱਟ ਕੀਤਾ ਉਹਦੇ ਬਾਰੇ ਗੁਰੂ ਨਾਨਕ ਨੇ ਆਖਿਆ, ਨਾਨਕ ਜੀ ਉਪਾਏ ਕੇ ਲਿਖਨਾਵੇ ਧਰਮ ਬਹਾਲਿਆ, ਉੱਥੇ ਸੱਚੋ ਹੀ ਸੱਚ ਨਿਬੜੇ ਚੁਣ ਵੱਖ ਕੱਢੇ ਜਜਮਾਲਿਆ, ਥਾਉ ਨਾ ਪਾਇਨ ਕੂੜਿਆਰ ਮੂੰਹ ਕਾਲੇ ਦੋਜ਼ਕ ਚਾਲਿਆ, ਤੇਰੇ ਨਾਏ ਰੱਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ, ਲਿਖਨਾਵੇ ਧਰਮ ਬਹਾਲਿਆ। ਅੰਦਰ ਤੂੰ ਆਪਣੇ ਆਪ ਤੋਂ ਨਹੀਂ ਮੁੱਕਰ ਸਕਦਾ, ਤੈਨੂੰ ਸਭ ਪਤਾ, ਕੋਈ ਤੇਰੇ ਬਾਰੇ ਜਾਣੇ ਜਾਂ ਨਾ ਜਾਣੇ, ਪਰ ਹਰ ਬੰਦੇ ਨੂੰ ਆਪਣੇ ਆਪ ਬਾਰੇ ਪਤਾ ਹੁੰਦਾ ਮੈਂ ਕਿੰਨੇ ਕੁ ਪਰਸੈਂਟ ਸਹੀ ਹਾਂ, ਮੈਂ ਕਿੰਨੇ ਕੁ ਪਰਸੈਂਟ ਗਲਤ ਹਾਂ। ਪ੍ਰਗਟ ਪਏ ਨਿਦਾਨ ਸਭ ਜਾ ਪੁੱਛੇ ਧਰਮ ਰਾਏ, ਬੰਦਿਆ ਤੈਨੂੰ ਆਪਣੇ ਆਪ ਨੂੰ ਪਤਾ। ਇਸ ਕਰਕੇ ਲੋਕਾਂ ਸਾਹਮਣੇ ਉੱਗਣ ਨਾ ਉੱਗਣ, ਤੈਨੂੰ ਚੰਗੀ ਤਰ੍ਹਾਂ ਪਤਾ ਵੀ ਤੂੰ ਕਿੱਥੇ ਖਲੋਤਾ ਆਇਆ। ਗੁਰੂ ਕਿਰਪਾ ਕਰੇ ਅਸੀਂ ਆਪਣੀ ਸਵੈ ਪੜਛੋਲ ਕਰੀਏ, ਬੰਦੇ ਖੋਜ ਤੇ ਹਰ ਰੋਜ਼ ਦੇ ਮੁਕਾਮ ਤੱਕ ਪਹੁੰਚੀਏ, ਸੰਗਤ ਵਿੱਚ ਬਹਿ ਕੇ ਆਪਣੇ ਚੰਗੇ ਬੰਦੇ ਦੀ ਪੜਤਾਲ ਕਰਕੇ ਸਚਿਆਰੇ ਜੀਵਨ ਦੇ ਮਾਲਕ ਬਣੀਏ। ਹੋਈਆਂ ਬੇਅੰਤ ਭੁੱਲਾਂ ਚੁੱਕਣ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ ਜੋ ਇੰਨਾ ਪ੍ਰੇਮ ਪਿਆਰ ਬਖਸ਼ਦੇ ਹੋ, ਬੈਠ ਕੇ ਸਰਵਣ ਕਰਦੇ ਹੋ। ਅਗਲਾ ਪ੍ਰੋਗਰਾਮ ਬਹੁਤ ਹੀ ਸਤਿਕਾਰਯੋਗ ਭਾਈ ਵਰਿੰਦਰ ਸਿੰਘ ਜੀ ਵਾਰਸ ਹੋਣਾ ਪਾਸੋਂ ਸਰਵਣ ਕਰਨ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਗਿਆਨੀ ਨਿਸ਼ਾਨ ਸਿੰਘ ਜੀ, ਜੋ ਕਿ ਆਪ ਜੀ ਦੇ ਨਾਲ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਸਲੋਕਾਂ ਦੀ ਕਥਾ ਵਿਚਾਰ ਦੀ ਸਾਂਝ ਪਾ ਰਹੇ ਸਨ, ਜਿੱਥੇ ਗੁਰਬਾਣੀ ਫਲਸਫੇ ਉੱਤੇ ਉਹਨਾਂ ਦੀ ਬੜੀ ਡੂੰਘੀ ਪਕੜ ਹੈ, ਗੁਰੂ ਮਹਾਰਾਜ ਦੀ ਬੜੀ ਬਖਸ਼ਿਸ਼ ਹੈ, ਸਿੱਖ ਇਤਿਹਾਸ ਉੱਤੇ, ਸਿੱਖ ਤਵਾਰੀਖ ਉੱਤੇ ਉਹਨਾਂ ਦੀ ਬਹੁਤ ਮਜ਼ਬੂਤ ਪਕੜ ਹੈ। ਉਹਨਾਂ ਨੇ ਸਲੋਕਾਂ ਦੀ ਵਿਚਾਰ ਦੇ ਦਰਮਿਆਨ ਨਾਲ ਦੀ ਨਾਲ ਗੁਰ ਇਤਿਹਾਸ ਵਿੱਚੋਂ ਥਾਂ ਪੁਰ ਥਾਂ ਦਲੀਲਾਂ ਦੇ ਕੇ ਆਪ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕੀਤੀ ਹੈ। ਗੁਰੂ ਚਰਨਾਂ ਦੇ ਵਿੱਚ ਉਹਨਾਂ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਹਾਂ। ਆਪ ਸੰਗਤਾਂ ਦਾ ਵੀ ਧੰਨਵਾਦ ਹੈ, ਆਪ ਜੀ ਬੈਠ ਕੇ ਨਾ ਸਿਰਫ ਬੁਲਾਰਿਆਂ ਨੂੰ ਸਰਵਣ ਕਰਦੇ ਹੋ, ਕਿਉਂਕਿ ਜਦੋਂ ਕੋਈ ਬੁਲਾਰਾ ਕੋਈ ਵਕਤਾ ਬੋਲ ਰਿਹਾ ਹੁੰਦਾ ਹੈ ਸਾਹਮਣੇ ਬੈਠਾ ਸਰੋਤਾ ਤੇ ਸਰੋਤੇ ਦੀ ਸਰੋਤ ਬੋਲ ਰਹੇ ਵਕਤਾ ਦੀ ਖੁਰਾਕ ਹੁੰਦੀ ਹੈ। ਬੇਨਤੀ ਪ੍ਰਵਾਨ ਕਰਿਓ, ਆਪਾਂ ਆਉਂਦੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ, ਬੱਚਿਆਂ ਨੂੰ ਨਾਲ ਲੈ ਕੇ ਆਉਣਾ ਇਹ ਸਾਡੀ ਜ਼ਿੰਮੇਵਾਰੀ ਹੈ, ਪਰ ਬੱਚਿਆਂ ਨੂੰ ਨਾਲ ਲਿਆ ਕੇ ਬੱਚਿਆਂ ਨੂੰ ਬਿਠਾਲਣਾ ਅਤੇ ਬੱਚਿਆਂ ਨੂੰ ਦੱਸਣਾ ਵੀ ਇਹ ਸਾਡੀ ਜ਼ਿੰਮੇਵਾਰੀ ਹੈ। ਗੁਰਦੁਆਰਾ ਕੋਈ ਪਲੇਗਰਾਊਂਡ ਨਹੀਂ ਹੈ ਕਿ ਜਿੱਥੇ ਆ ਕੇ ਬੱਚੇ ਖੇਡ ਰਹੇ ਹੈ। ਹੁਣ ਦਰਬਾਰ ਦੇ ਵਿੱਚ ਵਿਆਖਿਆ ਚੱਲ ਰਹੀ ਹੈ, ਬੜੀ ਗੈਰ ਗੰਭੀਰ ਗੱਲ ਹੋ ਰਹੀ ਹੈ, ਬੜੇ ਖਾਸ ਵਿਸ਼ੇ 'ਤੇ ਚਰਚਾ ਚੱਲ ਰਹੀ ਹੈ। ਜਦੋਂ ਇੱਕ ਵਕਤਾ ਬੋਲ ਰਿਹਾ ਹੁੰਦਾ ਹੈ ਨਾ, ਉਹ ਇੱਕੋ ਵਕਤ ਤਿੰਨ ਕਾਰਜ ਕਰ ਰਿਹਾ ਹੁੰਦਾ ਹੈ। ਖਿਆਲ ਕਰਿਓ, ਇੱਕ ਤਾਂ ਆਪਣੇ ਮਨ ਦੇ ਵਿੱਚ ਉਹ ਸੋਚ ਰਿਹਾ ਹੁੰਦਾ, ਜੋ ਉਹਨੇ ਪਰੋਸਣਾ ਹੁੰਦਾ, ਉਹ ਸੋਚ ਇੱਕ ਪਾਸੇ ਉਹ ਸੋਚ ਰਿਹਾ ਹੁੰਦਾ, ਦੂਜੇ ਪਾਸੇ ਉਹ ਪਰੋਸ ਰਿਹਾ ਹੁੰਦਾ, ਅਤੇ ਤੀਜੇ ਪਾਸੇ ਉਹ ਤੁਹਾਡੇ ਨਾਲ, ਕਿਉਂਕਿ ਤੁਹਾਡੇ ਨਾਲ ਚਰਚਾ ਕਰ ਰਿਹਾ ਹੁੰਦਾ। ਉਸ ਸਮੇਂ ਦੇ ਦਰਮਿਆਨ ਜਦੋਂ ਥੋੜ੍ਹੀ ਜਿਹੀ ਵੀ ਇਕਾਗਰਤਾ ਦੇ ਵਿੱਚ ਜਦੋਂ ਭੰਗਣਾ ਪੈਂਦੀ ਹੈ, ਬੱਚੇ ਖੇਡਦੇ ਫਿਰਦੇ ਹੈ, ਮਾਪੇ ਰੌਲਾ ਪਾਈ ਜਾਂਦੇ ਹੈ, ਉਹ ਜਿਹੜੀ ਸਾਂਝ ਹੈ ਨਾ ਉਹ ਟੁੱਟ ਜਾਂਦੀ ਹੈ। ਤਾਂ ਜ਼ਰੂਰੀ ਹੈ, ਗੁਰੂ ਅਰਜਨ ਸਾਹਿਬ ਨੇ ਹਰ ਕਾ ਕੀਰਤਨ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ, ਇਹ ਗੱਲ ਕਿਉਂ ਆਖੀ ਸੀ, ਇਹਦਾ ਇੱਕ ਕਾਰਨ ਸੀ। ਤਾਂ ਇਸ ਚੀਜ਼ ਦਾ ਵੀ ਜ਼ਰੂਰ ਖਿਆਲ ਰੱਖੀਏ। ਆਪ ਜੀ ਦਾ ਧੰਨਵਾਦ ਕਰਦਾ ਹਾਂ। ਆਪ ਜੀ ਨਾ ਸਿਰਫ ਚੰਗੇ ਪ੍ਰਚਾਰਕਾਂ ਨੂੰ ਸਰਵਣ ਕਰਦੇ ਹੋ, ਉਹਨਾਂ ਦਾ ਹੌਸਲਾ ਅਫਜ਼ਾਈ ਵੀ ਕਰਦੇ ਹੋ, ਆਪ ਜੀ ਦਾ ਵੀ ਧੰਨਵਾਦ ਹੈ। ਤੋ ਆਓ, ਜਿੱਥੇ ਗੁਰਬਾਣੀ ਕਥਾ ਆਪ ਜੀ ਨੇ ਸਰਵਣ ਕੀਤੀ ਹੈ, ਸਮਾਂ ਹੈ ਢਾਡੀ ਵਾਰਾਂ ਗੁਰ ਇਤਿਹਾਸ ਦਾ। ਆਪ ਜੀ ਨੂੰ ਢਾਡੀ ਵਾਰਾਂ ਗੁਰ ਇਤਿਹਾਸ ਨਾਲ ਜੋੜਨਗੇ ਗਿਆਨੀ ਜਸਵੰਤ ਸਿੰਘ ਜੀ ਜੋਸ਼ ਅਤੇ ਉਹਨਾਂ ਦਾ ਢਾਡੀ ਜਥਾ। ਸਰਵਣ ਕਰੀਏ ਢਾਡੀ ਵਾਰਾਂ ਗੁਰ ਇਤਿਹਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੇ ਬਾਬਾ ਗੁਰਦਿੱਤਾ ਜੀ ਦੇ ਘਰ ਦੋ ਪੁੱਤਰ ਪੈਦਾ ਹੋਏ, ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਪੋਤਰੇ। ਸਭ ਤੋਂ ਵੱਡੇ ਦਾ ਨਾਂ ਸੀ ਧੀਰਮੱਲ, ਉਦੋਂ ਛੋਟੇ ਦਾ ਨਾਂ ਸੀ ਜਿਹੜਾ 30 ਜਨਵਰੀ 1630 ਈਸਵੀ ਨੂੰ ਪੈਦਾ ਹੋਇਆ, ਬੀਬੀ ਰਾਜ ਕੌਰ ਦੀ ਕੁੱਖੋਂ ਕੀਰਤਪੁਰ ਸਾਹਿਬ ਦੀ ਧਰਤੀ ਤੇ। ਉਹਦਾ ਨਾਂ ਰੱਖਿਆ ਹਰ ਰਾਏ। ਜਿੱਦਣ ਹਰ ਰਾਏ ਸਾਹਿਬ ਮਹਾਰਾਜ ਜੀ ਨੇ ਅਵਤਾਰ ਧਾਰਿਆ ਨਾ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੂੰ ਖਬਰ ਮਿਲੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅੰਮ੍ਰਿਤਸਰ ਦੀ ਧਰਤੀ ਤੋਂ ਕੀਰਤਪੁਰ ਨੂੰ ਸਾਹਿਬ ਨੂੰ ਰਵਾਨਾ ਹੋਏ ਘੋੜਿਆਂ ਤੇ ਪੋਤਰੇ ਦੇ ਦਰਸ਼ਨ ਕੀਤੇ ਤੇ ਮਹਾਰਾਜ ਨੇ ਮੱਥਾ ਚੁੰਮ ਕੇ ਛੇਵੇਂ ਪਾਤਸ਼ਾਹ ਨੇ ਕਿਹਾ ਸੀ ਇਹ ਕਿਸੇ ਵਸਤੂ ਦਾ ਮਾਲਕ ਬਣੇਗਾ। ਤੇ ਜਿੱਦਣ ਧੀਰਮੱਲ ਤੇ ਜਨਮ ਲਿਆ ਸੀ ਤੇ ਛੇਵੇਂ ਪਾਤਸ਼ਾਹ ਮਰ ਨੇ ਕਿਹਾ ਸੀ ਇਹ ਪ੍ਰਿਥੀ ਚੰਦ ਦੁਬਾਰਾ ਆ ਗਿਆ, ਇਹ ਸਾਜਿਸ਼ਾਂ ਰਚੇਗਾ। ਤੇ ਧੀਰਮੱਲ ਨੇ ਕਸਰ ਵੀ ਕੋਈ ਨਹੀਂ ਛੱਡੀ, ਸਰਕਾਰ ਨਾਲ ਰਲਿਆ ਰਿਹਾ। ਔਰ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਅੰਤਮ ਸਮਾਂ ਨੇੜੇ ਆਇਆ ਜਾਣ ਕੇ ਗੁਰੂ ਨਾਨਕ ਦੇ ਤਖ਼ਤ ਉੱਤੇ ਆਪਣੇ ਪੋਤਰੇ ਨੂੰ 1644 ਈਸਵੀ ਨੂੰ ਸੰਭਾਲ ਦਿੱਤਾ, ਬਿਠਾ ਲਿਆ ਗਿਆ। ਔਰ ਬਾਬਾ ਬੁੱਢਾ ਜੀ ਦੀ ਅੰਸ਼ ਵੰਸ਼ ਵਿੱਚੋਂ ਬਾਬਾ ਬੁੱਢਾ ਜੀ ਦੇ ਪੁੱਤਰ ਭਾਨੇ ਨੇ ਗੁਰਤਾ ਗੱਦੀ ਤੇ ਬਿਠਾਲ ਕੇ ਤੇ ਅਰਦਾਸ ਬੇਨਤੀ ਕੀਤੀ ਤੇ ਸਿੱਖਾਂ ਨੂੰ ਸੰਬੋਧਨ ਕਰਕੇ ਵੀ ਕਹਿ ਦਿੱਤਾ ਕਿ ਅੱਜ ਤੋਂ ਮਗਰੋਂ ਤੁਹਾਡੇ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਮਹਾਰਾਜ ਹੋਣਗੇ। ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਘਰ ਫਿਰ ਕਹਾਂ ਦੋ ਪੁੱਤਰ ਨੇ, ਬਾਬਾ ਰਾਮ ਰਾਏ ਤੇ ਹਰਕ੍ਰਿਸ਼ਨ ਜੀ ਜਿਹਨਾਂ ਨੂੰ ਆਪਾਂ ਅੱਠਵੇਂ ਪਾਤਸ਼ਾਹ ਕਹਿੰਦੇ ਹਾਂ। ਤੇ ਮੈਂ ਤੁਹਾਡੇ ਸਨਮੁਖ ਸੱਤਵੇਂ ਪਾਤਸ਼ਾਹ ਦਾ ਇਤਿਹਾਸ ਰੱਖਣਾ। ਛੇਵੇਂ ਪਾਤਸ਼ਾਹ ਮਹਾਰਾਜ ਨੇ ਜਦੋਂ ਗੁਰਤਾ ਗੱਦੀ ਸੰਭਾਲੀ ਨਾ, ਕਿਉਂਕਿ ਗੁਰੂ ਨਾਨਕ ਮਹਾਰਾਜ ਜੀ ਤੋਂ ਲੈ ਕੇ ਪੰਜ ਪਾਤਸ਼ਾਹੀਆਂ ਤਿੱਕਰ ਸਾਦਾ ਜੀਵਨ ਰੱਖਿਆ, ਛੇਵੇਂ ਪਾਤਸ਼ਾਹ ਮਹਾਰਾਜ ਕਲਗੀ ਲਾਉਣ ਲੱਗ ਪਏ, ਸ਼ਸਤਰ ਪਹਿਨਣ ਲੱਗ ਪਏ, ਨਗਾਰੇ ਵਜਾਉਣ ਲੱਗ ਪਏ, ਔਰ ਸ਼ਿਕਾਰ ਵੀ ਖੇਡਦੇ ਸੀ, ਧੌਂਸੇ ਵੀ ਖੜਕਾਉਂਦੇ ਸੀ, ਕਿਲੇ ਵੀ ਉਸਾਰਦੇ ਸੀ, ਜਾਣੀ ਬਾਦਸ਼ਾਹਾਂ ਵਾਲੀ ਟੌਰ ਮਹਾਰਾਜ ਛੇਵੇਂ ਪਾਤਸ਼ਾਹ ਮਨ ਸ਼ਾਨ ਬਖਸ਼ ਦਿੱਤੀ ਸਿੱਖਾਂ ਨੂੰ, ਬਾਦਸ਼ਾਹਾਂ ਵਾਲੀ। ਹੁਣ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਪੋਤਰੇ ਹਰਿਰਾਏ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਤੇ ਬਿਠਾ ਲਿਆ। ਐਤਵਾਰ ਦਾ ਦਿਨ ਵਾ, 1644 ਸੰਨ ਵਾ, ਛੇਵੇਂ ਪਾਤਸ਼ਾਹ ਮਹਾਰਾਜ ਨੇ ਆਪਣੇ ਪੋਤਰੇ ਹਰਿਰਾਏ ਸਾਹਿਬ ਮਹਾਰਾਜ ਨੂੰ ਕੁਝ ਹਦਾਇਤਾਂ ਕੀਤੀਆਂ। ਕਹਿੰਦੇ 2200 ਘੋੜ ਸਵਾਰ ਨਾਲ ਰੱਖਣਾ, ਕਲਗੀ ਵੀ ਲਾਉਣੀ ਹੈ ਤੇ ਸ਼ਸਤਰ ਵੀ ਪਹਿਨਣੇ ਨੇ। ਸੱਤਵੇਂ ਪਾਤਸ਼ਾਹ ਨੇ ਸ਼ਸਤਰ ਵੀ ਪਹਿਨੇ, ਕਿਉਂਕਿ ਗੁਰੂ ਹੁਕਮ ਕਰ ਰਿਹਾ ਤੇ ਰਿਸ਼ਤੇਦਾਰੀ ਵਿੱਚ ਬਾਬਾ ਜੀ ਲੱਗਦੇ ਨੇ, ਹਰਿਰਾਏ ਸਾਹਿਬ ਛੇਵੇਂ ਪਾਤਸ਼ਾਹ ਦੇ ਪੋਤਰੇ ਲੱਗਦੇ ਨੇ। 2212 ਆਉਂਦੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ 22 ਧਾਰਾਂ ਨੇ, ਰਾਜਾ ਅੰਬੀ, ਰਾਜਾ ਨਹਾਨ, ਰਾਜਾ ਕਸੌਲੀ, ਰਾਜਾ ਹੰਡੂਰ, ਰਾਜਾ ਕਾਂਗੜਾ, ਰਾਜਾ ਜਸਪਤ, ਰਾਜਾ ਸ਼੍ਰੀਨਗਰ, ਰਾਜਾ ਡਡਵਾਲੇ, 22 ਧਾਰਾਂ ਨੇ, 22 ਧਾਰਾਂ ਨੇ ਤੇ 22 ਘੋੜ ਸਵਾਰ ਰੱਖੇ ਮਹਾਰਾਜ ਨੇ। ਸਮਾਂ ਇੱਦਾਂ ਦਾ ਵਧੀਆ ਸੀ ਕਿ ਸੱਤਵੇਂ ਪਾਤਸ਼ਾਹ ਮਹਾਰਾਜ ਨੂੰ ਮਿਆਨ ਵਿੱਚੋਂ ਕਿਰਪਾਨ ਕੱਢਣ ਦੀ ਲੋੜ ਹੀ ਨਹੀਂ ਪਈ। ਸਮਾਂ ਇੱਦਾਂ ਦਾ ਵਧੀਆ ਸੀ ਤੇ ਸੱਤਵੇਂ ਪਾਤਸ਼ਾਹ ਮਹਾਰਾਜ ਨੇ ਫਿਰ 3 ਕਾਰਜ ਕੀਰਤਪੁਰ ਵਿੱਚ ਮਸ਼ਹੂਰ ਕੀਤੇ। ਇੱਕ ਤਾਂ ਚਿੜੀਆ ਘਰ ਜਿਹਨੂੰ ਕਹਿੰਦੇ ਆਪਾਂ ਅੱਜ, ਉਦੋਂ ਕਹਿੰਦੇ ਸੀ ਰੱਖ ਘਰ, ਸ਼ਿਕਾਰ ਖੇਡਣ ਜਾਣ

ਮਾਰਨਾ ਨਹੀਂ, ਫੜ ਕੇ ਲੈ ਆਉਣਾ, ਚਿੜੀਆ ਘਰ ਰੱਖ, ਘਰ ਵਿੱਚ ਰੱਖ, ਛੱਡ ਦੇਣਾ, ਉਹਦੀ ਪੂਰੀ ਦੇਖਭਾਲ ਕਰਨੀ, ਖੁਰਾਕ ਦੇਣੀ, ਉਹਦੀ ਹਰੇਕ ਪੱਖੋਂ ਉੱਤੇ ਨਿਗਾਹ ਰੱਖਣੀ। ਇੱਕ ਕੀਰਤਪੁਰ ਵਿੱਚ ਦਵਾਖਾਨਾ ਮਸ਼ਹੂਰ ਸੀ, ਜਿਸ ਬਿਮਾਰੀ ਦਾ ਇਲਾਜ ਕਿਸੇ ਦੂਸਰੇ ਪਾਸਿਓਂ ਨਹੀਂ ਸੀ ਮਿਲਦਾ ਤੇ ਉਹ ਇੱਥੋਂ ਮਿਲਦਾ ਸੀ। ਅੱਜ ਵੀ ਜਿੱਥੇ ਜਿੱਥੇ ਸੱਤਵੇਂ ਪਾਤਸ਼ਾਹ ਮਹਾਰਾਜ ਦੇ ਗੁਰਦੁਆਰੇ ਨੇ, ਅੱਜ ਵੀ ਨਾਲ ਜੜੀਆਂ ਬੂਟੀਆਂ ਬਾਗ ਇਹ ਲਾਏ ਜਾਂਦੇ ਨੇ, ਅੱਜ ਵੀ ਲਾਏ ਜਾਂਦੇ ਨੇ। ਮਾਲਵੇ ਵਿੱਚ ਕੁਛ ਪਿੰਡ ਇੱਦਾਂ ਦੇ ਨੇ ਬਠਿੰਡੇ ਦੇ ਏਰੀਏ 'ਚ, ਸੱਤਵੇਂ ਪਾਤਸ਼ਾਹ ਉੱਥੇ ਗਏ, ਉੱਥੇ ਬਾਗ ਲੱਗੇ ਨੇ। ਤੁਹਾਨੂੰ ਯਾਦ ਹੋਵੇ ਗਿਆ, ਥੋੜ੍ਹੇ ਕੁ ਦਿਨ ਹੋ ਕੇ, ਦੋ ਤਿੰਨ ਕੁ ਵਿਸਾਖੀ ਦੇ ਨੇੜੇ, ਬਾਹਰ ਕੰਧਾਂ ਦੇ ਨਾਲ ਫੋਟੋਆਂ ਲੱਗੀਆਂ ਸੀ। ਉਹ ਫੋਟੋਆਂ ਉਹ ਸੀ ਜਿਹਨਾਂ ਦੇ ਨੌਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦੇ ਆ, ਬਾਂਸ, ਅੱਕ, ਇਹਨਾਂ ਜਿਹਨਾਂ ਜਿਹਨਾਂ ਦੀ ਬਾਣੀ ਵਿੱਚ ਨੌਂ ਆਏ ਉਹਨਾਂ ਦੀਆਂ ਫੋਟੋਆਂ ਲੱਗੀਆਂ ਸੀ। ਤੇ ਇਹ ਹੀ ਚੀਜ਼ਾਂ ਜਿਹਨੇ ਤੁਸੀਂ ਫੋਟੋਆਂ ਦੇਖੀਆਂ ਸੀ, ਉਹ ਹੀ ਸੱਤਵੇਂ ਪਾਤਸ਼ਾਹ ਦੇ ਦਰਬਾਰ 'ਚ ਗੁਰਦੁਆਰਿਆਂ 'ਚ ਅੱਜ ਬੀਜੀਆਂ ਜਾਂਦੀਆਂ ਨੇ। ਪੁਰਾਣੀ ਰੌਹ ਰੀਤ, ਪੁਰਾਣਾ ਸਮਾਂ ਸੰਭਾਲ ਕੇ ਰੱਖਿਆ ਗਿਆ ਸੀ। ਹੁਣ ਸੱਤਵੇਂ ਪਾਤਸ਼ਾਹ ਸ਼ਿਕਾਰ ਖੇਡਣ ਜਾਂਦੇ ਤੇ ਨਾਲ ਖਾਸ ਕਰਕੇ ਲੰਗਰ ਦਾ ਪ੍ਰਬੰਧ ਕਰਦੇ। ਹੁਣ ਥੋੜ੍ਹਾ ਜਿਹਾ ਪਿੱਛੇ ਨੂੰ ਆ ਜਾਓ, ਖੇਤੀਬਾੜੀ ਤਕੜੀ ਸੀ ਕੀਰਤਪੁਰ ਦੀ, ਸੰਭਾਲਦਾ ਕੌਣ ਸੀ? ਭਾਈ ਭਗਤੂ। ਬਸ ਇਹੀ ਮੇਰਾ ਇਤਿਹਾਸ ਵਾ, ਤੁਹਾਡੀ ਪਕੜ 'ਚ ਆ ਜਾਵੇ। ਆਸੀ, ਆਸੀ ਦਾ ਪੁੱਤਰ ਵਾ ਰਿਆਦਾ, ਰਿਆਦੇ ਦਾ ਮਾਂਗਾ, ਮਾਂਗੇ ਦਾ ਨਾਥ, ਤੇ ਨਾਥ ਦਾ ਪੁੱਤਰ ਆ ਬਾਬਾ ਆਦਮ। ਤੁਸੀਂ ਢਾਡੀਆਂ ਕੋਲੋਂ ਬੜਾ ਸੁਣਿਆ ਇਹ, ਮੈਂ ਨਹੀਂ ਸੁਣਾਉਣਾ, ਵੈਸੇ ਮੈਂ ਇਤਿਹਾਸ ਅਗਾਂਹ ਲੈ ਕੇ ਜਾਣਾ। ਇਹਨੇ ਸੇਵਾ ਬੜੀ ਕੀਤੀ ਤੇ ਗੁਰੂ ਰਾਮਦਾਸ ਮਰਜ ਪ੍ਰਸੰਨ ਹੋਏ, ਇਹਦਾ ਦਾੜਾ ਚਿੱਟਾ ਹੋ ਗਿਆ, ਸਿਆਣਾ ਹੋ ਗਿਆ, ਸੱਤਵੇਂ ਪਾਤਸ਼ਾਹ ਦੀ ਸੇਵਾ ਤੋਂ ਪ੍ਰਸੰਨ ਹੋ ਗਏ। ਕਹਿੰਦੇ ਮੰਗ ਕੀ ਮੰਗਦਾ? ਇਹ ਕਹਿੰਦਾ ਜੀ ਕਿਸੇ ਚੀਜ਼ ਦੀ ਲੋੜ ਨਹੀਂ। ਤੇ ਇਹਦੀ ਧਰਮ ਪਤਨੀ ਬੀਬੀ ਉੱਠ ਕੇ ਖੜੋ ਗਈ, ਕਿਉਂਕਿ ਜੇ ਗ੍ਰਸਤੀ ਜੀਵਨ 'ਚ ਇੱਕ ਪੁੱਤਰ ਨੂੰ ਬਹੁਤ ਕੀਮਤੀ ਸਮਝਦੇ ਨੇ। ਵੈਸੇ ਧੀਆਂ 'ਚ ਅੱਜ ਦੇ ਸਮੇਂ 'ਚ ਘਾਟਾ ਕੋਈ ਨਹੀਂ, ਕੋਈ ਫਰਕ ਨਹੀਂ। ਮਾਂ ਬਾਪ ਦੀ ਧੀ ਬਹੁਤ ਸਤਿਕਾਰ ਕਰਦੀ ਹੈ। ਗੁਰਬਾਣੀ ਵੀ ਕਹਿੰਦੀ ਏ ਬਾਲ ਕੰਨਿਆ ਕੋ ਬਾਪ ਪਿਆਰਾ, ਭਾਈ ਕੋ ਅਤ ਪਾਈ। ਕਿਉਂਕਿ ਜਿੰਨਾ ਧੀ ਬਾਪ ਨਾਲ ਪਿਆਰ ਕਰਦੀ ਹੈ ਨਾ, ਉਹਨਾਂ ਪੁੱਤ ਨਹੀਂ ਕਰੂਗਾ। ਇਹ ਗੁਰਬਾਣੀ ਦਾ ਫੈਸਲਾ। ਹੁਣ ਛੇਵੇਂ ਪਾਤਸ਼ਾਹ ਦੇ ਘਰ ਇੱਕ ਧੀ ਆ, ਅਮਰਦਾਸ ਮਰ ਦੇ ਘਰ ਦੋ ਆ, ਗੁਰੂ ਅੰਗਦ ਦੇਵ ਮਰ ਦੇ ਘਰ ਵੀ ਦੋ ਆ, ਇੱਕ ਸੱਤਵੇਂ ਪਾਤਸ਼ਾਹ ਦੇ ਘਰ ਵੀ ਆ, ਉਹਦਾ ਨਾਂ ਬੀਬੀ ਰੂਪ ਕੌਰ ਵਾ। ਉਹ ਭਾਈ ਪਸਰੂਰ ਨਾਲ ਵਿਆਹੀ ਆ। ਸੱਤਵੇਂ ਪਾਤਸ਼ਾਹ ਦਾ ਕਰਮਾਲ ਇਹਦੇ ਕੋਲ ਪਿਆ। ਹੋਰ ਤੁਹਾਨੂੰ ਮੈਂ ਯਾਦ ਕਰਵਾ ਦੇਵਾਂ, ਸਿੱਖ ਧਰਮ 'ਚ ਪਹਿਲੀ ਇਹ ਇਸਤਰੀ ਆ ਜਿਹਨੇ ਇਤਿਹਾਸ ਨੂੰ ਲਿਖਿਆ ਅਤੇ ਘੋਖਿਆ, ਇਹ ਬੀਬੀ ਆ। ਇਹ ਭਾਈ ਭਗਤੂ ਬਾਬੇ ਆਦਮ ਦਾ ਪੁੱਤ ਆ ਜਿਹੜਾ ਕੀਰਤਪੁਰ ਵਿੱਚ ਖੇਤੀ ਕਰਵਾਉਂਦਾ। ਕੀਰਤਪੁਰ ਵਿੱਚ ਇਹਦੇ ਘਰ ਦੋ ਪੁੱਤ ਪੈਦਾ ਹੋਏ, ਬਾਬੇ ਆਦਮ ਦੇ ਪੋਤਰੇ ਗੌਰਾ ਤੇ ਜੀਵਨ, ਇਹਨੂੰ ਜਿਉਣ ਵੀ ਕਹਿੰਦੇ ਆ। ਜੇ ਇਤਿਹਾਸ ਦੀ ਬਹੁਤ ਡੂੰਘਾਈ ਨਾਲ ਖੋਜ ਕਰੀਏ ਤੇ ਬੰਦਾ ਸਿੰਘ ਬਹਾਦਰ ਦੇ ਨਾਲ ਇਸੇ ਪਰਿਵਾਰ ਨੇ ਬਹੁਤ ਮਦਦ ਕੀਤੀ, ਬਹੁਤ ਜ਼ਿਆਦਾ, ਥੋੜ੍ਹੀ ਨਹੀਂ, ਜ਼ਿਆਦਾ ਕੀਤੀ। ਇਹਦਾ ਪਿੰਡ ਵਾ ਚੱਕ, ਪਰਿਵਾਰ ਜਿੱਥੇ ਲਾ ਕੇ ਵੱਸ ਗਿਆ, ਚੱਕ ਫਤਿਹ ਸਿੰਘ ਵਾਲਾ, ਚੱਕ ਤਖਤੂ ਸਿੰਘ ਵਾਲਾ, ਚੱਕ ਰਾਮ ਸਿੰਘ ਵਾਲਾ, ਇਹ ਇਹਨਾਂ ਦੇ ਪਿੰਡ ਵਾ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਛੀਵਾੜੇ ਵਿੱਚੋਂ ਨਿਕਲ ਕੇ ਗਾਹਾਂ
ਇਹਨਾਂ ਪਿੰਡਾਂ ਵਿੱਚ ਇਹਨਾਂ ਦੇ ਕੋਲ ਰਹਿ ਤਕਰੀਬਨ ਜੇ ਇਤਿਹਾਸ ਨੂੰ ਪੜ੍ਹੀਏ ਤਾਂ 28 ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਹਨਾਂ ਦੇ ਪਰਿਵਾਰ ਵਿੱਚ ਰਹੇ ਆ 28 ਦਿਨ। ਜਿਸ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਹਿਣਾ ਵੀ ਤੁਹਾਡੇ ਪਿੰਡ ਮੈਂ ਆਉਣਾ, ਇਹ ਕਹਿਣ ਲੱਗੇ ਵੀ ਆਪਾਂ ਗੁਰੂ ਗੋਬਿੰਦ ਸਿੰਘ ਨੂੰ ਬਿਠਾਲਣਾ ਕਿੱਥੇ ਆ, ਕਿੱਥੇ ਬਿਠਾਲੀਏ, ਕਿਤੇ ਅੱਜ ਵੀ ਜਾਊਂਗੇ ਨਾ ਚੱਕ ਫਤਿਹ ਸਿੰਘ ਵਾਲੇ, ਇੱਥੇ ਇੱਕ ਗੁਰਦੁਆਰਾ ਬਣਿਆ ਹੋਇਆ ਅਨੋਖਾ ਜਿਹਾ ਨੌਵਾਂ ਗੁਰਦੁਆਰੇ ਦਾ ਕਾਠ ਬੰਗਲਾ, ਕਾਠ ਬੰਗਲਾ ਨੌਵਾਂ ਤੇ 160 ਘਮਾ ਜ਼ਮੀਨ ਇਸ ਗੁਰਦੁਆਰੇ ਦੇ ਨਾਂ ਲੱਗੀ ਹੋਈ ਤੇ ਪ੍ਰਬੰਧ ਪਹਿਲਾਂ ਨਿਹੰਗਾਂ ਕੋਲ ਸੀ, ਹੁਣ ਸ਼੍ਰੋਮਣੀ ਕਮੇਟੀ ਕਰ ਰਹੀ। ਬਸ ਮੈਂ ਆਹ ਦੱਸਣਾ ਪਰਿਵਾਰ ਭਾਈ ਭਗਤੂ ਦਾ ਆ, ਆ ਜਿਹੜੇ ਭਾਈ ਗੌਰਾ ਤੇ ਭਾਈ ਜੀਵਨ ਵਾ, ਭਾਈ ਜੀਵਨ ਦੇ ਘਰ ਇਹ ਆ ਪੁੱਤ ਪੈਦਾ ਹੋਏ ਆ, ਭਾਈ ਰਾਮ ਸਿੰਘ, ਭਾਈ ਫਤਿਹ ਸਿੰਘ, ਭਾਈ ਤਖਤੂ ਸਿੰਘ, ਭਾਈ ਬਖਤੂ ਸਿੰਘ, ਇਹ ਪੁੱਤ ਜੀਵਨ ਦੇ ਆ, ਜਿਹਦੀ ਮੈਂ ਵਾਰਤਾ ਤੁਹਾਡੇ ਸਨਮੁਖ ਰੱਖਣੀ ਆ। ਤੇ ਜਿਹੜਾ ਫਿਰ ਗੌਰਾ ਆ ਤੇ ਗੌਰੇ ਦੇ ਘਰ ਫਿਰ ਗਾਂ ਚਾਰ ਪੁੱਤ ਵਾ, ਕੁਸ਼ਲ ਚੰਦ, ਮਾਈ ਚੰਦ, ਮੇਹਰਦਾਸ ਤੇ ਦਿਆਲ ਦਾਸ, ਇਹ ਚਾਰ ਪੁੱਤ ਗੌਰੇ ਦੇ। ਤੇ ਗੌਰਾ ਬੜਾ ਰਾਠਵਾ, ਬੜਾ ਸੂਰਮਾ, ਇਹਨੇ ਬਠਿੰਡੇ ਉੱਤੇ ਰਾਜ ਕੀਤਾ, ਬੜਾ ਸੂਰਮਾ ਸੀ ਇਹ, 500-600 ਘੋੜ ਸਵਾਰ ਨਾਲੇ ਰੱਖਦਾ ਸੀ ਆਪਣੇ। ਸੱਤਵੇਂ ਪਾਤਸ਼ਾਹ ਤੇ ਪਰਿਵਾਰ ਤੇ ਆਫਤ ਆ ਗਈ, ਗਿਆਨੀ ਨਿਰਦੋਸ਼ ਸਿੰਘ ਹੁਣਾਂ ਨੇ, ਕੇਵਲ ਸਿੰਘ ਨਿਰਦੋਸ਼ ਹੁਣਾਂ ਨੇ ਇਹਨਾਂ ਦਾ ਇਤਿਹਾਸ ਲਿਖਿਆ ਹੋਇਆ ਤੇ ਇਹਨੇ ਮਦਦ ਕੀਤੀ ਸੀ। ਹੁਣ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਵੀ ਤੁਹਾਡੇ ਪਿੰਡ ਆਉਣਾ, ਇਹਦੀ ਕੋਠੇ ਚੜ੍ਹ ਕੇ ਨਾ ਪੀਪਾ ਖੜਕਾਇਆ, ਸੰਗਤਾਂ ਨੂੰ ਇਕੱਠੇ ਕੀਤਾ। ਇਹਦਾ ਘਰ ਛੋਟੀ ਜਿਹੀ ਗਲੀ ਵਿੱਚ ਸੀ, ਕਿਤੇ ਅੱਜ ਵੀ ਜਾਊਂਗੇ ਨਾ, ਇੱਥੇ ਗੁਰਦੁਆਰਾ ਬਣਿਆ। ਇਸ ਇਹਨਾਂ ਨੂੰ ਵਧਾਈ ਮੈਂ ਤਾਂ ਦਿੰਦਾ, ਇਹਨਾਂ ਨੇ ਆਕਾਰ ਸੇਵਾ ਵਾਲਿਆਂ ਸੰਤਾਂ ਨੂੰ ਗੁਰਦੁਆਰਾ ਢੋਣ ਨਹੀਂ ਦਿੱਤਾ, ਉਹ ਘਰ ਉੱਪਰ ਲੈਂਟਰ ਲਾ ਕੇ ਉਹ ਚਵਾਰਾ ਕੱਚਾ, ਕੱਚੀ ਪੌੜੀ, ਉਹੋ ਹੀ ਭਾਂਡੇ ਜਿਹਨਾਂ ਵਿੱਚ ਪ੍ਰਸ਼ਾਦਾ ਛਕਿਆ, ਜਿਹਨਾਂ 'ਚ ਬਣਾਇਆ, ਉਹ ਪੀੜਾ, ਉਹ ਮੰਜਾ ਹਜੇ ਤਿਕਰ ਸਾਂਭਿਆ ਪਿਆ, ਕੱਚਾ ਹੀ, ਉਹਨੂੰ ਲਿਪਦੇ ਸਵਾਰਦੇ ਆ, ਉਹਦੀ ਮਨਿਆਦ ਵਧੀ ਜਾਂਦੀ ਆ। ਉੱਪਰ ਲੈਂਟਰ ਵਾ, ਥੱਲਿਓਂ ਕੱਚਾ ਆ। ਜਦੋਂ ਅਸੀਂ ਦੇਖਣ ਗਏ, ਕਿਉਂਕਿ ਇਤਿਹਾਸ ਨੂੰ ਪੜ੍ਹਦੇ ਸੀ, ਇਤਿਹਾਸ ਦੇ ਵਿਦਿਆਰਥੀ ਸੀ, ਜਦੋਂ ਅਸੀਂ ਦੇਖਣ ਗਏ ਉਸ ਪਾਸੇ ਨੂੰ, ਤਾਂ ਮੇਰੇ ਆਪਣੇ ਪਿੰਡੋਂ ਮੁੰਡੇ ਹੈਰਾਨ ਰਹੇ, ਕਹਿੰਦੇ ਗਿਆਨੀ ਜੀ ਜੇ ਤੁਸੀਂ ਨਾ ਆਉਂਦੇ ਸਾਡੀ ਸਾਰੀ ਜ਼ਿੰਦਗੀ ਨਹੀਂ ਸੀ ਪਤਾ ਲੱਗਣਾ ਵੀ ਇੱਧਰ ਆਹ ਗੁਰਦੁਆਰੇ ਵੀ ਇਤਿਹਾਸਕ ਹੈਗੇ ਆ। ਜੇ ਤੁਸੀਂ ਅੱਜ ਵੀ ਜਾਓਗੇ ਨਾ, ਬਠਿੰਡੇ ਦੇ ਆਲੇ ਦੁਆਲੇ ਤਕਰੀਬਨ 35-36 ਗੁਰਦੁਆਰੇ ਆ ਇਤਿਹਾਸਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ, ਕਿੱਥੇ ਜਾਮਣੀ ਪੱਗ ਬੰਨ੍ਹ ਕੇ ਗੁਰੂ ਗੋਬਿੰਦ ਸਿੰਘ ਜਾਂਦੇ ਰਹੇ, ਕਿੱਥੇ ਲਵੇਰੀ ਸਾਰੋਆ, ਕਿੱਥੇ ਕਾਠ ਬੰਗਲਾ ਗੁਰਦੁਆਰਾ ਆ, ਇਹ ਸਾਰੇ। ਹੁਣ ਜਦੋਂ ਪਤਾ ਲੱਗਾ, ਕਹਿੰਦੇ ਸੱਦਿਆ ਤੁਹਾਨੂੰ ਤਾਂ ਆ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪਿੰਡ ਆਉਣਾ, ਦੱਸੋ ਕਿੱਥੇ ਬਿਠਾਲਣਾ। ਇਹਨਾਂ ਚੋਹਾਂ ਨੇ ਸਲਾਹ ਕੀਤੀ, ਕਹਿੰਦੇ ਵੀ ਇੱਕ ਪਾਸੇ ਆ ਛੱਪੜ ਵਾ, ਆਪਾਂ ਦੁਆਬੇ ਦੇ ਛੱਪੜ ਕਹਿੰਦੇ ਆ, ਮਾਝੇ ਦੇ ਟੋਭਾ ਕਹਿੰਦੇ ਆ, ਮਾਲਵੇ ਦੇ ਢਾਬ ਕਹਿੰਦੇ ਆ, ਗੱਲ ਇੱਕੋ ਹੀ ਆ। ਅੱਜ ਵਾਂਗੂ ਛੱਪੜ ਗੰਦੇ ਨਹੀਂ ਸੀ ਉਦੋਂ, ਕਿਉਂਕਿ ਹੁਣ ਤਾਂ ਅਸੀਂ ਸਾਰੇ ਘਰ ਦਾ ਗੰਦ ਸਾਰਾ ਪਾਣੀ ਉਹਦੇ ਵਿੱਚ ਸੱਟ ਤਾਂ ਛੱਪੜਾਂ ਦੇ, ਅੱਗੇ ਬੀਬੀਆਂ ਕੱਪੜੇ ਧੋਂਦੀਆਂ ਰਹੀਆਂ ਛੱਪੜਾਂ 'ਚ, ਪਸ਼ੂ ਨਹਾਉਂਦੇ, ਅਸੀਂ ਆਪ ਖੁਦ ਨਹਾਉਂਦੇ ਰਹੇ ਹਾਂ ਛੱਪੜਾਂ 'ਚ, ਖੁਦ ਨਹਾਉਂਦੇ ਰਹੇ ਛੱਪੜਾਂ 'ਚ ਅਸੀਂ, ਤਕਰੀਬਨ ਇੰਨਾ ਸੁਥਰਾ ਹੁੰਦਾ ਸੀ ਛੱਪੜ। ਕਹਿੰਦੇ ਦੱਸੋ ਕੀ ਕਰੀਏ, ਕਹਿੰਦੇ ਇੱਕ ਪਾਸੇ ਢਾਬ ਪਈ ਹੈ ਪਾਣੀ ਦੀ ਭਰੀ, ਅੱਜ ਵੀ ਕਦੇ ਜਾਓਗੇ ਨਾ, ਇਹ ਪਾਣੀ ਦੀਆਂ ਢਾਬਾਂ ਮਲਵਈਆਂ ਵੀਰਾਂ ਕੋਲ, ਪਿੰਡ ਵੀ ਬਹੁਤ ਵੱਡੇ ਆ। ਜਿਹੜਾ ਗੁਰੂ ਗੋਬਿੰਦ ਸਿੰਘ ਨੇ ਦਾਨੇ ਬਰਾੜ ਦੇ ਨਾਂ ਤੇ ਪਿੰਡ ਵਸਾਇਆ ਸੀ ਨਾ ਚੱਕ ਅਬਲੂ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੀਰ ਛੱਡ ਕੇ ਕਿਹਾ ਸੀ ਵੀ ਕਿੱਥੇ ਤੀਰ ਜਾ ਕੇ ਡਿੱਗੂ ਤੇ ਪਿੰਡ ਦੀ ਮੋਹਰੀ ਗੱਢ। ਕਹਿੰਦਾ ਮਹਾਰਾਜ ਪਿੰਡ ਵਸ ਜਾਊ, ਮਹਾਰਾਜ ਕਹਿੰਦੇ ਤੇਰੇ ਦੂਜੀਆਂ ਬਾਬਿਆਂ ਦੇ ਪਿੰਡਾਂ ਨਾਲੋਂ ਜ਼ਿਆਦਾ ਵਧੀਆ ਵੱਡਾ ਪਿੰਡ, 19,000 ਜ਼ਮੀਨ ਦਾ ਰਕਬਾ ਇਸ ਪਿੰਡ ਦਾ ਆ, ਪਿੰਡ ਦਾ ਨਵਾਂ ਚੱਕ ਅਬਲੂ, ਚੌਧਰੀ ਜੈਦ
ਤੇ ਉਹ ਚੌਧਰੀ ਜੈਦ ਦਾ ਪੋਤਵਾ ਆ ਅਬਲੂ ਚੌਧਰੀ, ਅਬਲੂ ਦਾ ਪੋਤਵਾ ਕਰਮਪਾਲ ਚੌਧਰੀ, ਤੇ ਚੌਧਰੀ ਕਰਮਪਾਲ ਦਾ ਪੁੱਤਰ ਹੈ ਚੌਧਰੀ ਬਾਦਲ, ਜਿਹੜਾ ਲੰਬੀ ਦੇ ਲਾਗੇ ਵੱਸਦਾ ਪਿੰਡ ਬਾਦਲ, ਤੇ ਬਾਦਲ ਦਾ ਪੁੱਤ ਸੀ ਆ ਦਾਨਾ ਬਰਾੜ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਤੁਰਿਆ ਆ ਆਪਣੀਆਂ ਫੌਜਾਂ ਲੈ ਕੇ। ਇਹਨਾਂ ਨੇ ਫਿਰ ਛੰਨ ਬਣਾਈ, ਛੰਨ ਜਿਹਨੂੰ ਢਾਰਾ ਵੀ ਕਹਿੰਦੇ ਨੇ, ਅਸੀਂ ਦੁਆਬੀਏ ਛੰਨ ਕਹਿੰਦੇ ਆ, ਮਾਝੇ ਦੇ ਢਾਰਾ ਕਹਿੰਦੇ, ਤੇ ਮਾਲਵੇ ਦੇ ਉਸ ਇਲਾਕੇ ਵਿੱਚ ਝੁੰਬਾ ਕਹਿੰਦੇ ਆ। ਇਹਨਾਂ ਨੇ ਅੱਕ ਪਲਾ ਪਾ ਕੇ ਨਾ ਝੁੰਬਾ ਬਣਾ ਤਾ, ਵਿੱਚ ਡੰਡੇ ਗੱਡ ਕੇ ਪਲ ਵਾਂਗੂ ਬਣਾ ਤਾ, ਥੱਲੇ ਚਾਰ ਚਾਰ ਗਿੱਠਾਂ ਰੇਤਾ ਵਿਛਾ ਤਾ, ਘੜੇ ਵਿੱਚ ਭਰ ਦਿੱਤੇ, ਤੇ ਢਾਬ ਦੇ ਵਿੱਚੋਂ ਛੱਪੜ ਚੋਂ ਪਾਣੀ ਕੱਢ ਕੱਢ ਕੇ ਨਾ ਜਿੱਧਰ ਦੀ ਗੁਰੂ ਗੋਬਿੰਦ ਸਿੰਘ ਨੇ ਆਉਣਾ ਸੀ ਉਸ ਰਸਤੇ 'ਚ ਛਿੜਕਣ ਲੱਗ ਪਿਆ ਵੀ ਠੰਡਾ ਹੋ ਜਾਵੇ ਜਦੋਂ ਗੁਰੂ ਗੋਬਿੰਦ ਸਿੰਘ ਫੌਜਾਂ ਆਉਣ ਤੇ ਗਰਦਾ ਉੱਡ ਕੇ ਮਹਾਰਾਜ ਦੇ ਕੱਪੜਿਆਂ 'ਤੇ ਨਾ ਪਵੇ। ਅਤੇ ਜਿਹੜੀਆਂ ਬੀਬੀਆਂ ਸੀ ਕਿਸੇ ਨੇ ਸੇਵੀਆਂ ਵੱਟੀਆਂ, ਕਿਸੇ ਨੇ ਖੇਸ ਦੇ ਬੰਬਲ ਵੱਟ ਲਏ, ਕਿਸੇ ਨੇ ਪਜੀਰੀ ਬਣਾ ਲਈ ਵੀ ਇੰਨੀਆਂ ਸੰਗਤਾਂ ਨਾਲ ਆਉਣੀਆਂ ਇਹਨਾਂ ਨੂੰ ਛਕਣ ਵਾਸਤੇ ਦੇਵਾਂਗੇ। ਉਹ ਜਿਹੜਾ ਬਣਾਇਆ ਸੀ ਨਾ ਵੀ ਝੁੰਬਾ ਬਣਾਇਆ ਸੀ, ਝੁੰਬਾ ਜਿਹਨੂੰ ਪਛਾਣ ਕਹਿੰਦੇ ਆ, ਜਦ ਗੁਰੂ ਗੋਬਿੰਦ ਸਿੰਘ ਵਿੱਚ ਆ ਕੇ ਬੈਠੇ ਨਾ, ਮਹਾਰਾਜ ਕਹਿਣ ਲੱਗੇ, ਕਹਿੰਦੇ ਰਾਮ ਸਿੰਘ ਤੂੰ ਤਾਂ ਕਾਠ ਦਾ ਬੰਗਲਾ ਹੀ ਬਣਾ ਤਾ, ਲੈ ਇਸ ਲਫਜ਼ ਤੋਂ ਗੁਰਦੁਆਰੇ ਦਾ ਨਾਂ ਕਾਠ ਬੰਗਲਾ ਬਣਿਆ। ਬਿਲਕੁਲ ਬਹੁਤ ਵੱਡਾ ਛੱਪੜ, ਤੇ ਛੇਵੇਂ ਪਾਤਸ਼ਾਹ ਵੀ ਇਸ ਪਿੰਡ ਵਿੱਚ ਗਏ ਤੇ ਦਸਵੇਂ ਪਾਤਸ਼ਾਹ ਵੀ ਗਏ ਤੇ ਸੱਤਵੇਂ ਪਾਤਸ਼ਾਹ ਕੋਲ ਦੀ ਲੰਘ ਗਾਂ ਨੂੰ, ਲਾਗੇ ਫੂਸ ਮੰਡੀ ਆ, ਲਾਗੇ ਕੱਚੀ ਭੁੱਚੋਂ ਆ, ਅੱਜ ਭੁੱਚੋਂ ਕੱਚੀ ਭੁੱਚੋਂ ਨੂੰ ਭੁੱਚੋਂ ਖੁਰਦ ਕਹਿੰਦੇ ਆ ਤੇ ਪੱਕੀ ਭੁੱਚੋਂ ਨੂੰ ਭੁੱਚੋਂ ਕਲਾ ਕਹਿੰਦੇ ਆ। ਜਿਵੇਂ ਆਪਾਂ ਅੱਜ ਹੈੱਡ ਗ੍ਰੰਥੀ ਨੂੰ ਕਹਿੰਦੇ ਹਾਂ ਹੈੱਡ ਗ੍ਰੰਥੀ, ਹੈੱਡ ਇੰਗਲਿਸ਼ ਦਾ ਲਫ਼ਜ਼ ਆ, ਉਹ ਤਾਂ ਅੱਜ ਉਹ ਆਇਆ, ਉਦੋਂ ਕਹਿੰਦੇ ਸੀ ਵੱਡੇ ਨੂੰ ਕਲਾ, ਕਲਾ ਗ੍ਰੰਥੀ। ਬਾਬਾ ਬੁੱਢਾ ਜਿਹਦੇ ਚਾਚੇ ਦਾ ਪੁੱਤ ਭਾਈ ਪਿਆਰਾ ਸੀ ਉਹ ਕੁਝ ਸਮਾਂ ਦਰਬਾਰ ਸਾਹਿਬ ਦਾ ਕਲਾ ਗ੍ਰੰਥੀ ਬਣਿਆ ਰਿਹਾ। ਜਦੋਂ ਬਾਬਾ ਬੁੱਢਾ ਜੀ ਬਾਹਰ ਜਾਂਦੇ ਹੁੰਦੇ ਸੀ ਕਿਸੇ ਕਾਰਜ ਵਾਸਤੇ ਤੇ ਭਾਈ ਪਿਆਰਾ ਚਾਚੇ ਦਾ ਪੁੱਤ ਸੇਵਾ ਸੰਭਾਲਦਾ ਹੁੰਦਾ ਸੀ। ਹੁਣ ਸੱਤਵੇਂ ਪਾਤਸ਼ਾਹ ਮਹਾਰਾਜ ਜੀ ਨੇ, ਜਦ ਛੇਵੇਂ ਪਾਤਸ਼ਾਹ ਮਹਾਰਾਜ ਨੇ ਗੁਰੂ ਨਾਨਕ ਦਾ ਤਖ਼ਤ ਬਖਸ਼ਿਆ, ਤਖ਼ਤ ਉੱਤੇ ਬੈਠੇ ਕਰਤਾਰਪੁਰ ਦੀ ਧਰਤੀ ਦਰਸ਼ਨ ਕਰਨ ਵਾਸਤੇ ਗੁਰੂਆਂ ਦੇ ਸਥਾਨ ਤੇ ਆਏ ਨਾਲ ਬੇਅੰਤ ਸੰਗਤਾਂ ਨੇ, ਤੇ ਸੱਤਵੇਂ ਪਾਤਸ਼ਾਹ ਗੁਰਗੱਦੀ ਉੱਤੇ ਬੈਠੇ ਤੇ ਛੇਵੇਂ ਪਾਤਸ਼ਾਹ ਮਹਾਰਾਜ ਨੇ ਉਹਨਾਂ ਨਮਸਕਾਰ ਕਰਕੇ ਉਹ ਬਿਠਾਲ ਦਿੱਤਾ।

1644 ईस्वी ਨੂੰ ਸਤਵੇਂ ਪਾਤਸ਼ਾਹ ਗੁਰੂ ਹਰਿਰਾਇ ਸਾਹਿਬ ਮਹਾਰਾਜ ਗੁਰੂ ਨਾਨਕ ਦੇ ਤਖ਼ਤ ਉੱਤੇ ਸਭਾਇਮਾਨ ਹੋ ਗਏ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕੁਝ ਅਸਾਰੂ ਕੰਮ ਦੱਸੇ, ਇੱਕ ਲੰਗਰ ਦਾ ਪ੍ਰਬੰਧ ਚੰਗੀ ਤਰ੍ਹਾਂ ਰੱਖਣਾ, ਇੱਕ ਸ਼ਸਤਰ ਪਹਿਨਣੇ, 2200 ਘੋੜ ਸਵਾਰ ਤਿਆਰ ਬਰ ਤਿਆਰ ਰੱਖਣੇ, ਤੇ ਕਥਾ ਵਿਚਾਰ ਤੇ ਗੁਰਬਾਣੀ ਦਾ ਸਤਿਕਾਰ। ਸੱਤਵੇਂ ਪਾਤਸ਼ਾਹ ਨੇ ਕੁਝ ਕੰਮ ਆਪਣੀ ਵੱਲੋਂ ਵੀ ਰੰਭੇ, ਮੈਂ ਤੁਹਾਨੂੰ ਦੱਸ ਚੁੱਕਾ ਵੀ ਚਿੜੀਆ ਘਰ ਬੰਨੇ ਰੰਭਿਆ, ਖੇਤੀ ਬਹੁਤ ਵਧੀਆ ਕਰਵਾਈ। ਇੱਕ ਮਹਾਰਾਜ ਨੇ ਫਿਰ ਦਵਾਖਾਨਾ ਸ਼ੁਰੂ ਕਰ ਲਿਆ, ਦਵਾਖਾਨਾ। ਜਦੋਂ ਔਰੰਗਜ਼ੇਬ ਦੇ ਭਰਾ ਦਾਰਾ ਸ਼ਿਕੋਹ ਨੂੰ ਲੋੜ ਪਈ ਨਾ, ਉਹਨੂੰ ਸ਼ੇਰ ਦੀ ਮੁੱਛ ਦਾ ਬਾਲ ਖਿਲਾਤਾ ਸੀ ਔਰੰਗਜ਼ੇਬ ਨੇ। ਡਾਕਟਰ ਹਕੀਮ ਕਹਿਣ ਲੱਗੇ, ਭਾਈ ਇਹਦੀ ਤਾਂ ਮੌਤ ਅਟਲ ਵਾ, ਇਹਨੇ ਨਹੀਂ ਬਚਣਾ। ਇੱਕ ਗੱਲ ਹੈ ਵੀ ਜੇ ਕਿਤੇ ਆਹ ਦਵਾ ਮਿਲ ਜਾਵੇ, 4 ਮਾਸੇ ਦਾ ਲੌਂਗ, 15 ਮਾਸੇ ਦੀ ਹਰੜ, 1 ਗਜ ਮੋਤੀ, ਇਹ ਹਾਥੀ ਦੇ ਮੱਥੇ 'ਚ ਹੁੰਦਾ। ਜੇ ਚੀਜ਼ਾਂ ਮਿਲਦੀਆਂ ਤਾਂ ਇਹਦੀ ਜਾਨ ਬਚ ਸਕਦੀ ਹੈ। ਫਿਰ ਕਿਸੇ ਨੇ ਦੱਸ ਪਾਈ, ਇਹ ਚੀਜ਼ਾਂ ਜੇ ਮਿਲੂਗੀਆਂ ਤਾਂ ਕੀਰਤਪੁਰ ਸਾਹਿਬ ਤੋਂ ਮਿਲੂਗੀਆਂ, 7ਵੇਂ ਪਾਤਸ਼ਾਹ ਦੇ ਦਰਬਾਰ 'ਚੋਂ। ਫਿਰ ਸੇਵਾਦਾਰ ਦਿੱਲੀ ਤੋਂ ਆਏ, ਉਹ ਫਿਰ ਸਮਾਨ ਮਹਾਰਾਜ ਨੇ ਇਹ ਤਿੰਨੇ ਚੀਜ਼ਾਂ ਦਿੱਤੀਆਂ। ਰਤੀ ਭਰ ਵੀ ਮਹਾਰਾਜ ਨੇ ਵਿਤਕਰਾ ਨਹੀਂ ਕੀਤਾ ਵੀ ਇਸੇ ਦਿੱਲੀ ਸਰਕਾਰ ਨਾਲ ਤਾਂ ਮੇਰੇ ਬਾਬੇ ਨੇ 4 ਜੰਗ ਲੜੇ, ਕਿਉਂਕਿ ਗੁਰੂ ਨਾਨਕ ਦਾ ਜਿਹੜਾ ਦਾਰੋ ਆ ਨਾ, ਕਿਸੇ ਨਾਲ ਵਿਤਕਰਾ ਨਹੀਂ ਕਰਦਾ। ਉਹਨੇ ਸਾਰੀਆਂ ਚੀਜ਼ਾਂ ਜਿਹੜੀਆਂ ਮੰਗੀਆਂ ਉਹ ਮਹਾਰਾਜ ਨੇ ਦੇ ਦਿੱਤੀਆਂ, ਉਹ ਦਾਰਾ ਸ਼ਿਕੋਹ ਠੀਕ ਹੋ ਗਿਆ। ਉਹ ਜਿੰਨੀ ਦੇਰ ਤੱਕ ਜਿਉਂਦਾ ਰਿਹਾ, ਤਨੋ ਮਨੋ 7ਵੇਂ ਪਾਤਸ਼ਾਹ ਦਾ ਸੇਵਾਦਾਰ ਰਿਹਾ ਬਣ ਕੇ, ਔਰ ਦਰਸ਼ਨ ਵੀ ਕਰਦਾ ਰਿਹਾ। ਹੁਣ 7ਵੇਂ ਪਾਤਸ਼ਾਹ ਮਹਾਰਾਜ ਕਰਤਾਰਪੁਰ ਦੀ ਧਰਤੀ ਤੇ ਆਏ ਨੇ, ਗੰਗਸਰ ਗੁਰਦੁਆਰਾ ਵੇਖਣ। ਇੱਕ ਮੈਂ ਤੁਹਾਡੇ ਨੋਟਸ ਵਿੱਚ ਲਿਆ ਦਵਾਂ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ 2 ਪੋਤਰੇ ਕਰਤਾਰਪੁਰ ਚ ਵਿਆਹ ਹੋਏ ਆ, ਇੱਕ ਸੂਰਜਮੱਲ ਤੇ ਦੂਜੇ ਗੁਰੂ ਤੇਗ ਬਹਾਦਰ ਮਹਾਰਾਜ ਕਰਤਾਰਪੁਰ ਚ ਵਿਆਹ ਹੋਏ ਆ। ਸੂਰਜਮੱਲ ਦੇ ਸਹੁਰੇ ਦਾ ਨਾਂ ਆ ਭਾਈ ਪ੍ਰੇਮ ਚੰਦ ਸਿੱਲੀ, ਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਹੁਰੇ ਦਾ ਨਾਂ ਆ ਲਾਲ ਚੰਦ। ਉਹ ਪਿੰਡ ਪੈਂਦਾ ਦਸੂਹੇ ਦੇ ਲਾਗੇ, ਝਿੰਗੜਾ ਬੋਦੜਾ, ਜਿੱਥੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਟਾਹਲੀ ਲਿਆਂਦੀ ਸੀ ਕਾਲੀ, ਤੁਸੀਂ ਇਤਿਹਾਸ ਮੇਰੇ ਕੋਲ ਇੱਥੇ ਸੁਣ ਚੁੱਕੇ ਹੋ, ਬਹੁਤ ਵੱਡੀ ਟਾਹਲੀ ਲਿਆ ਕੇ 5,656 ਘਮਾਂ ਦੀ ਜ਼ਮੀਨ ਵਿੱਚ ਮੋਹਰੀ ਗੱਡੀ ਸੀ। ਇਹ ਇੰਨੀ ਜ਼ਮੀਨ ਮੁੱਲ ਖਰੀਦੀ ਸੀ, ਅੱਜ ਵੀ ਕਿਤੇ ਜਾਊਂਗੇ ਨਾ, ਬੇਆਬਾਦ ਜ਼ਮੀਨ ਪਈ ਹੈ, ਬੇਆਬਾਦ, ਕੋਈ ਉੱਥੇ ਨਾ ਬਹੁੰਦਾ, ਤਾਰ ਆਲੇ ਦੁਆਲੇ ਗੰਢੀ ਹੋਈ ਆ, ਕੋਈ ਨਹੀਂ ਬਹੁੰਦਾ, ਬੇਆਬਾਦ ਪਈ। ਇੱਕ ਪਾਸੇ ਪੈਂਦੇ ਖਾਂ ਦੀ ਸਮਾਧ ਵਾ, ਜੇ ਕਰਤਾਰਪੁਰ ਆਪਾਂ ਉੱਤਰ ਕੇ ਵੀ ਤੁਰ ਕੇ ਵੀ ਜਾਣਾ ਹੋਵੇ ਤਾਂ ਅਸੀਂ 20 ਮਿੰਟ ਲੱਗਦੇ ਆ ਇਸ ਗੁਰਦੁਆਰਾ ਗੰਗਸਰ ਸਾਹਿਬ ਗੁਰਦੁਆਰਾ, ਜਿਹੜਾ ਕਿਸ਼ਨਗੜ੍ਹ ਨੂੰ ਸੜਕ ਜਾਂਦੀ, ਇਸ ਸੜਕ ਦੇ ਉੱਤੇ ਆ। ਹੁਣ 7ਵੇਂ ਪਾਤਸ਼ਾਹ ਮਹਾਰਾਜ ਦਰਬਾਰ ਲਾ ਕੇ ਬੈਠੇ ਨੇ, ਸੰਗਤਾਂ ਬੇਅੰਤ ਆਉਂਦੀਆਂ ਨੇ, ਬੇਅੰਤ ਸੰਗਤਾਂ ਆਉਂਦੀਆਂ ਨੇ। ਧੀਰ ਮੱਲ ਕਰਤਾਰਪੁਰ ਚ ਵਾ, 7ਵੇਂ ਪਾਤਸ਼ਾਹ ਦਾ ਵੱਡਾ ਭਰਾ ਧੀਰ ਮੱਲ, ਜਿਹੜਾ ਗੁਰੂ ਘਰ ਨਾਲ ਈਰਖਾ ਰੱਖਦਾ, ਜਦੋਂ 7ਵੇਂ ਪਾਤਸ਼ਾਹ ਗਏ, ਬੜਾ ਇਹਨੂੰ ਸਾੜਾ ਲੱਗਾ, ਬੜਾ ਗੁੱਸਾ ਖਾਧਾ, ਬੜੀ ਜ਼ਹਿਰ ਘੋਲੀ। ਇਹਦੇ 2 ਮਸੰਦ ਨੇ, ਇੱਕ ਦਾ ਨਵਾਂ ਸ਼ੀਹਾਂ ਤੇ ਦੂਜੇ ਦਾ ਨਵਾਂ ਦਮੋਦਰ। ਇਹ ਕਹਿੰਦਾ ਪਤਾ ਕਰੋ ਵੀ
ਵੀ ਛੇਵਾਂ ਗੁਰੂ ਸਾਡਾ ਬਾਬਾ ਇਹਨੂੰ ਗੁਰਗੱਦੀ ਦੇ ਗਿਆ, ਗੱਦੀ ਦਾ ਹੱਕਦਾਰ ਮੈਂ ਸੀ, ਇਹ ਮਾਣ ਤਾਂ ਕਰਦਾ ਵੀ ਮੈਂ ਵੱਡਾ ਪੁੱਤਰ ਹਾਂ। ਦੂਸਰਾ ਜਿਹੜਾ ਭਾਈ ਗੁਰਦਾਸ ਜੀ ਨੇ ਗੁਰੂ ਗ੍ਰੰਥ ਸਾਹਿਬ ਲਿਖਿਆ ਅਤੇ ਗੁਰੂ ਅਰਜਨ ਦੇਵ ਜੀ ਨੇ ਲਿਖਵਾਇਆ, ਉਹ ਇਹਦੇ ਕੋਲ ਪਿਆ। ਇਹ ਬੜਾ ਮਾਣ ਨਾਲ ਕਹਿੰਦਾ ਸੀ ਵੀ ਮੈਂ ਹੀ ਹਾਂ ਬਸ ਸਿੱਖਾਂ ਦਾ ਸੱਤਵਾਂ ਗੁਰੂ। ਪਰ ਇਹਦੀ ਬਹੁਤੀ ਪੁੱਛ ਪ੍ਰਤੀਤ ਨਹੀਂ ਹੋਈ ਇਸ ਧੀਰ ਮੱਲ ਦੀ। ਇੱਕ ਦਿਨ ਮੈਂ ਅੱਗੇ ਵੀ ਇਹ ਮੈਂ ਬਿਆਨ ਕਰ ਚੁੱਕਾ, ਧੀਰ ਮੱਲ ਦਾ ਪੁੱਤ ਵਾ ਉਹਦਾ ਨਵਾਂ ਬਹਾ ਚੰਦ, ਇਹਦੇ ਵਿਆਹ 'ਤੇ ਵੀ ਸੱਤਵੇਂ ਪਾਤਸ਼ਾਹ ਆਏ ਆ। ਇਹਨੇ ਸੱਤਵੇਂ ਪਾਤਸ਼ਾਹ ਨੂੰ ਮਰਵਾਉਣ ਵਾਸਤੇ ਇਹਨੇ ਲਾਹੌਰ ਚਿੱਠੀ ਭਾਈ ਪਠਾਨ ਨੂੰ ਪਾਈ ਵੀ ਤੂੰ ਚੜ੍ਹ ਕੇ ਆ, ਵੀ ਜਦੋਂ ਸੱਤਵੇਂ ਪਾਤਸ਼ਾਹ ਗਾਂਹ ਨਿਕਲ ਗਏ ਬਾਕੀ ਪਰਿਵਾਰ ਸਾਰਾ ਪਿੱਛੇ ਆ, ਜਦੋਂ ਦਰਿਆ ਪਾਰ ਕਰਨ ਤਾਂ ਤੂੰ ਗੋਲੀਆਂ ਨਾਲ ਅੜਾ ਦੇ ਪਰਿਵਾਰ ਸਾਰਾ ਹੀ। ਧੀਰ ਮੱਲ ਸੱਤਵੇਂ ਪਾਤਸ਼ਾਹ ਦਾ ਭਰਾ, ਇਹਦਾ ਕਹਾਂ ਪੁੱਤ ਬਹਾ ਚੰਦ, ਤੇ ਬਹਾ ਚੰਦ ਦਾ ਪੁੱਤ ਵਾ ਨਿਰੰਜਣ ਰਾਏ, ਤੇ ਨਿਰੰਜਣ ਰਾਏ ਦਾ ਪੁੱਤ ਵਾ ਫਿਰ ਕਹਾਂ ਬਿਕਰਮ ਸਿੰਘ, ਬਿਕਰਮ ਸਿੰਘ ਦਾ ਪੁੱਤਰ ਆ ਫਿਰ ਕਹਾਂ ਰਾਮ ਸਿੰਘ, ਤੇ ਰਾਮ ਸਿੰਘ ਦਾ ਪੁੱਤਰ ਆ ਬਾਬਾ ਵਡਭਾਗ ਸਿੰਘ। ਆ ਜਿਹੜੀਆਂ ਪੁੱਛਾਂ ਪਾਛਾਂ ਦਿੰਦਾ, ਡੋਲੀਆਂ ਖਿਲਾਉਂਦਾ ਰਿਹਾ, ਜਿਹੜੇ ਧੌਲੀ ਧਾਰ ਜਾ ਕੇ ਬੜੇ ਮੱਥੇ ਟੇਕਦੇ ਆ, ਪਤਾ ਨਹੀਂ ਉੱਥੋਂ ਕੀ ਲੱਭਦਾ, ਬਹੁਤ ਜਾਂਦੇ ਆ, ਜਿਹਨਾਂ ਨੂੰ ਭੂਚੜੇ ਲਾ ਚਿੰਬੜੀਆਂ ਉਹ ਤਾਂ ਉੱਥੇ ਜਾਂਦੇ ਆ। ਇਹ ਜਿਹੜਾ ਵਡਭਾਗ ਵਾ, ਜਦੋਂ ਥੰਮ ਸਿਰ ਗੁਰਦੁਆਰੇ ਨੂੰ ਅੱਗ ਲਾਈ ਨਾਸਰ ਅਲੀ ਬਲੋਚ ਨੇ, ਨਾਲੇ ਗਾਂ ਹਲਾਲ ਕੀਤੀ, ਇਹ ਕਹਿੰਦਾ ਮੈਂ ਬਦਲਾ ਲੈਣਾ, ਇਕੱਲਾ ਲੈ ਨਹੀਂ ਸੀ ਸਕਦਾ। ਇਹਨੇ ਫਿਰ ਦਲ ਪੰਥ ਨੂੰ ਕਿਹਾ, ਜਿਹੜਾ ਜੰਗਲਾਂ 'ਚ ਰਹਿੰਦਾ ਸੀ ਆਜ਼ਾਦੀ ਮੰਗਦਾ ਸੀ, ਅੱਜ ਦੇ ਟਾਈਮ 'ਤੇ ਜਿਹਨੂੰ ਸਰਕਾਰ ਅੱਤਵਾਦੀ ਇਹ ਖਾੜਕੂ ਕਹਿੰਦੀ ਹੈ, ਅੱਜ ਦੇ ਟਾਈਮ 'ਤੇ ਉਦੋਂ ਕਹਿੰਦੇ ਸੀ ਆਜ਼ਾਦੀ ਲੈਣੀ ਹੈ, ਉਦੋਂ ਦਲ ਖਾਲਸਾ ਸੀ, ਉਹ ਜੰਗਲਾਂ 'ਚ ਰਹਿੰਦਾ ਘਰ ਘਾਟ ਬਣਿਆ, ਉਹਨਾਂ ਨੂੰ ਬਣਨ ਨਹੀਂ ਸੀ ਦਿੰਦੇ ਪਿੰਡਾਂ 'ਚ, ਖਾਨ ਬਹਾਦਰ ਜ਼ਕਰੀਆ ਖਾਨ ਦੀ ਸਰਕਾਰ ਸੀ, ਇਹਨਾਂ ਦੇ ਸਿਰਾਂ ਦੇ ਮੁੱਲ ਵੀ ਰੱਖੇ ਗਏ। ਇਹ ਕਹਿਣ ਲੱਗਾ ਦਲ ਖਾਲਸਾ ਨੂੰ, ਕਹਿੰਦਾ ਮੈਂ ਬਦਲਾ ਲੈਣਾ ਚਾਹੁੰਦਾ। ਉਹ ਕਹਿੰਦਾ ਤੇਰੇ ਕੋਲੋਂ ਬਦਲਾ ਨਹੀਂ ਲਿਆ ਹੋਣਾ। ਉਹ ਕਹਿੰਦਾ ਤੁਸੀਂ ਮੇਰੀ ਮਦਦ ਕਰੋ। ਫਿਰ ਜੱਸਾ ਸਿੰਘ ਆਲੂ ਵਾਲੀਆਂ ਨੇ ਕਿਹਾ ਸੀ ਵੀ ਤੈਨੂੰ ਅੰਮ੍ਰਿਤ ਛਕਣਾ ਪੈਣਾ, ਤੇਰੀ ਮਦਦ ਫੇ ਕਰਾਂਗੇ। ਇਹ ਨੌਂ ਰੱਖੋ ਆਪਣਾ ਲਿਖਾਉਂਦਾ ਸੀ ਵਡਭਾਗ ਰਾਏ, ਇਹਨੇ ਫਿਰ ਖੰਡੇ ਬੱਟ ਦੀ ਪੌੜ ਲੈ ਕੇ ਅੰਮ੍ਰਿਤ ਛਕ ਕੇ ਜੱਸਾ ਸਿੰਘ ਆਲੂ ਵਾਲੀ ਹੋ, ਤੇ ਇਹਦਾ ਨਾਂ ਫਿਰ ਵਡਭਾਗ ਸਿੰਘ ਰੱਖਿਆ। ਤਾਂ ਫਿਰ ਨਾਸਰ ਅਲੀ ਬਲੋਚ ਕੋਲੋਂ ਜਲੰਧਰ ਮਾਰ ਕੇ ਬਦਲਾ ਲਿਆ ਕਿਹਨੇ? ਹਕੀਕਤ ਰਾਏ ਦੇ ਮਾਮਿਆਂ ਨੇ, ਕਿਸ਼ਨ ਸਿੰਘ, ਅਰਜਨ ਸਿੰਘ ਤੇ ਮੱਲ ਸਿੰਘ ਨੇ। ਇਹਨਾਂ ਨੂੰ ਬਿਆਸਾ ਦਰਿਆ ਦੇ ਉੱਤੇ ਇਹਨੂੰ ਘੇਰ ਕੇ, ਇਹਨੂੰ ਫਿਰ ਘੜੀਸ ਕੇ ਬੰਨ ਕੇ ਲਿਆ ਕੇ, ਤਾਂ ਇਹਨੂੰ ਜਲੰਧਰ ਫਿਰ ਇਹਦੇ ਘਰ, ਇਹਨੇ ਗਾਂ ਹਲਾਲ ਕੀਤੀ ਸੀ ਇਹਦੇ ਮਹਿਲਾਂ 'ਚ, ਇਹਦੇ ਘਰ ਇਹਦੇ ਕਿਲੇ ਦੇ ਵਿੱਚ ਫਿਰ ਉਹਨਾਂ ਨੇ ਸੂਰ ਨੂੰ ਹਲਾਲ ਕੀਤਾ, ਇਹਨੇ ਗੁਰਦੁਆਰਾ ਥੰਮ ਸਾਹਿਬ ਨੂੰ ਅੱਗ ਲਾਈ ਸੀ, ਸਿੰਘਾਂ ਨੇ ਇਹਨੂੰ ਪੁੱਟਾ ਬੰਨ ਕੇ ਪੁੱਛੀਆਂ ਪੁੱਠੀਆਂ ਮੁਸ਼ਕਾਂ ਇਹਦੇ ਥੱਲੇ ਅੱਗ ਬਾਲ ਕੇ ਇਹਨੂੰ ਜੀਂਦੇ ਨੂੰ ਸਾੜ ਕੇ ਸਵਾਹ ਕੀਤਾ ਸੀ। ਇਹ ਸਾਰਾ ਕੁਝ ਤੁਸੀਂ ਸੁਣ ਚੁੱਕੇ ਹੋ ਸਾਡੇ ਕੋਲੋਂ ਇਤਿਹਾਸ, ਇਹ ਮੈਂ ਸਿਰਫ ਲੜੀ ਨਾਲ ਜੋੜਦਾ ਵੀ ਤੁਹਾਨੂੰ ਆਹ ਜਿਹੜਾ ਮੈਂ ਇਤਿਹਾਸ ਸੁਣਾ ਤੁਹਾਡੀ ਪਕੜ 'ਚ ਆ ਜਾਏ। ਇਹ ਗੁੰਝਲਦਾਰ ਇਤਿਹਾਸ ਵਾ। ਹੁਣ ਸੱਤਵੇਂ ਪਾਤਸ਼ਾਹ ਗੁਰੂ ਹਰ ਰਾਏ ਸਾਹਿਬ ਮਹਾਰਾਜ ਦਰਬਾਰ ਲਾ ਕੇ ਬੈਠੇ ਨੇ ਧੀਰ ਮੱਲ ਦੇ ਮਸੰਦ ਆਏ, ਰੋਜ਼ ਦਰਬਾਰ ਲੱਗਦਾ, ਦੂਰੋਂ ਦਰਾਡਿਓਂ ਸੰਗਤਾਂ ਆ ਕੇ ਪਟਾਵਾਂ ਭੇਟਾ ਕਰਦੀਆਂ। ਧੀਰ ਮੱਲ ਦੇ ਮਸੰਦਾਂ ਨੇ ਜਾ ਕੇ ਧੀਰ ਮੱਲ ਨੂੰ ਦੱਸਿਆ ਅੱਗ ਲਾ ਕੇ, ਧੀਰ ਮੱਲ ਦੇ ਕਹਿੰਦਾ ਭਰਾ ਤਾਂ ਮੇਰਾ ਮੇਰੇ ਤੋਂ ਵੀ ਛੋਟਾ, ਇੰਨੀ ਸ਼ਾਨ। ਕਹਿੰਦਾ ਕਲਗੀ ਲਾ ਕੇ 22 ਘੋੜ ਸਵਾਰ ਤਿਆਰ ਬਰ ਤਿਆਰ ਹਰ ਵੇਲੇ ਰਹਿੰਦੇ ਨੇ, ਇਹਨੇ ਦੇ ਇੱਕ ਚਾਲ ਚੱਲੀ। ਧੀਰ ਮੱਲ ਨੇ ਚਾਲ ਕੀ ਚੱਲੀ? ਕੁਦਰਤ ਰੱਬ ਦੀ, ਇੱਕ ਬ੍ਰਾਹਮਣਾਂ ਦਾ ਮੁੰਡਾ ਨੌਜਵਾਨ ਅਕਾਲ ਚਲਾਣਾ ਕਰ ਗਿਆ। ਉਹ ਕਹਿੰਦੇ ਅਸੀਂ ਨਹੀਂ ਇਹ ਕੰਮ ਕਰਨਾ, ਪਰ ਇਹਨੇ ਉਹਨਾਂ ਨੂੰ ਪਟਿਆ ਕੇ ਵਡਿਆ ਕੇ ਇਹ ਕਹਿੰਦਾ ਵੀ ਸੱਤਵੇਂ ਪਾਤਸ਼ਾਹ ਦੇ ਦਰਬਾਰ 'ਚ ਲੈ ਜਾਓ ਇਹਨੂੰ, ਸੱਤਵੇਂ ਪਾਤਸ਼ਾਹ ਦੇ ਚਰਨਾਂ 'ਚ ਜਾ ਕੇ ਬੇਨਤੀ ਕਰੋ, ਇਹ 'ਚ ਪਾ ਪ੍ਰਾਣ। ਇਹ ਹੁਣ ਇੱਕ ਤੀਰ ਨਾਲ ਦੋ ਨਿਸ਼ਾਨੇ ਕਰਦਾ ਵੀ ਜੇ ਤਾਂ ਕਰ ਦਿੱਤਾ ਜਿਉਂਦਾ,
ਤੇ ਮੈਂ ਭੰਡੀ ਪ੍ਰਚਾਰ ਇਹ ਕਰੂੰਗਾ ਵੀ ਸੱਤਵਾਂ ਗੁਰੂ ਕਰਾਮਾਤਾਂ ਦਿਖਾਲਦਾ। ਤੇ ਜੇ ਜਿਉਂਦਾ ਨਾ ਕੀਤਾ ਫਿਰ ਮੈਂ ਪ੍ਰਚਾਰ ਇਹਨਾਂ ਵਿੱਚ ਇਹ ਕਰਨਾ ਵੀ ਸੱਤਵੇਂ ਗੁਰੂ ਵਿੱਚ ਕੋਈ ਕਿਣਕਾ ਹੈ ਨਹੀਂ, ਕੋਈ ਪਾਵਰ ਨਹੀਂ। ਸਿਆਣੇ ਐਵੇਂ ਨੀ ਕਹਿੰਦੇ ਵੀ ਦੁਸ਼ਮਣ ਬਾਤ ਕਰੇ ਅਣਹੋਈ, ਦੁਸ਼ਮਣ ਤਾਂ ਮਿੱਟੀ ਦਾ ਨੀ ਮਾਨ। ਹੁਣ ਸੱਤਵੇਂ ਪਾਤਸ਼ਾਹ ਕਰਤਾਰਪੁਰ ਦੀ ਨਗਰੀ ਦਰਬਾਰ ਲਾ ਕੇ ਸੋਢੀ ਪਸਲਤਾ

0: ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਮਹਾਰਾਜ ਦਾ ਦਰਬਾਰ ਕਰਤਾਰਪੁਰ ਚ ਲੱਗਾ ਹੋਇਆ। ਅਸਥਾਨ ਦੇਖਣ ਆਏ ਗੰਗਸਰ ਗੁਰਦੁਆਰਾ, ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਆਨੰਦ ਕਾਰਜ ਹੋਏ, ਉਹ ਗੁਰਦੁਆਰਾ। 8-10 ਗੁਰਦੁਆਰੇ ਇਤਿਹਾਸਕ ਨੇ ਕਰਤਾਰਪੁਰ ਦੀ ਧਰਤੀ ਤੇ। ਹੁਣ ਜਦੋਂ ਦਰਬਾਰ ਲੱਗਾ ਹੋਇਆ ਤੇ ਬਾਬੇ ਆਦਮ ਦਾ ਪੋਤਰਾ ਵਿੱਚ ਬਿਠਾਇਆ, ਉਹਦਾ ਨਾਂ ਹੈ ਭਾਈ ਜਿਉਣ। ਭਾਈ ਮਨੀ ਰਾਮ ਵਿੱਚ ਬੈਠਾ, ਜਿਹੜਾ ਗੁਰੂ ਗੋਬਿੰਦ ਸਿੰਘ ਤੋਂ ਅੰਮ੍ਰਿਤ ਛਕ ਕੇ ਭਾਈ ਮਨੀ ਸਿੰਘ ਬਣੇ ਆ, ਉਹ ਵੀ ਵਿੱਚ ਬੈਠਾ। ਦਰਬਾਰ ਲੱਗਾ ਹੋਇਆ, ਬੇਅੰਤ ਸੰਗਤਾਂ ਇਸ ਇਲਾਕੇ ਦੀਆਂ ਸੱਤਵੇਂ ਪਾਤਸ਼ਾਹ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਆਉਂਦੀਆਂ ਨੇ। ਉਸ ਵੇਲੇ ਗੁਰੂ ਦੀ ਭੇਟਾ ਕੀ ਹੁੰਦੀ ਸੀ? ਜਾਂ ਖੇਸ, ਜਾਂ ਗੁੜ, ਜਾਂ ਸ਼ੱਕਰ, ਜਾਂ ਘੇ। ਕਿਸੇ ਨੇ ਤਿਲ ਲਿਆਉਣੇ, ਕਿਸੇ ਨੇ ਮਾਂਹ ਲਿਆਉਣੇ, ਕਿਸੇ ਨੇ ਮੋਠ ਲਿਆਉਣੇ, ਕਿਸੇ ਨੇ ਮੱਕੀ ਲਿਆਉਣੀ, ਕਿਸੇ ਨੇ ਬਾਜਰਾ ਲਿਆਉਣਾ, ਕਿਉਂਕਿ ਇਹਨਾਂ ਚੀਜ਼ਾਂ ਦੀ ਖਿਚੜੀ ਬਣਦੀ ਹੁੰਦੀ ਸੀ। ਖਿਚੜੀ ਆ ਪਟਿਆਲੇ ਵਾਲਿਆਂ ਨੂੰ ਬਾਰ ਪਹਿਲਾਂ ਛੇਵੇਂ ਪਾਤਸ਼ਾਹ ਨੇ ਦਿੱਤਾ ਆ, ਮਗਰੋਂ ਬਾਰ ਫਿਰ ਇਹ ਸੱਤਵੇਂ ਪਾਤਸ਼ਾਹ ਨੇ ਦਿੱਤਾ ਸੀ, ਜਿਨ੍ਹਾਂ ਦੇ ਕੋਲ ਤੁਸੀਂ ਸੁਣ ਚੁੱਕੇ ਹੋ ਢਿੱਡ ਵਜਾਉਂਦੇ ਆਏ ਸੀ। ਫੂਲ ਤੇ ਸੰਦਲੀ ਇੱਕ ਮੈਂ ਹੋਰ ਤੁਹਾਡੇ ਨੋਟਸ ਵਿੱਚ ਲਿਆਵਾਂ, ਤੁਸੀਂ ਥੋੜ੍ਹਾ ਕੁ ਚਿਰ ਹੋਇਆ ਸਾਡੇ ਕੋਲੋਂ ਇਤਿਹਾਸ ਸੁਣ ਕੇ ਹਟੇ ਹੋ। ਬੀਬੀ ਸਾਹਿਬ ਕੌਰ ਦਾ, ਇਹ ਪਟਿਆਲੇ ਵਾਲੇ ਦੇ ਪੋਤਰੇ ਦੀ ਧੀ ਆ, ਸਰਦਾਰ ਅਮਰ ਸਿੰਘ ਦੀ, ਕਿਉਂਕਿ ਪਟਿਆਲੇ ਵਾਲੇ ਦੇ ਤਿੰਨ ਪੁੱਤ ਆ, ਭੂਮੀਆਂ ਸਿੰਘ, ਸਰਦੂਲ ਸਿੰਘ ਤੇ ਲਾਲ ਸਿੰਘ। ਜਦੋਂ ਰਾਜ ਭਾਗ ਬਣਿਆ ਇਹ ਤਿੰਨੇ ਮਰ ਗਏ ਸੀ, ਵੀ ਭੂਮੀਆਂ ਸਿੰਘ ਦੇ ਪੁੱਤ ਅਮਰ ਸਿੰਘ ਨੂੰ ਦਿੱਤਾ। ਜਿਹੜੀ ਤੁਹਾਡੇ ਗੱਲ ਯਾਦ ਕਰਨ ਵਾਲੀ ਹੈ ਮੈਂ ਉਹ ਦੱਸ ਰਿਹਾ। ਪੋਤਰੇ ਨੂੰ ਜਾ ਫਿਰ ਇਹਨਾਂ ਨੇ ਰਾਜ ਭਾਗ ਸੰਭਾਲਿਆ, ਇਸ ਪੋਤਰੇ ਦੇ ਘਰ ਫਿਰ ਬੀਬੀ ਸਾਹਿਬ ਕੌਰ ਤੇ ਭਰਾ ਉਹਦਾ ਅਮਰ ਸਿੰਘ ਦਾ ਪੁੱਤ ਸਾਹਿਬ ਸਿੰਘ, ਸਾਹਿਬ ਕੌਰ ਤੇ ਸਾਹਿਬ ਸਿੰਘ। ਆ ਜਿਹੜੀ ਬੀਬੀ ਸਾਹਿਬ ਕੌਰ ਵਾ ਨਾ, ਇਹ ਕਨਹੱਈਆ ਮਿਸਲ ਦੇ ਜੈ ਸਿੰਘ ਨਾਲ ਵਿਆਹੀ ਆ। ਇਹ ਜਿਹੜੀ ਬੀਬੀ ਆ ਸਾਹਿਬ ਕੌਰ, ਫਿਰ ਇਸੇ ਹੀ ਸਾਹਿਬ ਕੌਰ ਦੀ ਕੁੱਖੋਂ ਕਨਹੱਈਆ ਮਿਸਲ ਵਿੱਚ ਇੱਕ ਪੁੱਤ ਪੈਦਾ ਹੋਇਆ। ਜੈ ਸਿੰਘ ਆਪ ਜੰਗ 'ਚ ਮਰ ਗਿਆ, ਮਹਾਰਾਜਾ ਰਣਜੀਤ ਸਿੰਘ ਦੀ ਜੰਗ 'ਚ ਮਾਰਿਆ। ਕਿਹਨੇ? ਮਹਾਰਾਜਾ ਰਣਜੀਤ ਸਿੰਘ ਦੇ ਪੁੱਤਾਂ ਨੇ, ਸ਼ੇਰ ਸਿੰਘ ਤੇ ਤਾਰਾ ਸਿੰਘ ਨੇ ਇਹਨੂੰ ਮਾਰ ਦਿੱਤਾ। ਇਹ ਵਿਧਵਾ ਹੋ ਗਈ ਬੀਬੀ ਸਾਹਿਬ ਕੌਰ। ਇਸੇ ਸਾਹਿਬ ਕੌਰ ਦੇ ਘਰ ਇੱਕ ਧੀ ਪੁੱਤ ਪੈਦਾ ਹੋਇਆ, ਉਹਦਾ ਨਾਂ ਰੱਖਿਆ ਗੁਰਬਖਸ਼ ਸਿੰਘ। ਇਸ ਫਿਰ ਗੁਰਬਖਸ਼ ਸਿੰਘ ਦੇ ਘਰ ਫਿਰ ਇੱਕ ਧੀ ਪੈਦਾ ਹੋਈ, ਉਹਦਾ ਨਾਂ ਰੱਖਿਆ ਬੀਬੀ ਸਦਾ ਕੌਰ, ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਫਿਰ ਸੱਸ ਬਣੀ ਆ, ਜਿਹੜੀ ਮਹਾਰਾਜਾ ਰਣਜੀਤ ਸਿੰਘ ਨੂੰ ਰਾਜ ਭਾਗ ਬਣਾ ਕੇ ਦਿੱਤਾ। ਇਤਿਹਾਸ ਲੰਮਾ ਹੈ, ਸਤਿਗੁਰ ਕਿਰਪਾ ਕਰੀ ਤੁਸੀਂ ਕਦਮ ਕਦਮ ਚੱਲ ਕੇ ਆਏ ਹੋ ਇਸ ਇਤਿਹਾਸ ਦਾ। ਹੁਣ ਕੱਲ੍ਹ ਨੂੰ ਕਰਤਾਰਪੁਰ ਦਾ ਜਿਹੜਾ ਸ਼ੁਰੂ ਕੀਤਾ ਇਹਦਾ ਕੱਲ੍ਹ ਨੂੰ ਰਿਜ਼ਲਟ ਕੱਢਾਂਗੇ ਦਿਨ ਦੇ ਟਾਈਮ 'ਤੇ। ਸਤਿਗੁਰ ਕਿਰਪਾ ਕਰੇ, ਸਾਨੂੰ ਵੀ ਸੋਝੀ ਬਖਸ਼ੇ ਅਤੇ ਤੁਹਾਨੂੰ ਵੀ ਬਖਸ਼ੇ ਸਾਨੂੰ ਸੁਣਾਉਣ ਦੀ ਅਤੇ ਤੁਹਾਨੂੰ ਸੁਣਨੇ ਦੀ। ਸਤਿਗੁਰ ਕਿਰਪਾ ਕਰੇ, ਸਾਰੀਆਂ ਸਮੁੱਚੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ, ਕੁਟਾਨ ਕੁਟਾਨ ਧੰਨਵਾਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਹਜ਼ੂਰੀ 'ਚ ਚਰਨਾਂ 'ਚ ਬੈਠ ਕੇ ਆਪਾਂ ਇਤਿਹਾਸ ਸੁਣਾਉਂਦੇ ਹਾਂ ਅਤੇ ਤੁਸੀਂ ਸਰਵਣ ਕਰਦੇ ਹੋ। ਸਤਿਗੁਰ ਕਿਰਪਾ ਕਰੇ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿਰਦਾਸ, ਜੀਉ ਪਿੰਡ ਸਭ ਤੇਰੀ, ਤੁਮ ਮਾਤ ਪਿਤਾ ਹਮ ਤੁਮਰੀ ਕਿਰਪਾ ਮੈਂ, ਕੋਈ ਨਾ ਜਾਣੇ ਤੁਮਰਾ ਅੰਤ ਉਚੇ ਤੇ ਉਚਾ, ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਣੇ, ਨਾਨਕ ਦਾਸ ਇੱਕ ਓੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਰਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੈ ਕਰਨਾਉ ਨਿਧਾਵੇ ਧਾਏ, ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਤੇ ਦਰ ਦਾ ਧਿਆਨ ਰੱਖੇ। ਬੋਲੋ ਜੀ, ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ। ਬੋਲੋ ਜੀ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਧ ਬੰਧ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚੜਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਰੱਖੇ। ਬੋਲੋ ਜੀ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ। ਬੋਲੋ ਜੀ, ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ, ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ। ਬੋਲੋ ਜੀ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ। ਬੋਲੋ ਜੀ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਾਧਾ ਰੱਖ ਆਪ, ਵਾਹਿਗੁਰੂ ਹੈ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀ ਦਾਰ ਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ ਹੇ ਰਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਚੌਧੜੀ ਪ੍ਰਾਰਥਨਾ ਹੈ। ਪਾਤਸ਼ਾਹ ਜੀ, ਆਪ ਜੀ ਦੇ ਹਜ਼ੂਰ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਦੀਵਾਨ ਸਜਾਏ ਗਏ, ਸੱਜੇ ਹੋਏ ਦੀਵਾਨਾਂ ਅੰਦਰ ਗੁਰਬਾਣੀ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਢਾਡੀ ਵਾਰਾਂ ਇਤਿਹਾਸ ਰਾਹੀਂ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ, ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਵਿੱਚ ਲਾਉਣਾ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਵਾਜਣਾ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ, ਦੇਸਾਂ ਪ੍ਰਦੇਸਾਂ ਵਿੱਚ ਵਿਚਰਦਿਆਂ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ, ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ। ਪਾਤਸ਼ਾਹ ਜੀਓ, ਐਸ ਵਕਤ ਆਪ ਜੀ ਦੇ ਹਜ਼ੂਰ ਦੀਵਾਨਾਂ ਦੀ ਸਮਾਪਤੀ ਦੀ ਅਰਦਾਸ ਹੈ, ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਨਿਹਾਲ ਕਰੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਸਰਬਾਧੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ ਖੁਆਰ ਹੋਏ ਸਭ ਮਿਲੇਂਗੇ, ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਵਾਹਿਗੁਰੂ ਸਾਹਿਬ ਜੀ। ਜੇ ਤੂੰ ਤੁਠਾ ਕਿਰਪਾ ਨਿਧਾਨ, ਨਾ ਦੂਜਾ ਵੇਖਾਲ। ਇਹਾ ਪਾਈ ਮੂੰਹ ਦਾਤੜੀ, ਨਿਤ ਹਿਰਦੈ ਰਖਾਂ ਸੰਭਾਲ। ਧੰਨ ਵਾਹਿਗੁਰੂ ਸਾਹਿਬ ਜੀ।

है सुख मांगे मोको कर संतन की तू रे। तो दिया अरदास।

ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਭੰ ਗੁਰ ਪ੍ਰਸਾਦ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹੰਬਾਰਕ ਤੁਮਰੇ ਧਾਰੇ ਜੇ ਵਾਹਿਕ ਕਮਲ ਗੁਣ ਕਹੀਐ ਬੇਸ਼ਮਾਰ ਬੇਅੰਤ ਸਵਾਮੀ ਤੇਰੋ ਅੰਤ ਨ ਕਿਨਹੀ ਲਈਐ ਰਹਾਉ ਕੋੜ ਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਣ ਬਿਰਧ ਰਖਾਵੋ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸਰਣ ਸੁਹੇਲੇ ਰਾਖੋ ਰਾਖਣਹਾਰ ਦਿਆਲਾ ਨਾਨਕ ਘਰ ਕੇ ਗੋਲੇ ਦਰਸ਼ਨ ਦੇ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਭਰਾ ਮੇਰਾ ਇਹ ਬੇਨਤੀ ਸੁਣ ਭਰਾ ਮੇਰੇ ਦੇ ਨਾਮ ਕਰ ਆਪਣੇ ਚੇਰੇ ਆਪਣੀ ਸਰਣ ਰਾਹ ਪ੍ਰਭ ਦਾਤੇ ਗੁਰਪ੍ਰਸਾਦ ਕਿੰਨੇ ਬਿਰਲੇ ਜਾਤੇ ਸੁਣੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੈ ਮੇਰੇ ਚੀਤਾ ਨਾਨਕ ਇੱਕ ਕਰੇ ਅਰਦਾਸ ਵਿਸਰਨਾ ਹੀ ਪੂਰਨ ਗੁਣਤਾ ਸੋ ਕਹੋ ਟਲ ਗੁਰ ਸੇਵੀਐ ਐਨ ਸਹਿ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਵਤ ਕਸਮ ਦੀ ਨੂਰ ਅਰਸੋਂ ਕੁਰਸੋਂ ਚੱਟੀ ਹੈ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਹੁੰਦੇ ਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਪੰਜਵਾਂ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾ ਬਿਨਾ ਸਭ ਕੂੜ ਗਾਲੀ ਹੋਛੀਆ ਸਿਮਰਤ ਬੇਦ ਪੁਰਾਣ ਪੁਕਾਰਨ ਪੋਥੀਆ ਨਾ ਬਿਨਾ ਸਭ ਕੂੜ ਗਾਲੀ ਹੋਛੀਆ ਨਾਮ ਨਦਾਨ ਅਪਾਰ ਭਗਤਾਂ ਮਨ ਵਸੈ ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ ਰਹਾਉ ਮੋਹ ਬਾਦ ਹੰਕਾਰ ਸਿਰ ਪਰ ਰੁਨਿਆ ਸੁਖ ਨਾ ਪਾਏ ਨੂਲ ਨਾ ਵਿਛੁਨਿਆ ਮੇਰੀ ਮੇਰੀ ਧਾਰ ਬੰਧਨ ਬੰਧਿਆ ਨਰਕ

ਅੰਮ੍ਰਿਤ ਹਰਿ ਕਾ ਨਾਮ ਤਿਨੀ ਜਨੀ ਜਪ ਲਿਆ। ਖੋਜੇ ਕੋੜੇ ਸੰਖ ਬਹੁਤ ਅਨੰਤ ਕੈ, ਜਿਸ ਬਜਾਏ ਆਪ ਨੇੜਾ ਤਿਸ ਹੈ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹਲਾ ਪੰਜਵਾਂ। ਸਿਮਰਤ ਬੇਦ ਪ੍ਰਾਣ ਪਖਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ। ਵਾਹਿਗੁਰੂ ਜੀ ਸਤਨਾਮ, ਸ੍ਰੀ ਵਾਹਿਗੁਰੂ ਜੀਓ, ਜੈ ਸਾ ਸਤਿਗੁਰੂ ਸੁਣੀ ਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ, ਹਰ ਦਰਗਹਿ ਕਾ ਬਸੀਠ, ਹਰ ਨਾਮੋ ਮਨ ਦੜਾਇੰਦਾ, ਕਟੇ ਹੋਮੇ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨ ਤੁਰੇ ਪਿਆ ਸੰਜੋਗ। ਸਤਨਾਮ। ਵਾਹਿਗੁਰੂ ਸਾਹਿਬ ਜੀ ਗੌੜੀ ਮਾਈ ਮੋਇ ਨਾ ਜਾਣਿਓ, ਆਨਾ ਨਾ ਸਿਵ ਸਨਕਾ ਜਾ ਗੁਣ ਗਾ ਵੈ, ਤਾਸ ਬਸੇ ਮੋਰੋ ਪਰ ਨਾ ਨਾਨਾ, ਮਾਈ ਮੋਹ ਅਵਰ ਨਾ ਜਾਣਿਓ, ਆਨਾ ਨਾ ਸੇਵ ਸਨ ਕਾ ਜਾਜ ਗੁਣ ਗਾਵੇ, ਤਾਸ ਵਸੇ ਮਿਰਪਾ ਮੋਰੋ ਪ੍ਰਾਨਾ ਨਾ ਰਹਾਓ। ਹਿਰਦੇ ਪ੍ਰਗਾਸ ਗਿਆਨ ਗੁਰਗਮਤ, ਗਗਨ ਮਨ ਮੈਂ ਧਿਆਨ ਨਾ, ਵਿਖੇ ਰੋਗ ਪੈ ਬੰਧਨ ਪਾਦੇ, ਪਾਗੇ ਮਨ ਨਿਜ ਕਰ ਸੁਖ ਜਾਨਾ ਨਾ। ਏਕ ਸੁਮਤ ਰਦ ਜਾਨ ਮਾਨ ਪ੍ਰਭ ਦੂਸਰ ਬਣੇ, ਆਨਾ ਨਾ ਨਾ। ਚੰਦਨ ਬਾਸ ਪੈ ਮਨ ਬਾਸਨ, ਤਿਆ ਕਟੇ ਹੋ ਅਭਮਾਨਾ, ਜੋ ਜਨ ਗਾਏ ਤਿਆਏ ਜਸ ਠਾਕਰ, ਤਾਸ ਪ੍ਰਭੂ ਹੈ ਥਾਨਾ ਨਾ। ਤੇ ਬੜ ਪਾਗ ਬਸਿਓ ਮਨ ਜਾਕੈ, ਕਰਮ ਪ੍ਰਧਾਨ ਮਥਾਨਾ ਨਾ, ਕਾਟ ਸਵਤ ਸਿੱਖ ਸਹਿਜ ਪ੍ਰਗਾਸਿਓ, ਏਕੇ ਏਕ ਸਮਾਨਾ ਨਾ। ਕਹਿ ਕਬੀਰ ਗੁਰ ਪੇਟ ਮਹਾਂ ਸੁਖ, ਪਰਮਤ ਰਹੇ ਮਨ ਮਾਨਾ। ਰਾਹ ਗੌੜੀ ਪੂਰਵੀ ਭਾਵਨ ਅਖਰੀ ਕਬੀਰ ਜੀਓ ਕੀ, ਇੱਕ ਓਅੰਕਾਰ ਸਤਨਾਮ। ਕਰਤਾਪੁਰ ਗੁਰ ਪ੍ਰਸਾਦ ਬਾਵਨੇ ਅਚਰ ਲੋਕ ਤਰੈ, ਸਭ ਕੁਛ ਇਹ ਨਹੀਂ ਮਾਏ, ਇਹ ਅੱਖਰ ਖਿਰ ਜਾਏਗੇ, ਉਹ ਅੱਖਰ ਇਨ ਮਹਿ ਨਾਹੇ, ਜਹਾਂ ਬੋਲਤਾ ਹੈ ਅਸ਼ਰ ਸ਼ਾਵਾ, ਜੈ ਬੋਲਤਾ ਮਨ ਮਰਹਾਵਾ। ਬੋਲੋ ਬੋਲ ਮਾਤ ਹੈ ਸੋਈ, ਜਾ ਸੋ ਹੈ ਤਾਂ ਲਹੇ ਨਾ ਕੋਈ, ਅੱਲਾ ਲਾਹ ਤੋ ਕਿਆ ਕਹੋ, ਕਹੋ ਤੇ ਕੋ ਬਕਾਰ, ਬੜਕ ਬੀਜ ਮੈਂ ਰਾਵ ਰਿਓ, ਜਾ ਕੋ ਤੀਨ ਲੋਕ ਬਿਸਤਾਰ। ਅੱਲੇ ਲਹੰਤਾ ਭੇਦ ਸ਼ੈ, ਕਸ਼ਗਜ ਪਾਇਓ ਭੇਦ, ਉਲਟ ਭੇਦ ਮਨ ਭੇਦਿਓ, ਪਾਇਓ ਭੰਗ ਛੇਦ। ਤੁਰਕ ਤ੍ਰਿਅਕਤ ਜਾਣੀ ਹੈ, ਹਿੰਦੂ ਵੇਦ ਪੁਰਾਣ, ਮਨ ਸਮਝਾਉਣ ਕਾਰਨ ਕਸ਼ੂਕ ਪੜੀਏ ਗਿਆਨ। ਓਅੰਕਾਰ ਆਦਿ ਮੈਂ ਜਾਨਾ, ਲਿਖਰੋ ਮਿਟੇ ਤਾਏ ਨ ਮਾਨਾ, ਓਅੰਕਾਰ ਲਖੇ ਜੋ ਕੋਈ, ਸੋਈ ਲੱਖ ਮੇਟਣਾ ਨਾ ਹੋਈ। ਕੱਕਾ ਕਿਣ ਕੌਣ ਪਿਆ ਵਾ ਪਾਵਾਂ, ਸੱਸ ਬਗਾ ਸੰਭਣ ਨਹੀਂ ਆਵਾਂ, ਅਰਜੇ ਤਾਹਾਂ ਕੁਸਮ ਰਸ ਪਾਵਾਂ, ਅਕੇ ਕਹਾਂ ਕਹਿ ਕਹਿ ਸਮਝਾਵਾਂ, ਖੱਖਾ ਹੇ ਖੋੜ ਮੰਨ ਆਵਾਂ, ਖੋੜੇ ਛਾਣ ਦੇ ਦਿੱਤਾ ਵਾਂ, ਖਸਮੇ ਜਾਣ ਕੇ ਮੰਗ ਕਰ ਰਹੇ, ਤੋ ਹੋਏ ਲਿਖਿਓ ਅਖੇ ਬਦਲੇ, ਗੱਗਾ ਗੁਰ ਕੇ ਬਚਨ।

ਪਛਾਨਾ ਦੂਜੀ ਬਾਤ ਨ ਤਰਹੀ ਕਾਨਾ ਰਹੇ ਬੇਅੰਗਮ ਕਦੇ ਨ ਜਾਈ ਅਗੇ ਗਏ ਗਏ ਗਗਨ ਰਹਾਈ ਕੱਗਾ ਕਾੜ ਕਾੜ ਨਿਮ ਸੇ ਸੋਈ ਕਾੜ ਪੁੱਟੇ ਬਟ ਕਬੇ ਨ ਹੋਈ ਤਾਂ ਕਾਟ ਮਾਹੇ ਕਾਟ ਜੋ ਪਾਵਾਂ ਸੋ ਕੜ ਛਾੜ ਆਉ ਕੜ ਗਤਾਵਾਂ ਗੰਗਾ ਨਿਗਰਹਿ ਸਨੇਹ ਕਰਮਰ ਵੈਰ ਉਸਦੇ ਨਾ ਹੀ ਦੇਖ ਨ ਭਾਜੀਐ ਪਰ ਸਿਆਣ ਪੇ ਚਾਰ ਚਿਤ੍ਰ ਹੈ ਪਾਰੀ ਤਾ ਚਿਤਰੇ ਤੇ ਤੋਹਤ ਕਾਰੀ ਚਿਤ੍ਰ ਵਿਚਿਤਰੇ ਅਵਿਚੇਰਾ ਤਾ ਚਿਤਰੇ ਚਿਤ੍ਰ ਆਖਜ ਤੇਰਾ ਸ਼ਸ਼ਾ ਏ ਸਤਰ ਪਤ ਪਾਸਾ ਸਾਕੇ ਨ ਰਹੋ ਛਾੜ ਕੇ ਨਾ ਆਸਾ ਰੇ ਮਨ ਮੈਂ ਤੋ ਸਿਨ ਸਿਨ ਸਮਝਾਵਾਂ ਤਾਹੇ ਛਾੜ ਕਾ ਤੇ ਆਪ ਬਦਾਵਾ ਜੱਜਾ ਜੋ ਤਨ ਜੀਵਤ ਜਰਾਵੇ ਜੋ ਬਨ ਜਾਰ ਜੁਗ ਸੋ ਪਾਵੇ ਆਸ ਜਰ ਪਾਰ ਜਰ ਜਰ ਜਬ ਰਹੇ ਤਬ ਜਾਏ ਜੋਤ ਉਜਾਰੋਂ ਲਹੇ ਚੱਜਾ ਉਰਜ ਉਰਜ ਸਹੀ ਚੱਜਾ ਉਰਜ ਸੁਰਜ ਨਹੀਂ ਜਾਨਾ ਰਹੋ ਚਜਕ ਨਾਹੀ ਪਰਵਾਨਾ ਕਾਤਰ ਚੱਖ ਚੱਕ ਔਰ ਨ ਸਮਝਾਵਾਂ ਚਗਰ ਕੀਏ ਚਗਰੋ ਹੀ ਪਾਵਾਂ ਨਿਆ ਨਿਕਸ ਸੋ ਘਾਟ ਰਿਓ ਦੂਰ ਕਹਾਂ ਤਸ ਜਾਏ ਜਾਂ ਕਾਰਨ ਜਗ ਢੂਡੇ ਹੋ ਨੇਰੋ ਪਾਏ ਹੋ ਤਾਏ ਟੱਟਾ ਬਿਕਟ ਘਾਟ ਘਟ ਬਾਹੀ ਖੋਲ ਕਪਟ ਖੋਲ ਕਪਾਟ ਮਹਿਲ ਕੇ ਨਾ ਜਾਏ ਦੇਖ ਅਟਲ ਟਲ ਕਤੇ ਨਾ ਜਾਵਾਂ ਰਹੇ ਲਵਟ ਕਟ ਪਰ ਚੋ ਪਾਵਾਂ ਠੱਠਾ ਇਹ ਦੂਰ ਠਗ ਨੀਰਾ ਨੀਠ ਨੀਠ ਕਾ ਮਨ ਕੀ ਹਾ ਤੀਰਾ ਜਿਨ ਠੱਗ ਠੱਗਿਆ ਸਗਲ ਜਗ ਖਾਵਾ ਸੋ ਠੱਗ ਠੱਗਿਆ ਥੋਰ ਮਨ ਆਵਾ ਡੱਡਾ ਡਰ ਉਪਜੇ ਡਰ ਜਾਹੀ ਤਾਂ ਡਰ ਮੈਂ ਡਰਿਆ ਸਮਾਈ ਜੋ ਡਰ ਡਰੇ ਤਾਂ ਫਿਰ ਡਰ ਲੱਗੇ ਨਿਡਰ ਹੋਆ ਡਰ ਉਰਹੋਂ ਪਾ ਗਏ ਢੱਡਾ ਟੇਕ ਢੂੰਡੇ ਕਦੇ ਆਨਾ ਢੂੰਦ ਹੀ ਡਹਿ ਗਏ ਪਰ ਆਨਾ ਚੜ ਸਮੇਰ ਢੂੜ ਜਾ ਬਿਆਵਾਂ ਜੇ ਗੜੇ ਗੜੇ ਉਸ ਗੜ ਮੈਂ ਪਾਵਾਂ ਨਾਣਾ ਰਣ ਰੂਤੋ ਨਹੀਂ ਕਰੇ ਨਾ ਨਵੈ ਨਾ ਫੋਨ ਸੰਚਰੈ ਧਨ ਜਨਮ ਤਾਹੀ ਕੋ ਗਣੇ ਮਾਰੇ ਇੱਕ ਤਾਜੇ ਕਣੇ ਤੱਤਾ ਅਤਰ ਤਰਿਓ ਨਾ ਜਾਈ ਤਾਂ ਤ੍ਰਿਪਣ ਸਮਾਈ ਜੋ ਤ੍ਰਿਪਣ ਧਨ ਮੈਂ ਸਮਾਵਾਂ ਤੋ ਤੱਤੇ ਤਦ ਮਿਲਿਆ ਸਜ ਪਾਵਾਂ ਥਾ ਅਥਾ ਥਾ ਨਹੀਂ ਪਾਵਾਂ ਉਹ ਥਾ ਇੱਥੇ ਨ ਰਹਾਵਾਂ ਥੋੜੇ ਥਲ ਧਨਕ ਰੰਬੈ ਬਿਨ ਮੇ ਥਾ ਪਹਿ ਮੰਦਰ ਥੰਬਹਿ ਦੱਦਾ ਦੇ ਸੁਬਿਨ ਸੁਨਹਾਰਾ ਜਸ ਦੇ ਤਰ ਰਾਏ ਵਿਚਾਰਾ ਦਸਵੇਂ ਦੁਆਰ ਕੁੰਜੀ ਜਾ ਬਦੀ ਜਹੈ ਤੋ ਦਿਆਲ ਕੋ ਦਰਸ਼ਨ ਕੀ ਜਹੈ ਤੱਦਾ ਅਰਦੇ ਉਰਦਨ ਬੇਰਾ ਅਰਦੇ ਉਰਦੇ ਮੰਜ ਬਸੇਰਾ ਅਗੈ ਅਰਦੇ ਛਾੜ ਉਰਦ ਜੋ ਆਵਾ ਤੋ ਅਰਦੇ ਉਰਦ ਮਿਲਿਆ ਸੁਖ ਪਾਵਾ ਨਰਨਾ ਨਿਸ ਦੇ ਨਿਰਕ ਜਾਈ ਨਿਰਕ ਨਾ ਰਹੇ ਰਤਵਾਈ ਨਿਰਖਤ ਨਿਰਖਤ ਜਬ ਜਾਏ ਪਾਵਾਂ ਤਬਲ ਨਿਰਖੈ ਨਿਰਖ ਮਿਲਾਵਾਂ ਪੱਪਾ ਪਾਰ ਪੱਪਾ ਅਪਰ ਪਾਰ ਪਰ ਨਹੀਂ ਪਾਵਾਂ ਪਰਮ ਜੋ ਸਿਉ ਪਰ ਚੋ ਲਾਵਾਂ ਪਾਂਚੋ ਇੰਦਰੀ ਨਿਰਗਰ ਕਰੀ ਪਾਪ ਪੌਂਦੋ ਨਿਰਵਰੀ ਫੱਫਾ ਬਿਨ ਫੂਲੋ ਫਲ ਹੋਈ ਤਾਂ ਫਲ ਫੰਗ ਲਖੇ ਜੋ ਕਹੋਈ ਦੂਣਾ ਭਰੀ ਫੰਗ ਵਿਚਾਰੇ ਤਾਂ ਫਲ ਫੰਗ ਸਭੈ ਤਨ ਫਾਰੇ ਬਾਬਾ ਬਿੰਦੇ ਬਿੰਦ ਮਿਲਾਵਾਂ ਬਿੰਦੇ ਬਿੰਦ ਵਿਸ਼ਨ ਪਾਵਾਂ ਬੰਦੋ ਹੋਏ ਸੋ ਬੰਦਗੀ ਗਹੇ ਬੇਦ ਹੋਏ ਬੰਦ ਸੁਧ ਲਹੇ ਬਾਬਾ ਬੇਦੇ ਬੇਦ ਮਿਲਾਵਾਂ ਅਬ ਭਉ ਪਾਨ ਭਰੋਸੋ ਆਵਾਂ ਜੋ ਬਾਰ ਸੋ ਪੀਤਰ ਜਾਣਿਆ ਪਿਆ ਭੇਦ ਭੂਪਤ ਪਹਿਚਾਨਿਆ ਮਾਮਾ ਮੂਲ ਗਿਆ ਮਨ ਮਾਨੈ ਮਰਮੀ ਹੋਈ ਸੋ ਮਨ ਕੋ ਜਾਣੈ ਮਤ ਕੋਈ ਮਨ ਮਿਲਤਾ ਬਿਲਮਾਵੈ ਮਗਨ ਪਿਆ ਤੋ ਸੋ ਸਜ ਪਾਵੈ ਮਾਮਾ ਮਨ ਸਿਉ ਕਾਜ ਹੈ ਮਨ ਸਾਦੇ ਸਿੱਧ ਹੋਏ ਮਨ ਹੀ ਮਨ ਸਿਉ ਕਹਿ ਕਬੀਰਾ ਮਨ ਸਾ ਮਿਲਿਆ ਨਾ ਕੋਏ ਇਹ ਮਨ ਸਹਤੀ ਇਹ ਮਨ ਸੀਓ ਇਹ ਮਨ ਪੰਜ ਤਾਜ ਕੋ ਜੀਓ ਇਹ ਮਨ ਲੇ ਤੋ ਉਨ ਮਨ ਲਹਿ ਰਹੇ ਉਹ ਤੋ ਤੀਨ ਲੋਕ ਕੀ ਬਾਤੇ ਕਹੇ ਜਈਆ ਜੋ ਜਾਣੇ ਤੋ ਦੁਰਮਤ ਹਟ ਕਰ ਬਸ ਕਾਇਆ
गाओ रण रूतो भाजे नहीं सुर थारो नाओ रारा रस नरस कर जाने होए नरस सो रस पहचाने ए रस साडे ओ रस पावा ओ रस पिया ए रस नहीं पावा ललया ललया से ले मन लावे अंतर जाए परम सच पावे और जो तहां प्रेम लेव लावे तो अल्लाह ले चल चरण समावे वाह बार बार बेसमार नयावे हार बाल बाल जे बिसन तना जस गावे विसम मिले सब ही सच पावे वाह वाह वाह वाह ही जानिए वाह जाने होए ए अर ओ जा मिले ता मिलतन जाने कोए ससा सो नी कंकर सो दो कर परचा की भा न रदो कर पर जे जो उपजे पाओ पूरिया तिते पण राओ खका खोज परे जो कोई जो खोजे सो बोर न होई खोज बूझो करे बेचारा तो पौजल तरन लावे बारा ससा सो सह सेज सवारे सोई सही संदे नवारे अलप सुख शाड परम सुख पावा तह एतियाओ कंत रहावा कंत कहावा हा हो तो नहीं जाना जाबी होए तवे मन माना तह सौ तह तो है तो सही लखे जो कोई तब हो ये हो ना हो लियो लियो करत फिरे सब लोग ता कारण व्यापे बहुत सोग लखमी बरस्यों जो लियो लावे सोग मिटे सब ही सुख पावे खखा खेत खेत गए खेते खेत कवत अजू न चेता अब जग जान जो मना रहे ता बिशुरा ता जा जम का बिशरा ते रहे अब जग जान जो मना रहे जह का बिशरा तै थिर लहे बावन अखर जोरे आन सक्या न अखर एक पशान सत का शब्द कबीरा कहे पंड सो स्वर बोरे पंड लोगे को बिहार ज्ञानवंत को तद विचार जाके जी जैसी बद हो बुध होई जाके जी जैसी बुध होई कह कबीर जानेगा सोई क्या ओंकार सतगुर प्रसाद राग गौड़ी तिथि कबीर जी की श्लोक 15 तिथि 7 वार कह कबीर वार न पार साध से लखे जो पे हो आपे करता आपे दियो तिंति अमावस में आ नवारो अंतर जामी राम समारो जीवत पाओ मोह द्वार अनुभव शब्द निसार चरण कमल गोविंद रंग लागा संत प्रसाद पै मन निर्मल हर कीर्तन में अंदर जागा रहाओ परवा प्रीतम करो विचार कड़ में खेले काट पार काल कपड़ा कदे दिखाए आदपुर में रह समाए द्वितीया दो कर जाने अंग माया ब्राह्मण में सब संग नाओ बड़ा न करता जाए अकोल नंदने के पाए तृतीया तीने सम कर लिया वे आनंद मोह परम पद पावे सास उपजे विश्वास बार पीतर सा प्रगार चौदह चंचल मन को जा कहो काम करो संकव लबहो जल थल माहे आपे आप आपे जप हो अपना जाप पांचे तां पांच तत विस्तार अनक कामणी जुग बिहार प्रेम सुधा रस पीवे को जरा मरण दुख फेर न होए छठ खट चकर सहू दिस्ताए बिन परचे नहीं ठिरा रहाए दोदा मिटके मांगे रहो कर्म तन की सूल न सहो साते सत कर बाचा जान आत्म नाम लियो परवान छूटे संसार मिट जाए दुख सुनो सरोवर पावो सुख अष्टमी अष्ट धात की काया ता मैं अकुल मन राया गुण गम ज्ञान बतावे भेद उल्टा रहे अपंग शेद नौमी नवे द्वार को साद बैती मनसा राखो बाम लो मोसब सरजाओ सब जो जो जीव अमन फल खा पाओ जो जो जीव अमन फल खाओ
ਦਸਵੇਂ ਦਾ ਦਿਸ ਹੋਏ ਆਨੰਦ, ਛੂਟੇ ਪਰਮ ਮਿਲੇ ਗੋਬਿੰਦ, ਜੋਤ ਸਰੂਪੀ ਤਤ ਅਨੂਪ, ਅਮਲ ਨ ਮਲ ਨਾ ਸ਼ਾਮ ਨਹੀਂ ਧੂਪ, ਇਕਾਦਸੀ ਏਕ ਦਿਸ ਧਾਵੈ, ਤੋ ਜੋਨੀ ਸੰਕਟ ਬਹੁ ਨ ਆਵੈ, ਸੀਤਲ ਨਿਰਮਲ ਪਿਆ ਸਰੀਰਾ, ਦੂਰ ਬਤਾਵਤ ਪਾਇਆ ਨੀਰਾ, ਬਾਰਸ ਬਾਰੇ ਉਗਵੈ ਸੂਰ, ਐਨਸ ਬਾਜੇ ਅਨਹਦ ਤੂਰ, ਦੇਖਿਆ ਤਿਹੁ ਲੋਕਾ ਪੀਓ, ਅਚਰਜ ਪਿਆ ਜੀਵ ਤੇ ਜੀਓ, ਤੇਰਸ ਤੇਰੇ ਅਗਮ ਬਖਾਣ, ਅਰਧ ਉਰਧ ਵੈ ਸਮ ਪਹਿਚਾਣ, ਨੀਚ ਨੀਮਾਨ ਅਮਾਨ, ਵਿਆਪਕ ਰਾਮ ਸਗਲ ਸਮਾਨ, ਚੌਦਿਸ ਚੌਦਿਨ ਲੋਕ ਮਜਾਰ, ਰੋਣ ਰੋਣ ਮੈਂ ਬਸੇ ਮਰਾਰ, ਸਤ ਸੰਦੋਖ ਕਾ ਤਰੋ ਧਿਆਨ, ਕਥਨੀ ਕਥੀਏ ਬ੍ਰਹਮ ਗਿਆਨ, ਪੁੰਨਿਓ ਪੂਰਾ ਚੰਦ ਆਕਾਸ, ਪਸਰੇ ਕਲਾ ਸਹਿਜ ਪਰਗਾਸ, ਆਦਿ ਅੰਤ ਮਦ ਹੋਏ ਰਿਹਾ ਬੀਰ, ਸੁਖ ਸਾਗਰ ਮੈਂ ਰਮੇ ਕਬੀਰ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਹ ਗੌੜੀ ਵਾਰ ਕਬੀਰ ਜੀਓ ਕਹਿ, ਬਾਰ ਬਾਰ ਹਰ ਕੇ ਗੁਣ ਗਾਵੋ, ਗੁਰ ਗੰਭੀਰ ਸਵਰ ਕੋ ਪਾਉ ਰਹਾਓ, ਆਦਤ ਕਰੇ ਭਗਤ ਆਰੰਭ, ਕਾਇਆ ਮੰਦਰ ਬੰਸਾ ਥੰਬ, ਐਨ ਸਾ ਖੰਡ ਸੁਰ ਹੀ ਜਾਏ, ਤੋ ਅਨਹਦ ਬੇਨ ਸਹਿਜ ਮੈਂ ਭਾਏ, ਸੋਮਵਾਰ ਸਸ ਅੰਮ੍ਰਿਤ ਚਰੈ, ਹਰ ਚਾਖਤ ਬੇਗ ਸਗਲ ਬੇਗਤ ਬਿਖ ਹਰੈ, ਬਾਣੀ ਰੋਕਿਆ ਰਹੇ ਦਵਾਰ, ਤੋ ਮਨ ਮਦਵਾਰੋ ਪੀਵਣ ਹਾਰ, ਮੰਗਲਵਾਰੇ ਲੇ ਮਹੀਤ, ਪੰਜੋਰ ਕੀ ਜਾਣੇ ਰੀਤ, ਘਰ ਛੋਡੇ ਬਾਹਰ ਜਿਨ ਜਾਏ, ਨਾਤ ਕਰਤੇ ਹੈ ਰਾਏ, ਬੁੱਧਵਾਰ ਬੁੱਧ ਕਰੇ ਪ੍ਰਗਾਸ, ਇਹਦੇ ਕਰ ਮੈਂ ਹਰ ਕਾ ਬਾਸ, ਗੁਰਮਿਲ ਦੋ ਇੱਕ ਸਮ ਧਰੈ, ਉਰਦ ਪੰਕ ਲੈ ਸੂਦਾ ਕਰੈ, ਬ੍ਰਹਿਸਪਤ ਬਿਖਿਆ ਦੇ ਬਹਾਏ, ਤੀਨ ਦੇਵ ਏਕ ਸੰਗ ਲਾਏ, ਤੀਨ ਅਦੀਨਾ ਤ੍ਰਿਕੁਟੀ ਮਾਏ, ਐਨੇ ਕਰਮਲ ਤੋ ਵੇ ਨਾਏ, ਸੁਕਿਰਤ ਸਹਾਰੇ ਸੋ ਇਹ ਵਰਤ ਚੜੇ, ਅੰਦਨ ਆਪ ਆਪ ਸੋ ਲੜੇ, ਸੁਰਖੀ ਪੰਚੋ ਰਾਖੇ ਸਭੇ, ਪਾਤਾਓ ਦੂਜੀ ਦਿਸਣਾ ਪੈਸੇ ਕਬੇ, ਬਾਵਰ ਥਿਰ ਕਰ ਰਾਖੇ ਜੋਏ, ਜੋਤ ਦੀ ਵੱਟੀ ਘੱਟ ਮੈਂ ਜੋਏ, ਬਾਰ ਪੀਤਰ ਪਿਆ ਪ੍ਰਗਾਸ, ਤਬ ਹੋਆ ਸਗਲ ਕਰਮ ਕਾ ਨਾਸ, ਜਾਵਰ ਕਟ ਮੈਂ ਤੂੰ ਜੀ ਆਨ, ਤੋਲੋ ਮੈਂ ਲਾ ਬੇਜਾਨ, ਰਮਤ ਰਾਮ ਸਿੰਘ ਲਾਗੋ ਰੰਗ, ਕਹਿ ਕਬੀਤਾ ਨਿਰਮਲਿਆਂਗ, ਰਾਹ ਗੌੜੀ ਚੇਤੀ ਬਾਣੀ ਨਾਮ ਦਿਓ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਦੇਵਾ ਪਾਹਨ ਤਾਰੀ ਅਲੈ, ਰਾਮ ਕੈਦ ਜਨ ਕਾ ਸੁਨਾ ਤਰੇ ਰਹਾਉ, ਤਾਰੀ ਲੈ ਗਨ ਕਾ ਬਿਨ ਰੂਪ ਕੁਬਿਜਾ, ਵਿਆਦ ਜਮਲ ਤਾਰੀ ਅਲੇ, ਚਰਨ ਬਦਕ ਜਨਤੇ ਮੁਕਤ ਪੈ, ਹੋ ਬਾਲ ਬਾਲ ਜਿਨ ਰਾਮ ਕੈ, ਦਾਸੀ ਸੁਤ ਜਨ ਬਿਦਰ ਸੁਦਾਮਾ, ਉਗਰ ਸੈਨ ਕੋ ਰਾਜ ਦੀਏ, ਜਪਹੀਨ ਤਪਹੀਨ ਕੁਲਹੀਨ ਕਰਮਹੀਨ, ਨਾਮੇ ਕੇ ਸਵਾਮੀ ਤੇ ਉਤਰੈ, ਰਾਹ ਗੌੜੀ ਰਵਿਦਾਸ ਜੀ ਕੇ ਪਦੇ, ਗੌੜੀ ਗੁਵਾਰੇ ਨੀ, ਇੱਕ ਓਅੰਕਾਰ ਸਤਨਾਮ ਕਰਤਾਪੁਰ ਗੁਰ ਪ੍ਰਸਾਦ, ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਤਾਂਡਵ ਮੇਰਾ ਕਰਮ ਕੁਟਿਲਤਾ, ਜਨਮ ਕੁਬਾਤੀ ਰਾਮ ਗੁਸਈਆ, ਜੀ ਕੈ ਜੀਵਣਾ, ਮੋਹਿ ਨਾ ਬਿਸਾਰੋ ਮੈਂ ਜਨ ਤੇਰਾ ਰਹਾਉ, ਮੇਰੀ ਹਰੋ ਬਿਰਪ ਜਨ ਕਰੋ ਸੁਭਾਈ, ਚਰਨ ਛਾਡੋ ਸਰੀਰ ਕਲ ਜਾਏ, ਕੌਰਵ ਦਾਸ ਪਰੋ ਤੇਰੀ ਸਾਂਭਾ, ਬੇਗਮ ਲੋ ਜਨ ਕਰ ਨਾ ਬਿਲਾਂਬਾ, ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਦੋਹੋ ਨਹੀਂ ਤੇ ਠਾਉ, ਨਾ ਤਸਵੀਸ ਖਰਾਜ ਨਾ ਮਾਲ, ਖੋਬ ਨਾ ਖਤਾ ਨਾ ਤਰਸ ਜਵਾਲ, ਅਬ ਮੋਹ ਖੂਬ ਵਤਨ ਗੈ ਪਾਈ, ਵਾਂ ਖੈਰ ਸਦਾ ਮੇਰੇ ਪਾਈ ਰਹਾਉ, ਕਾਇਮ ਦਾਮ ਸਦਾ ਪਾਤਸ਼ਾਹੀ, ਦੋਮ ਨਾ ਸੇਮ ਏਕ ਸੋ ਆਈ, ਆਬਾ ਦਾਨ ਸਦਾ ਮਸ਼ਹੂਰ, ਉਹਾਂ ਗਨੀ ਬਸੇ ਮਾਮੂਰ,
ਤਿਉਂ ਤੂੰ ਸੈਰ ਘਰੇ ਜਿਉਂ ਪਾਵੈ, ਮਹਿਰਮ ਮਹਿਲ ਨਾ ਕੋ ਅਟਕਾਵੈ। ਕਹਿ ਰਵਿਦਾਸ ਖਲਾਸ ਚ ਮਾਰਾ, ਜੋ ਹਮ ਸ਼ਰੀ ਸੋ ਮੀਤ ਹਮਾਰਾ। ਕਿਉਂ ਓਂਕਾਰ ਸਤਿਗੁਰੂ ਪ੍ਰਸਾਦ ਰਾਗ ਰਾਗ ਬਰਾਗਣ ਰਵਿਦਾਸ ਗੌੜੀ ਬਰਾਗਣ ਰਵਿਦਾਸ ਜੀਓ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੌੜੀ ਬੈਰਾਗਣ ਰਵਿਦਾਸ ਜੀਓ ਕੀ। ਘਟ ਆਵ ਘਟ ਡੂਗਰ ਕਣਾ, ਇੱਕ ਨਿਰਗੁਣ ਬੈਲ ਹਮਾਰ, ਰਮਈਏ ਸੋ ਇੱਕ ਬੇਨਤੀ, ਮੇਰੀ ਪੂੰਜੀ ਰਾਖ ਮਰਾਰ। ਕੋ ਬਨਜਾਰੋ ਰਾਮ ਕੋ, ਮੇਰਾ ਟਾਂਡਾ ਲਾਦਿਆ ਜਾਇ ਰੇ ਰਹਾਉ। ਹੋ ਬਨਜਾਰੋ ਰਾਮ ਕੋ, ਸਹਿਜ ਕਰੋ ਵਪਾਰ, ਜੋ ਮੈਂ ਰਾਮ ਨਾਮ ਤਨ ਲੱਦਿਆ ਵੇਲਾ ਦੇ ਸੰਸਾਰ। ਔਰ ਵਾਰ ਪੜ ਕੇ ਦਾਨੀਆਂ ਲਿਖ ਲਿਓ ਆਲ ਪਤਾਲ, ਮੋਹ ਜਮ ਡਣ ਲੱਗ ਗਈ ਤੈਲੇ ਸਰਬ ਜੰਜਾਲ। ਜੈਸਾ ਰੰਗ ਕੁਸੰਭ ਕਾ ਤੈਸਾ ਏ ਸੰਸਾਰ, ਮੇਰੇ ਰਮਈਏ ਰੰਗ ਮਜੀਠ ਕਾ ਕੌ ਰਵਿਦਾਸ ਚਮਾਰ। ਗੌੜੀ ਪੂਰਬੀ ਰਵਿਦਾਸ ਜੀਓ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋ ਪਰਿਓ ਜੈਸੇ ਦਾਦਰਾ, ਕਛ ਦੇਸ਼ ਵਿਦੇਸ਼ ਨਾ ਬੂਝ, ਐਸੇ ਮੇਰਾ ਮਨ ਵਿਖਿਆ ਮਮੋਹਿਆ, ਕਛ ਆਰਾ ਪਾਰ ਨਾ ਸੂਝ। ਸਗਲ ਪਵਨ ਕਹਿ ਨਾਇਕਾ, ਇੱਕ ਛਿਨ ਦਰਸ਼ ਦਿਖਾਏ ਜੀ ਰਹਾਉ। ਮਰਨ ਪਈ ਮਦ ਮਾਧਵਾ, ਤੇਰੀ ਗਾਤ ਲਖੀ ਨਾ ਜਾਏ, ਕਰੋ ਕਿਰਪਾ ਪਰਮ ਚੁੱਕੇ ਮੈਂ ਸਮਤ ਦੇ ਬਜਾਏ। ਜੋਗੀ ਸਰ ਭਾਵੇ ਨਹੀਂ ਤੋ ਗੁਣ ਕਥਨ ਅਪਾਰ, ਪ੍ਰੇਮ ਭਗਤ ਕੇ ਕਾਰਨ ਕੌਰਵਦਾਸ ਚਮਾਰ। ਗੌੜੀ ਬੇਰਾਗਣ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਤ ਯੁਗ ਸਤ ਦੇਤਾ ਜਗੀ, ਦੁਆਪਰ ਪੂਜਾ ਚਾਰ, ਤਿੰਨੋ ਯੁਗ ਤਿੰਨੋ ਦੜੈ, ਕਰ ਕੇਵਲ ਨਾਮ ਆਧਾਰ। ਪਾਰ ਕੈਸੇ ਪਾਏ ਬੋਰੇ, ਮੋਸੋ ਕੋ ਨਾ ਕਹਿ ਸਮਝਾਏ, ਜਾਤੇ ਆਵਾ ਗਨ ਬਲਾਏ ਰਹਾਓ। ਬੋਬੇ ਧਰਮ ਨਰੂਪੀ ਹੈ, ਕਰਤਾ ਦੇ ਸਭ ਲੋਏ, ਕਵਨ ਕਰਮ ਤੇ ਛੁੱਟੀ ਹੈ, ਜੇ ਸਾਧੇ ਸਭ ਸੇ ਦੋਏ। ਕਰਮ ਅਕਰਮ ਵਿਚਾਰੀ ਹੈ, ਸੰਕਾ ਸੁਨ ਬੇਦ ਪੁਰਾਣ, ਸੰਸਾ ਸਦ ਹਿਰਦੇ ਵਸੈ, ਕੌਣ ਹਿਰੇ ਅਭਿਮਾਨ। ਬਾਰਾਂ ਉਦੋਂ ਭਖਾਰੀ ਹੈ, ਕੱਟ ਭੀਤਰ ਬਿਬਕਾਰ, ਸੁਧ ਕਵਨ ਪਰ ਹੋਏ ਬੋ, ਸੋ ਕੁੰਚਣ ਭੇਦ ਵਿਵਹਾਰ। ਰਵ ਪ੍ਰਗਾਸ ਰਸਨੀ ਜਥਾ, ਗਤ ਜਾਨ ਸਭ ਸੰਸਾਰ, ਪਰ ਸਮਾਨੋ ਤਬ ਛੂਹੈ, ਕਣਕ ਹੋਤ ਨਹੀਂ ਪਾਰ। ਪਰਮ ਪਰਸ ਗੁਰ ਭੇਟੀ ਹੈ, ਪੂਰਬ ਲਿਖਤ ਲਲਾਟ, ਉਨ ਮਨ ਮਨ ਮਨ ਹੀ ਮਿਲੈ, ਛੁਟਕਤ ਬਜਰ ਕਪਾੜ। ਭਗਤ ਜੁਗਤ ਮਤ ਸਤ ਕਰੀ, ਪਰਮ ਬੰਧਨ ਕਾਟ ਬੇਕਾਰ। ਸੋਈ ਬਸ ਰਸ ਮਨ ਮਿਲੈ, ਗੁਣ ਨਿਰਗੁਣ ਏਕ ਵਿਚਾਰ। ਅਨਕ ਜਤਨ ਨਿਗ੍ਰਹਿ ਕਰੇ ਕੀਏ, ਟਾਰੀ ਨਾ ਟਰੇ ਪਰਮਪਾਰ। ਪ੍ਰੇਮ ਭਵ ਨਹੀਂ ਉਪਜੈ, ਤਾ ਤੇ ਰਵਿਦਾਸ ਉਦਾਸ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਹਿਬ ਹੰਗੁਰ ਪ੍ਰਸਾਦ। ਰਾਗ ਆਸਾ ਮਹਲਾ ਪਹਿਲਾ, ਕਰ ਪਹਿਲਾ ਸੋ ਦਰ ਤੇਰਾ ਕਿਹਾ, ਸੋ ਕਰ ਕਿਹਾ, ਜਿਤ ਬੈ ਸਰਬ ਸੰਭਾਲੇ, ਵਾਹ ਜੇ ਤੇਰੇ ਨਾਦ ਨੇ ਸੰਖਾ, ਕਿਤੇ ਤੇਰੇ ਵਾਹੁਣ ਹਾਰੇ, ਕਿਤੇ ਤੇਰੇ ਰਾਹ ਭਰੀ ਸੁ ਕਹੀ ਹੈ, ਕਿਤੇ ਤੇਰੇ ਗਾਵਣ ਹਾਰੇ, ਗਾਵਣ ਤੋਨੋ ਪਾਉਣ ਪਾਣੀ ਬਸੰਤਰ, ਗਾਵੇ ਰਾਜਾ ਧਰਮ ਦੁਆਰੇ। ਗਾਵਣ ਤੋਨੋ ਚੇਤ ਗੁਪਤ ਲਿਖ ਜਾਣਨ, ਲੈ ਲੈ ਧਰਮ ਵਿਚਾਰੇ। ਗਾਵਣ ਤੋਨੋ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ। ਗਾਵਣ ਤੋਨੋ ਇੰਦਰ ਅੰਦਰਾਸਨ, ਬੈਠੇ ਦੇਵਤੇ ਆਂਦਰ ਨਾਲੇ। ਗਾਵਣ ਤੋਨੋ ਸੇ ਸਮਾਧੀ ਅੰਦਰ,
गावन तुनो साध बिचारे गावन तुनो जति सती संतोखी गावन तुनो वीर करहारे गावन तुनो पणत पड़े रखी सुर जो जो वेदा नारे गावन तुनो मोनिया मान मोहन सुरग माश प्याले गावन तुनो रत्न पाए तेरे अरसा तीर नाले गावन तुनो जोत मांबर सूरा गावन तुनो रत्न पाए तेरे जेते अरसा तीर नाले गावन तुनो जोत मांबर सूरा गावन तुनो खाने जा रहे गावन तुनो खांड मडर ब्रह्मंडा कर कर रखे तेरे तारे से तुनो गावन जो तुद पावन रते तेरे भगत रसाले होर केते गा होर केते तुनो गावन से मैं चेतना आवन नानक क्या बिचारे सोई सोई सदा सच साहेब साचा सच ही नाही है भी हो सी जान जासी रजना जिन रचाई रंगे रंगे पाती कर कर जिनसी माया जिनो पाई कर कर की वे देखे की ताया अपना ज्योते दी वड्याई ज्योते पावे सोई करसी फिर हुम न करना जाई सो पातशाह सा पात साहेब नानक रहन रजाई आसा महला चौथा सो पुरख निरंजना पुनण गमा गमा पारा सब त्याम है सब त्याम है तोद जी हर सच्चे सिण हारा सब जी तुम्हारे जी तू जी आका दा थारा हर दया वो संतो जी सब दूब सर नारा हर आपे ठाकर हर आपे सेवक जी क्या नानक जंत विचारा तू गड़ गड़ अंतर सब निरंतर जी हरे को पुरुष माणा एक दाते एक भिखारी जी सब तेरे जोज वडाणा तू आपे दाता आपे भूता जी हो तुद बिना वर न जाना तू पार ब्रह्म बेअंत बहन जी तेरे क्या गुण आप वखाणा जो सेवै तो जी जन नानक तिन गुरबाणा हर दया वर दया वै तो जी से जन जुग में सुवासी से मुक्त भय जिन हर त्याया जियो तिन टूटी जम के फासी जिन हर निरभाव त्याया जियो तिनका पौ सगवासी जिन सेवया मेरा हर जियो से हर हर रूस मासी से तन जिन हर त्याया जियो जन नान तिन बल जासी तेरी भगत भंडार जी परे बेअंत बेअंता तेरे पाव सलाम तो जी हर अनक अनेक अनंता तेरी अनक करियर पूजा जी तब तापे जब बेअंता तेरे अनेक पड़े बहु सिमर सा जी कर क्रिया खड़ कर्म करमता से भगत प्रिय नानक जी जो पावे मेरे हर भगवंता तू आदि पुर परंपर करता जी तुझे वड़ावर न कोई तू जो जो एक सदा तू एक जी तू ने चल करता सोई तुदे आपे पावे सोई वरते जी तू आपे करे सोई तुदे आपे से सब पाई जी तुदे आपे से सब गोई जन नान गुण गावे करते के जी जो सब से कहा जाणोई एक ओंकार सतगुर प्रसाद राग आसा महला पहला चौप दे कर पहला सुन वड्डा आखे सब कोए केवड़ वड्डा रीठा होए कीमत पाए ना कहा जाए कहने वाले तेरे समाए वडे मेरे साहिबा गैर गंभीरा गुण गहीरा कोए ना जाने तेरा केता केवड़ चीरा रहाओ सब सुरते मिल सुरत कमाई सब कीमत मिल कीमत पाई ज्ञानी त्याने गुर गुराई कह ना जाई तेरी तिल वड्याई सब सत सब सत सब तप सब चंगियाईया सिद्धा पुरखा क्यों वड्याईया तोद वेण सिर के ना पाई है करम मेरे न ठाकर हुई आखण वाला क्या विचारा
ਆਖਣ ਵਾਲਾ ਕਿਆ ਬੇਚਾਰਾ, ਆਸਿਫ ਤੀ ਪਰੇ ਤੇਰੇ ਭੰਡਾਰਾ, ਜੇ ਤੂੰ ਤੇ ਤਿਸੇ ਕਿਆ ਚਾਰਾ, ਨਾਨਕ ਸਾਹ ਸਵਾਰ ਨਾਰਾ, ਆਸਾ ਮੱਲਾ ਪਹਿਲਾ, ਆਖਾਂ ਜੀਵਾਂ ਬਿਸਰੇ ਮਰ ਜਾਊਂ, ਆਖਣੇ ਔਖਾ ਸਾਚਾ ਨਾਉ, ਸਾਜ ਨਾਮ ਕੀ ਲਾਗੇ ਭੁੱਖ, ਤਿਤ ਭੁੱਖੇ ਖਾਏ ਚਲੀਏ ਦੂ, ਸੋਗਮ ਵਿਸਰੇ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਏ ਰਹਾਉ, ਸਾਜ ਨਾਮ ਕੀ ਤਿਲ ਵਡਿਆਈ, ਆਖਦ ਕੇ ਮੰਨੇ ਪਾਏ, ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਕਾਢ ਨਾ ਜਾਏ, ਨਾ ਉਮਰ ਨਾ ਹੋਵੇ ਸੋਗ, ਦਿੰਦਾ ਰਹਿ ਨਾ ਚੁੱਕੇ ਭੋਗ, ਗੁਣੇ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ, ਜੇ ਵੜਿਆਪ ਤੇਵੜ ਤੇਰੀ ਦਾਤ, ਦਿਨ ਦਿਨ ਕਰਕੇ ਕੀਤੀ ਰਾਤ, ਖਸਮ ਵਸਾਰੇ ਤੇ ਕਮ ਜਾਤ, ਨਾਨਕ ਨਾਵੇ ਬਾਜ ਸੁਨਾਤ, ਆਸਾ ਮੱਲਾ ਪਹਿਲਾ, ਜੇ ਦਰ ਮਾਂਗਤ ਕੂ ਕਰੇ, ਮੈਲੀ ਕਰਮ ਸੁਣੇ, ਭਾਵੇ ਤੀਰ ਭਾਵੇਂ ਤੱਕੇ, ਏਕ ਵਡਾਈ ਦੇ, ਜਾਣੋ ਜੋਤ ਨਾ ਪੁੱਛੋ ਜਾਤੀ, ਆਗੇ ਜਾਤ ਨਾ ਹੇ ਰਹਾਓ, ਆਪ ਕਰਾਏ ਆਪ ਕਰੇ, ਆਪ ਲਾਮੇ ਚੇਤਰ ਹੈ, ਜਾਂ ਤੂੰ ਕਰਨ ਹਾਰ ਕਰਤਾਰ, ਕਿਆ ਮੁਤਾਜੀ ਕਿਆ ਸੰਸਾਰ, ਆਪ ਪਾਏ ਆਪੇ ਦੇ, ਆਪੇ ਦੁਰਮ ਮਨੇ ਕਰੇ, ਗੁਰਪ੍ਰਸਾਦ ਵਸੇ ਮਨ ਆਏ, ਦੁੱਖ ਹਨੇਰਾ ਵਿੱਚੋਂ ਜਾਏ, ਸਾਜ ਪਿਆਰਾ ਆਪ ਖਰੇ, ਅਵਰੀ ਕੋ ਸਾਜ ਨਾ ਦੇ, ਜੇ ਕਿਸੇ ਦੇ ਵਖਾਣੇ ਨਾਨਕ ਅੱਗੇ ਪੂਨਾ ਲੇ ਮਹੱਲਾ ਪਹਿਲਾ, ਤਾਲ ਮੰਦੀਰੇ ਘਟ ਕੇ ਕਾਟ, ਦੋਲਕ ਦੁਨੀਆ ਵਾਜੇ ਵਾਜ, ਨਾਰਦ ਨਾਚੇ ਕਲ ਕਾ ਪਾਓ, ਜਤੀ ਸਤੀ ਕਹਿ ਰਾਖੇ ਪਾਓ, ਨਾਨ ਨਾ ਵਿਟੋ ਕੁਰਬਾਨ, ਅੰਧੀ ਦੁਨੀਆ ਸਾਹਿਬ ਜਾਣ ਰਹਾਓ, ਗੁਰ ਪਾਸੋਂ ਫਿਰ ਚੇਲਾ ਖਾਏ, ਤਾਂ ਪ੍ਰੀਤ ਵਸੇ ਕਰ ਆਏ, ਜੇ ਸੋ ਵਰਿਆ ਜੀਵਨ ਕਾੜ, ਖਮ ਡਾਂਸ ਦਿਨ ਪ੍ਰਵਾਨ, ਦਰਸ਼ਨ ਦੇਖਿਆ ਦਿਆ ਨਾ ਹੋਏ, ਲੈ ਦੇ ਤੇਵਣ ਰਹੇ ਨਾ ਕੋਏ, ਰਾਜਾ ਨਿਉ ਕਰੇ ਹੱਥ ਹੋਏ, ਕਹਿ ਖਦਾਏ ਨਾ ਮਾਨੇ ਕੋਏ, ਮਾਣਸ ਮੂਰਤ ਨਾਨਕ ਨਾਮ, ਕਰਨੀ ਕੁੱਤਾ ਦਰ ਫਰਮਾਨ, ਗੁਰਪ੍ਰਸਾਦ ਜਾਣੇ ਮਹਿਮਾਨ, ਤਾਂ ਕਿ ਦਰਗਹਿ ਪਾਵੇ ਮਾਣ, ਆਸਾ ਮੱਲਾ ਪਹਿਲਾ, ਜੇਤਾ ਸ਼ਬਦ ਸੁਰਤ ਤੁਨ ਤੇਤੀ, ਜੇਤਾ ਰੂਪ ਕਾਇਆ ਤੇਰੀ, ਤੂੰ ਆਪੇ ਰਸਨਾ ਆਪੇ ਬਸਨਾ, ਅਵਰ ਨਾ ਦੂਜਾ ਕਹੋ ਮਾਈ, ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ ਰਹਾਓ, ਆਪੇ ਮਾਰੇ ਆਪੇ ਛੋਡੇ, ਆਪੇ ਲੇਵੇ ਦੇ, ਆਪੇ ਆਪੇ ਆਪੇ ਵੇਖੇ ਆਪੇ ਵਿਕਸੇ, ਆਪੇ ਨਰ ਕਰੈ, ਜੋ ਕਿਸੇ ਕਰਨਾ ਸੁ ਕਰਿਆ, ਅਵਰ ਨ ਕਰਨਾ ਜਾਈ, ਜੈਸਾ ਵਰਤੇ ਤੈ ਸੋ ਕਹੀਐ, ਸਭ ਤੇਰੀ ਵਡਿਆਈ, ਕਲ ਕਲ ਵਾਲੀ ਮਾਇਆ ਮਦ ਮੀਠਾ, ਮਨਮਤ ਵਾਲਾ ਪੀਵਤ ਰਹਿ, ਆਪੇ ਰੂਪ ਕਰੇ ਬਹੁ ਭਾਂਤੀ ਨਾਨਕ ਬਪੜਾਏ ਵਖਾਏ, ਆਸਾ ਮੱਲਾ ਪਹਿਲਾ, ਵਾਜਾ ਮਤ ਪਖਾਵੋ ਪਾ, ਮਾਦਾ ਮਾਜਾ ਮਤ ਪਖਾਵਜ ਪਾਓ, ਹੋਏ ਨਾ ਸਦਾ ਮਨ ਚਾਓ, ਇਹ ਭਗਤ ਇਹ ਹੋ ਤਪਤਾਓ, ਇਹ ਤਰ੍ਹਾਂ ਨਾ ਚੋਰਾ ਰਾ ਪਾਓ, ਪੂਰੇ ਤਾਲ ਜਾਣੇ ਸਲਾ, ਹੁਣ ਨੱਚਣ ਖੁਸ਼ੀਆਂ ਮਨ ਮਾਂ ਰਹਾਓ, ਸਾਸਨ ਦੋ ਵਜੇ ਦੋਇ ਤਾਲ, ਪੈਰੀ ਵਾਜਾ ਸਦਾ ਨਿਹਾਲ, ਰਾਗ ਰਾਨੀ ਦੂਜਾ ਪਾਓ, ਇਹ ਤਰੰਗ ਨਾਚੋ ਰਹਿ ਰਹਿ ਪਾਓ, ਪਉ ਫੇਰੀ ਹੋਵੇ ਮਨ ਚੀਤ, ਬਹਿੰਦਿਆਂ ਉੱਠਦਿਆਂ ਨੀਤਾ ਨੀਤ, ਲੇਟਣ ਲੇਟ ਜਾਣੇ ਤਨ ਸਵਾਹ, ਇਹ ਤਰੰਗ ਨਾਚੋ ਰਹਿ ਰਹਿ ਪਾਓ, ਸਿੱਖ ਸਭਾ ਦਿਖਿਆ ਕਾਂ ਪਾਓ, ਗੁਰਮੁਖ ਸੁਣਨਾ ਸਾਚਾ ਨਾ, ਨਾਨਕ ਆਖਣ ਵੈਰਾ, ਨਾਨਕ ਆਖਣ ਵੇਰਾ ਵੇਰ, ਇਤਰਾ ਨਾਚੋ ਰੱਖ ਰੱਖ ਪੈਰ, ਆਸਾ ਮੱਲਾ ਪਹਿਲਾ, ਪੌਣ ਪਾਏ ਤਰੀ ਸਭ ਧਰਤੀ, ਜਗਲ ਜਲ ਅਗਨੀ ਕਾ ਬੰਦ ਕੀਆ, ਤੂੰ ਸਰਬੇ ਪੂਰ ਰਿਆ ਲਿਓ, ਅੰਦਰੇ ਦਹਿ ਦਿਸ ਮੂਣ ਕਟਾਇਆ, ਰਾਵਣ ਮਾਰ ਕਿਆ ਵੱਡਾ ਪਿਆ, ਪੌਣ ਪਾਏ ਤਰੀ ਸਭ ਧਰਤੀ, ਜਲ ਅਗਨੀ ਕਾ ਬੰਦ ਕੀਆ, ਅੰਦਲੇ ਦਹਿ ਸਿਰ ਮੂੜ ਕਟਾਇਆ, ਰਾਵਣ ਮਾਰ ਕਿਆ ਵੱਡਾ ਪਿਆ, ਕਿਆ ਉਮਾ ਤੇਰੀ ਆਖੇ ਜਾਏ, ਤੂੰ ਸਰਬੇ ਪੂਰੇ ਆਲੇ ਵਲਾਏ ਰਾਓ, ਜੀਤ ਪਾਏ ਜੋ ਤਰਕੇ ਨੀ, ਕਾਲੀ ਨੱਥ ਕਿਆ ਵੱਡਾ ਪਿਆ,
ਕਿ ਤੂੰ ਪੂਰੀ ਜੋਰੂ ਕੌਣ ਕਹੀਏ ਸਰਮਨ ਅੰਤਰ ਰਾਵਰਿਆ ਨਾਲ ਕੁਟੰਬ ਸਾਤ ਵਰਦਾਤਾ ਬ੍ਰਹਮਾ ਪਾਲਣ ਸਿਸ਼ਟ ਗਿਆ ਆਗੇ ਅੰਤ ਨ ਪਾਇਓ ਤਾਕਾ ਕੰਸ ਛੇਦ ਕਿਆ ਵੱਡਾ ਪਿਆ ਰਤਨ ਪਾਏ ਧਰੇ ਖੀਰ ਮਥਿਆ ਹੋਰ ਭਲਾ ਜੇ ਅਸੀਂ ਕੀਆ ਕਹਿ ਨਾਨਕ ਛਪੇ ਕਿਉਂ ਛਪਿਆ ਇਹ ਕੀ ਵੰਡ ਦੀਆ ਆਸਾ ਮੱਲਾ ਪਹਿਲਾ ਕਰਮ ਕਰਤੂਤ ਬੇਲ ਬਿਸਤਾਰੀ ਰਾਮ ਨਾਮ ਫਲ ਹੂਆ ਤੇ ਰੂਪ ਨਰੇ ਕਾ ਨਾਹ ਦਵਾਜੇ ਸਭ ਨਿਰੰਜਨ ਕੀਆ ਕਰੇ ਵਖਿਆਣ ਜਾਣੇ ਜੇ ਕੋਈ ਅੰਮ੍ਰਿਤ ਪੀਵੇ ਸੋਈ ਰਹਾਓ ਜਿਨ ਪੀਆ ਸੇ ਮਸਤ ਪੈ ਹੈ ਟੂਟੇ ਬੰਧਨ ਫਾਹੇ ਜੋਤੀ ਜੋ ਸਮਾਣੀ ਪੀਤਰ ਤਾਂ ਛੋਡਿਆ ਮਾਇਆ ਕੇ ਲਾਹੇ ਅਸਰਬ ਜੋਤ ਰੂਪ ਤੇਰਾ ਦੇਖਿਆ ਸਗਲ ਪਵਨ ਤੇਰੀ ਮਾਇਆ ਰਾਰੇ ਰੂਪ ਨਰਾਲਮ ਬੈਠਾ ਨਦਰ ਕਰੇ ਵਿੱਚ ਛਾਇਆ ਬੀਣਾ ਸ਼ਬਦ ਵਜਾਵੇ ਜੋਗੀ ਦਸ਼ਨ ਰੂਪ ਅਪਾਰਾ ਸ਼ਬਦਾਂ ਨਾਲ ਸਸੋ ਰਾਤਾ ਨਾਨਕ ਹੈ ਵਿਚਾਰਾ ਆਸਾ ਮੱਲਾ ਪਹਿਲਾ ਮੈਂ ਗੁਣ ਗੱਲਾਂ ਕੇ ਸਿਰ ਭਾਰ ਗੱਲੀ ਗੱਲਾਂ ਸਿਜਣ ਹਾਰ ਖਾਣਾ ਪੀਣਾ ਹਸਣਾ ਬਾਦ ਜਬਰਾ ਜਿੱਦਾਂ ਆਵੇ ਜਾਲ ਤੋ ਪਰਵਾ ਕੇ ਇਹ ਕਿਆ ਕੀਜੈ ਜਨਮ ਜਨਮ ਕਿਸ ਕੀਲੀ ਜੀਲੀ ਜੇ ਰਹਾਉ ਮਨ ਕੀ ਮਤ ਮਤਾ ਗਲ ਮਤਾ ਜੋ ਕਿਛ ਬੋਲੀਐ ਸਭ ਖਤੋ ਖਤਾ ਕਿਆ ਮੋਲ ਕੀ ਚੇ ਅਰਦਾਸ ਪਾਪ ਪੁੰਨ ਦੋਏ ਸਾਖੀ ਪਾ ਜੈਸਾ ਤੂੰ ਕਰੇ ਤੈਸਾ ਕੋ ਹੋਏ ਤੁਰ ਬਿਨ ਦੂਜਾ ਨਾ ਹੀ ਕੋਏ ਜੇ ਹੀ ਤੂੰ ਮਤ ਦੇ ਤੇ ਹੀ ਕੋ ਪਾਵੇ ਤੁਹਾਡੇ ਆਪੇ ਪਾਵੇ ਤੇ ਚਲਾਵੇ ਰਾਗ ਰਤਨ ਭਰੀਆਂ ਪਰਿਵਾਰ ਤੇ ਇਸ ਵਿੱਚ ਉਪਜੇ ਅੰਮ੍ਰਿਤਸਾਰ ਨਾਨਕ ਕਰਤੇ ਕਾਏ ਤਨ ਮਾਲ ਜੇ ਕੋ ਬੂਝੇ ਹੈ ਵਿਚਾਰ ਆਸਾ ਮੱਲਾ ਪਹਿਲਾ ਕਰ ਕਿਰਪਾ ਆਪਣੇ ਘਰ ਆਇਆ ਤਾਂ ਮਿਲ ਸਖੀਆਂ ਕਾਜ ਰਚਾਇਆ ਖੇਲ ਦੇਖ ਮਨ ਆਨੰਦ ਪਿਆ ਸਹੋ ਵਿਆਹਵਣ ਆਇਆ ਗਾਵੋ ਗਾਵੋ ਕਾਮਣੀ ਵਿਵੇਕ ਵਿਚਾਰ ਅੰਮ੍ਰਿਤ ਘਰ ਆਇਆ ਜਗ ਜੀਵਨ ਪਥਾ ਰਹੋ ਗੁਰੂ ਦੁਆਰੇ ਹਮਰਾ ਵਿਆਹ ਜੇ ਹੋਵਾ ਜਾਂ ਸੋ ਮਿਲਿਆ ਤਾਂ ਜਾਣੇ ਆ ਤੇ ਲੋਕਾਂ ਮੈਂ ਸ਼ਬਦ ਵਿਆਹ ਹੈ ਆਪ ਗਿਆ ਮਨ ਮਾਨਿਆ ਆਪਣਾ ਕਾਰਜ ਆਪ ਸਵਾਰੇ ਹੋਰ ਕਾਰਜ ਨਾ ਹੋਈ ਜਿਦ ਕਾਰਜ ਸਤ ਸੰਤੋਖ ਦਿਆ ਧਰਮ ਹੈ ਗੁਰਮੁਖ ਬੂਝੇ ਕੋਈ ਪੰਨਤ ਨਾਨ ਸਭ ਨਾ ਕਾ ਪਰ ਏਕੋ ਸੋਏ ਜਿਹਨੂੰ ਨਦ ਕਰੇ ਸਾਹ ਸਵਾਗਨ ਹੋਏ ਆਸਾ ਮੱਲਾ ਪਹਿਲਾ ਗ੍ਰਹਿ ਬਨ ਸੰਸਰ ਸਹਿਜ ਸੁਭਾਏ ਦੁਰਮਤ ਗਦ ਪੈ ਕੀ ਰਠਾਏ ਸੱਚ ਪੌੜੀ ਸਾਚੋ ਮੁਖ ਨਾਉ ਸਤਿਗੁਰ ਸੇਵ ਪਾਏ ਨੇ ਜਿਹ ਥਾਉ ਮਨ ਚੂੜੈ ਖੜ ਦਰਸ਼ਨ ਜਾਣ ਸਰਬ ਜੋਤ ਪੂਰਨ ਭਗਵਾਨ ਰਹਾਉ ਅਧਿਕ ਇਤਿਹਾਸ ਪੇ ਬੋ ਕਰੈ ਦੁਖ ਬਿਗਾ ਸੋਤਨ ਪਰੈ ਕਾਮ ਕ੍ਰੋਧ ਅੰਤਰ ਤਨ ਹਿਰੈ ਦੁਬਦਾ ਛੋਡਾਮ ਨਿਸਤਰੈ ਸਿਵ ਸਲਾਨ ਸਹਿਜ ਆਨੰਦ ਸਖਾ ਸੈਨ ਪ੍ਰੇਮ ਗੋਵਿੰਦ ਆਪ ਕਰੇ ਆਪੇ ਬਖਸ਼ਿੰਦ ਤਨ ਮਨ ਹਰ ਪੈ ਆਗੇ ਜਿੰਦ ਝੂਠ ਵਿਕਾਰ ਮਹਾਂ ਦੁੱਖ ਦੇ ਭੇਖ ਵਰਨ ਦੀਸੇ ਸਭਕੇ ਜੋਬ ਜੇ ਸੋ ਆਵੇ ਜਾਏ ਨਾਨਕ ਅਸਤਰ ਨਾਮ ਸਮਾਏ ਆਸਾ ਮੱਲਾ ਪਹਿਲਾ ਏਕੋ ਏਕੋ ਸਰਵਰ ਕਮਲ ਅਨੂਪ ਏਕੋ ਸਰਵਰ ਕਮਲ ਅਨੂਪ ਸਦਾ ਬਿਗਾਸੇ ਪਰਮ ਰੂਪ ਉਜਲ ਮੋਤੀ ਚੁਗੇ ਹੰਸ ਸਰਬ ਰਾਜਕ ਦੀਸ਼ੇ ਅੰਸ ਜੋ ਦੀਸ਼ੇ ਸੋ ਉਜੇ ਬਿਨਸੈ ਬਿੰਜਲ ਸਰਵ ਕਮਲ ਦੀਸੇ ਰਾਵ ਬਿਰਲਾ ਬੂਜੈ ਪਾਵੇ ਭੇਦ ਸ਼ਾਖਾ ਤਿਹਨ ਕਹੇ ਨਿਤ ਬੇਦ ਨਾਦ ਬਿੰਦਗੀ ਸੁਰਤ ਸਮਾਏ ਸਤਿਗੁਰ ਸੇਵ ਪਰਮ ਪਦ ਪਾਏ ਮੂੰਹ ਤੋਂ ਰਾਤੋਂ ਰੰਗ ਰਤਾਵੋ ਰਾਜਨ ਰਾਮ ਸਦਾ ਬਿਖਸ਼ੰਤੋ ਜੇ ਤੂੰ ਰਾਖੇ ਕਿਰਪਾ ਧਾਰ ਬੁੜ ਪਾਨ ਤਾਰੇ ਤਾਰ ਤ੍ਰੈਮਣ ਜੋਤ ਤ੍ਰੇ ਮਣ ਜਾਣਿਆ ਉਲਟ ਪਈ ਕਰ ਕਰ ਮੈਂ ਆਣਿਆ ਐ ਨਿਸ ਭਗਤ ਕਰੇ ਲਿਵ ਲਾਏ
ਨਾਨਕ ਤਿੰਨ ਕਹਿ ਲਾਗੇ ਪਾਏ ਆਸਾ ਮਹਲਾ ਪਹਿਲਾ। ਗੁਰਮੁਖ ਸਾਚੀ ਹੁਜਤ ਦੂਰ ਬਹੁਤ ਸਿਆਣਪ ਲਾਗੇ ਤੂਰ ਲਾਗੇ ਮੈਲ ਮਿੱਟੇ ਸੱਚ ਨਾਏ ਗੁਰਪ੍ਰਸਾਦ ਰਹਿ ਲਿਵ ਲਾਏ। ਹੈ ਹਜ਼ੂਰ ਹਾਜ਼ਰ ਅਰਦਾਸ ਦੁੱਖ ਸੁੱਖ ਸਾਜ ਕਰਤੇ ਪ੍ਰਭ ਪਾਸ ਰਹਾਓ। ਕੂੜ ਕਮਾਵੇ ਆਵੇ ਜਾਵੇ ਕਹਿਣ ਕਦਮ ਬਾਰਾ ਨਹੀਂ ਆਵੇ ਕਿਆ ਦੇਖਾਂ ਸੂਝ ਬੂਝ ਨਾ ਪਾਵੇ ਬਿਨਾਵੇ ਮੰਤਰ ਨਾ ਆਵੇ। ਜੋ ਜਨਮੈ ਸੇ ਰੋਗ ਵਿਆਪੈ ਹੋਮੇ ਮਾਇਆ ਦੂ ਸੰਤਾਪੈ ਸੇ ਜਨ ਬਾਂਚੈ ਜੋ ਤ੍ਰਿਪਤ ਨਾ ਆਵੇ। ਜੋ ਜਨਮੈ ਸੋ ਰੋਗ ਵਿਆਪੈ ਹੋਮੇ ਮਾਇਆ ਦੂ ਸੰਤਾਪੈ ਸੇ ਜਨ ਬਾਚੈ ਜੋ ਪ੍ਰਭ ਰਾਖੈ ਸਤਿਗੁਰ ਸੇ ਅੰਮ੍ਰਿਤ ਰਸ ਚਾਖੈ। ਚਲ ਤੋ ਮਨ ਰਾਖੇ ਅੰਮ੍ਰਿਤ ਚਾਖੈ ਸਤਿਗੁਰ ਸੇਵ ਅੰਮ੍ਰਿਤ ਸ਼ਬਦ ਪਾ ਕੇ ਸਾਚੇ ਸ਼ੁੱਧ ਮੋਤ ਕਰ ਪਾਏ ਨਾਨਕ ਵਿੱਚੋਂ ਆਪ ਗਵਾਏ ਆਸਾ ਮਹਲਾ ਪਹਿਲਾ। ਜੋ ਤਿੰਨ ਕੀਆ ਸੋ ਸੱਚ ਧੀਆ ਅੰਮ੍ਰਿਤ ਨਾਮ ਸਤਿਗੁਰ ਦੀਆ ਹਿਰਦੇ ਨਾਮ ਨਾਹੀ ਮਨ ਭੰਗ ਅੰਦਰ ਨਾਲ ਪਿਆਰੇ ਸੰਗ ਹੋ ਹਰ ਜੀਉ ਰਾਖੋ ਆਪਣੀ ਸਰਨਾਈ ਗੁਰ ਪ੍ਰਸਾਦੀ ਹਰ ਰਸ ਪਾਇਆ ਨਾਮ ਪਦਾਰਥ ਨੌ ਨਿਦ ਪਾਈ ਰਹਾਓ। ਕਰਮ ਧਰਮ ਸੱਚ ਸਾਚਾ ਨਾਉ ਤਾਂ ਕਿ ਸਭ ਬਲਾਰੇ ਜਾਓ ਜੋ ਰਾਤੇ ਸੇ ਜਨ ਪ੍ਰਵਾਣ ਤਿੰਨ ਕੀ ਸੰਗਤ ਪਰਮ ਨਿਦਾਨ। ਹਰ ਵਾਰ ਜਨ ਪਾਇਆ ਤਾਂ ਨਾਰੀ ਹਾਸਿਓ ਰਾਤੀ ਸ਼ਬਦ ਵਿਚਾਰੀ ਆਪ ਤਰੇ ਸੰਗਤ ਕੁਲ ਤਾਰੇ ਸਤਿਗੁਰ ਸੇਵ ਤਦ ਬੇਚਾਰੇ ਹਮਰੀ ਜਾਤ ਪਾਤ ਸਜ ਨਾਉ ਕਰਮ ਤਮ ਸਜ ਮੁ ਸਦ ਪਾਓ। ਨਾਨਕ ਬਖਸ਼ ਪੂਛ ਨਾ ਹੋਏ ਦੂਜਾ ਮੇਟੇ ਏਕੋ ਸੋਏ। ਨਾਨਕ ਬਖਸ਼ ਪੂਛ ਨਾ ਹੋਏ ਦੂਜਾ ਮੇਟੇ ਏਕੋ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਮਸਕਾਰ ਜੀ ਸਤਸੰਗ ਜੀ ਸਤਿਗੁਰ ਦੀ ਅਪਾਰ ਬਖਸ਼ ਰਹਿਮਤ ਹੋਈ ਹੈ। ਅੰਮ੍ਰਿਤ ਵੇਲੇ ਸਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰੀਆਂ ਨੇ। ਦੇਹ ਤੇ ਅੰਮ੍ਰਿਤਸਰ ਜੋ ਸਹਿਜ ਪਾਠ ਆਰੰਭ ਨੇ ਬਾਣੀ ਦੇ ਪਾਠ ਆਪ ਜੀ ਨੇ ਸਰਵਣ ਕੀਤੇ ਨੇ। ਗੁਰੂ ਕਿਰਪਾ ਕਰੇ ਬਖਸ਼ਾ ਵਧੇ ਸਰਬੱਤ ਸੰਗਤਾਂ ਦੇ ਹਿਰਦੇ 'ਚ ਦ੍ਰਿੜ ਹੋ ਸਕੇ ਅਤੇ ਅਸੀਂ ਬਾਣੀ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਕਰ ਸਕੀਏ, ਕਿਉਂਕਿ ਬਾਣੀ ਸਾਡੇ ਜੀਵਨ ਦਾ ਉਪਦੇਸ਼ ਹੈ ਔਰ ਇਸ ਬਾਣੀ ਨੂੰ ਹਰ ਸਿੱਖ ਨੂੰ ਆਪ ਖੁਦ ਪੜ੍ਹਨ ਦਾ ਵੀ ਹੁਕਮ ਹੈ ਕਿ ਸਿੱਖ ਦਾ ਪਾਠ ਆਰੰਭ ਰਹੇ ਔਰ ਸਿੱਖ ਰੋਜ਼ ਹਰ ਕਾਰਜ ਤੋਂ ਪਹਿਲਾਂ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦੇ ਦਰਸ਼ਨ ਕਰੇ ਅਤੇ ਗੁਰੂ ਦੀ ਬਾਣੀ ਨਾਲ ਗੁਰੂ ਨਾਲ ਗੱਲਾਂ ਕਰੇ, ਗੁਰੂ ਦੇ ਉਪਦੇਸ਼ ਨੂੰ ਸਮਝਣ ਦਾ ਯਤਨ ਕਰੇ। ਕਿਉਂਕਿ ਇੱਕ ਸ਼ਬਦ ਵੀ ਜੇ ਰੋਜ਼ ਦਾ ਅਸੀਂ ਪੜ੍ਹੀਏ ਅਤੇ ਜ਼ਿੰਦਗੀ ਦੇ ਵਿੱਚ ਆਪਾਂ ਸੰਪੂਰਨ ਪਾਠ ਬੜੇ ਪਿਆਰ ਨਾਲ ਕਰ ਸਕਦੇ ਹਾਂ। ਇੱਕ ਦੋ ਚਾਰ ਸ਼ਬਦ ਜਿੰਨੇ ਵੀ ਅਸੀਂ ਪੜ੍ਹ ਸਕੀਏ ਆਪਾਂ ਇੱਕ ਜੀਵਨ ਦਾ ਇਹ ਬਣਾਈਏ ਅਸੂਲ ਕਿ ਆਪਾਂ ਰੋਜ਼ ਹੀ ਪੋਥੀਆਂ ਘਰਾਂ ਵਿੱਚ ਰੱਖੋ। ਹਰ ਇੱਕ ਸਿੱਖ ਦੇ ਘਰ ਵਿੱਚ ਪੋਥੀ ਹੋਣੀ ਚਾਹੀਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਪੋਥੀਆਂ ਬਣਾਈਆਂ ਹੀ ਇਸੇ ਕਰਕੇ ਨੇ ਕਿ ਸਿੱਖ ਦੇ ਘਰ ਵਿੱਚ ਪੋਥੀ ਹੋਵੇ ਅਤੇ ਸਿੱਖ ਉੱਠ ਕੇ ਇਸ਼ਨਾਨ ਕਰਕੇ ਸਭ ਤੋਂ ਪਹਿਲਾਂ ਗੁਰੂ ਦੇ ਦਰਸ਼ਨ ਕਰੇ, ਕਿਉਂਕਿ ਸਿੱਖ ਨੂੰ ਹੁਕਮ ਹੈ। ਔਰ ਮੈਂ ਮਸਕੀਨ ਹੋਣਾ ਨਾਲ ਇੱਕ ਵਾਰ ਗੱਲ ਕੀਤੀ, ਮੈਂ ਭਾਈ ਸਾਹਿਬ ਜੀ ਬਾਣੀ ਦੇ ਤੁਹਾਨੂੰ ਹਰੀ ਬੜੀ ਕੰਠ ਵਾ ਪਰ ਤੁਸੀਂ ਨੇਤਨੇਮ ਜਿਹੜਾ ਉਹ ਗੁਟਕਾ ਲੈ ਕੇ ਕਰਦੇ ਜੇ। ਅਤੇ ਉਹਨਾਂ ਨੇ ਅੱਗੋਂ ਜਵਾਬ ਦਿੱਤਾ, ਗਿਆਨੀ ਜੀ ਗੁਟਕੇ ਲੈ ਕੇ ਅਤੇ ਮੈਨੂੰ ਗੁਰੂ ਦੇ ਦਰਸ਼ਨ ਹੁੰਦੇ, ਕਿਉਂਕਿ ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਦੇਖੋ ਬੰਦਾ ਇਕੱਲਾ ਗੱਲਾਂ ਕਰੇ ਜਾਂ ਇੱਕ ਸਾਹਮਣੇ ਬੰਦਾ ਬੈਠਾ ਗੱਲਾਂ ਕਰੇ ਉਹਦਾ ਗੱਲਾਂ ਦਾ ਕਿੱਦਾਂ ਫਰਕ ਹੈ। ਜਦੋਂ ਅਸੀਂ ਗੁਟਕਾ ਲੈ ਕੇ ਗੁਰੂ ਨਾਲ ਗੱਲਾਂ ਕਰਦੇ ਹਾਂ ਨਾ ਅਤੇ ਫਿਰ ਸਾਡੇ ਮਨ 'ਚ ਵੀ ਗੁਰੂ ਸਾਡੇ ਨਾਲ ਆ ਅਤੇ ਗੁਰੂ ਨਾਲ ਅਸੀਂ ਗੱਲਾਂ ਕਰ ਰਹੇ ਹਾਂ। ਇਸੇ ਤਰ੍ਹਾਂ ਜਦੋਂ ਪੋਥੀ ਲੈ ਕੇ ਬੈਠ ਕੇ ਅਸੀਂ ਪੋਥੀ ਦਾ ਪਾਠ ਗੁਰੂ ਦਾ ਕਰਾਂਗੇ ਅਤੇ ਸਾਨੂੰ ਜਿਹੜਾ ਹੁਕਮ ਹੈ ਨਾ ਕਿ ਸਭ ਸਿੱਖਣ ਕਹੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋ ਚਾਹੇ ਖੋਜ ਸ਼ਬਦ ਮਿਲੇ।
ਗੁਰੂ ਦੀ ਬਖਸ਼ਿਸ਼ ਹੋਏਗੀ। ਬਹੁਤ ਬਹੁਤ ਧੰਨਵਾਦ। ਕੱਲ੍ਹ ਨੂੰ ਅਖੰਡ ਪਾਠ ਆਰੰਭ ਹੋਣੇ ਨੇ, ਐਤਵਾਰ ਨੂੰ ਭੋਗ ਪੈਣਗੇ, ਪਰਿਵਾਰ ਵੱਲੋਂ ਬੇਨਤੀ ਦਰਸ਼ਨ ਦੇਣੇ, ਅਤੇ ਕੱਲ੍ਹ ਸ਼ੁੱਕਰਵਾਰ ਸ਼ਾਮ ਨੂੰ 6 ਵਜੇ ਦਸਤਾਰ ਬੰਦੇ ਵੀ ਸਿਖਾਈ ਜਾਂਦੀ ਹੈ। ਤੋ ਜਿਨ੍ਹਾਂ ਨੇ ਦਸਤਾਰਾਂ ਸਿੱਖਣੀ ਆ ਉਹਨਾਂ ਨੂੰ ਬੇਨਤੀ ਹੈ ਕਿ 6 ਵਜੇ ਗੁਰਦੁਆਰਾ ਸਾਹਿਬ ਪਹੁੰਚ ਕੇ ਆਪਣੀਆਂ ਪੱਗਾਂ ਲੈ ਕੇ ਆਣ ਕੇ ਇਹ ਤੁਸੀਂ ਸਿਖਲਾਈ ਲੈ ਸਕਦੇ ਜੀ। ਆਓ ਹੁਣ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਦੇ ਜਥੇ ਪਾਸੋਂ ਸਰਵਣ ਕਰੀਏ ਆਸਾ ਕੀ ਵਾਰ ਦੇ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿਉ ਨਾਉ ਦੋਈ ਕੁਦਰਤ ਸਾਜੀਐ ਕਰਿਆ ਸੰਡਿਠੁ ਚਾਉ ਦਾਤਾ ਕਰਤਾਪ ਤੂੰ ਤੁਸ ਦੇਵੈ ਕਰੇ ਪ੍ਰਸਾਦ ਤੂੰ ਜਾਣੇ ਸਭ ਸਹਿ ਦਿਲ ਐਸੇ ਜਿੰਦ ਕਵਾਓ ਕਰਿਆ ਸੰਡਿਠੁ ਚਾਉ ਕਰਿਆ ਸੰਡਿਠੁ ਚਾਉ।

ਕੀਤਾ ਕਰਨਾ ਸਰਬ ਰਜਾਈ ਮਹੱਲਾ ਦੂਜਾ। ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ। ਇੱਕ ਨਾ ਹੁਕਮ ਸਮਾਇ ਲੈ ਇੱਕ ਨਾ ਹੁਕਮੇ ਕਰੇ ਵਿਨਾਸ। ਇੱਕ ਨਾ ਭਾਣਾ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ। ਇਹ ਵੀ ਆਖਣਾ ਜਾਪੇ ਜੇ ਕਿਸਣ ਰਾਸ।

ਪਾਇ ਕੈ ਲਿਖਣਾ ਵੇ ਤੁਰਬ ਹੱਲਿਆ ਉਥੇ ਸਚੇ ਹੀ ਸਜ ਬੜੈ ਚੁਣਵਾ ਕੜੇ ਜਜਮਾਲਿਆ ਥਾਉ ਨ ਪੈਨ ਕੁੜਿਆ ਮਹੁਕਾਲੇ ਦੋ ਜਗ ਚਾਲਿਆ ਤੇਰੇ ਨਾਏ ਰਤੇ ਸਜਣ ਗਏ ਹਾਰ ਗਏ ਸਗਣ ਵਾਲਿਆ ਲਿਖਣਾ ਵੇ ਤੁਰਬ ਹੱਲਿਆ ਲਿਖਣਾ ਵੇ ਤੁਰਬ ਬਹਲਿਆ।

ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾ ਗਏ ਫਿਰੈ ਜੰਤ, ਵਿਸਮਾਦ ਪੌਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੈ ਵਿਡਾਣੇ, ਵਿਸਮਾਦ ਧਰਤੀ, ਵਿਸਮਾਦ ਖਾਣੇ, ਵਿਸਮਾਦ ਸਾਧ ਲੱਗੇ ਪੁਰਾਣੇ, ਵਿਸਮਾਦ ਸੰਯੋਗ, ਵਿਸਮਾਦ ਵਿਨਯੋਗ, ਵਿਸਮਾਦ ਭੁੱਖ, ਵਿਸਮਾਦ ਭੋਗ, ਵਿਸਮਾਦ ਸਿਫਤ, ਵਿਸਮਾਦ ਸਲਾਹ, ਵਿਸਮਾਦ

0: ਭੈ ਵਿੱਚ ਲਲਕ ਦਰਿਆਉ ਭੈ ਵਿੱਚ ਅਗਨ ਕੱਢੇ ਵੇ ਕਾਉਰ ਭੈ ਵਿੱਚ ਧਰਤੀ ਦੱਬੀ ਪਾਰ ਭੈ ਵਿੱਚ ਇੰਦ ਫਿਰੇ ਸਿਰ ਪਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਕਰੋੜੀ ਚਲਤਨਾਥ ਭੈ ਵਿੱਚ ਸਿੱਧ ਬੁੱਧ ਸਰਨਾਥ ਭੈ ਵਿੱਚ ਆਡਾਣਾ ਆਕਾਸ ਭੈ ਵਿੱਚ ਜੋਤ ਮਹਾਂਬਲ ਸੂਰ ਭੈ ਵਿੱਚ ਆਵੇ ਜਾਵੇ ਪੂਰ ਸਗਲੇ ਆਪੋ ਲਿਖਿਆ ਸਿਰ ਲਈ ਨਾਨਕ ਨਿਰਭਉ ਨਿਰੰਕਾਰ ਸੱਚੀ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ, ਕੇਤੀਆਂ ਕੰਨ ਕਹਾਣੀਆਂ ਕੇਤੇ ਵੇਦ ਵਿਚਾਰ।

ਨਦਰੀ ਸਤਿਗੁਰੂ ਪਾਇਆ ਇਹ ਜੀਵ ਬਹੁਤ ਜਨਮ ਪ੍ਰਮਿਆ ਤੇ ਸਤਿਗੁਰ ਸਭ ਸੁਣਾਇਆ ਸਤਿਗੁਰ ਦੇ ਵਰਦਾਤਾ ਕੋ ਨਹੀਂ ਸਭ ਸੁਣੇ ਲੋਕ ਸੁਭਾਇਆ ਸਤਿਗੁਰ ਮਿਲਿਆ ਸਹਿਜ ਪਾਇਆ ਜਿਵੇਂ ਚੋ ਆਪ ਗਵਾਇਆ ਜਿੰਨੀ ਸੱਚੋ ਸੱਚ ਬੁਝਾਇਆ ਜਿੰਨੀ ਸੱਚੋ ਸੱਚ ਬੁਝਾਇਆ।

0: ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰ ਕਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜੰਜਾਲ ਨਾਨਕ ਮੂਸੇ ਗਿਆਨ ਵਿਹੂਣੀ ਖਾਇ ਗਿਆ ਜਮਕਾਲ ਮਹੱਲਾ ਪਹਿਲਾ।
1: ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਉੱਡ ਰਾਵਾ ਝਾਟੇ ਪਾਏ ਵੇਖੇ ਲੋਕ ਹੱਸੈ ਕਰ ਜਾਏ ਰੋਟੀ।

ਨਹੀਂ ਰਹਿਣ ਜਿੰਨਾ ਮਨ ਚਾਉ। ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ, ਕੋਲੂ ਚਰਖਾ ਚੱਕੀ ਚੱਕ ਥਲ ਵਰੋ ਲੈ ਬਹੁਤ ਅਨੰਤ, ਲਾਟੂ ਮਧਾਣੀਆਂ ਨੰਗਾਹਾ ਪੰਖੀ ਪਾਉਂਦੀਆਂ ਲੈ ਨਸਾ, ਸੂਏ ਚੜ ਪਵਾਈਏ ਜੰਤ ਨਾਨਕ ਪਾਉਂਦਿਆਂ ਗਣਤ ਅਨੰਤ, ਬੰਧਨ ਬੰਦ ਪਵਾਏ ਸੋਏ ਪਿਆ ਕੀਰਤਨ ਚੈ ਸਭ ਕੋਈ, ਨੱਚ ਨੱਚ ਹੱਸੈ ਚਲੈ ਸਿਰ ਹੋਏ, ਉੱਡ ਨਾ ਜਾਏ ਸਿੱਧ ਨਾ ਹੋਏ, ਨੱਚਣ

ਚੱਲੀਏ ਨਰਕ ਨਾ ਜਾਈਐ ਜਿਓ ਪਿੰਡ ਸਭ ਦਿਸਦਾ ਦੇ ਖਾਜੇ ਆਖ ਗਵਾਈਐ ਜੇ ਲੂੜਾ ਚੰਗਾ ਆਪਣਾ ਕਰਪੁਨੋ ਨੀ ਸਦਾਈਐ ਜੇ ਜਵਾਨਾ ਪਰ ਹਰੈ ਜਨਵੇਸ਼ ਕਰਨ ਦੀ ਆਈਐ ਕੋ ਰਹਿਣਾ ਪ੍ਰੀਏ ਪਾਈਐ ਕੋ ਰਹਿਣਾ ਪ੍ਰੀਏ ਪਾਈਐ।

ਮੁਸਲਮਾਨਾਂ ਸਿਰਫ ਸ਼ਰੀਅਤ ਪੜ ਪੜ ਕਰੇ ਵਿਚਾਰ, ਬੰਦੇ ਸੇ ਜੇ ਭਵੈ ਵਿੱਚ ਬੰਦੀ ਵੇਖਣ ਕੋ ਦੇਦਾਰ। ਹਿੰਦੂ ਸਲਾਹੀ ਸਲਾਹ ਹੰਦਰ ਸੰਰੂਪ ਅਪਾਰ, ਤੀਰਥ ਨਾ ਵਾਰਚਾ ਪੂਜਾ ਕਰਵਾ ਸਵੇਕਾਰ, ਜੋਗੀ ਸੁਨ ਧਿਆਵਨ ਜੇਤੇ ਅਲਖਨਾ।

0: ਮੇਰੇ ਸਤਿਗੁਰੂ ਕਿਨੇ ਨਾ ਪਾਇਓ,
1: ਮੇਰੇ ਸਤਿਗੁਰੂ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓ ਓਨਕਰ ਪ੍ਰਗਟੇ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇਆ।

ਹੂੰ ਵਿੱਚ ਮੁਆ, ਹੂੰ ਵਿੱਚ ਦਿੱਤਾ, ਹੂੰ ਵਿੱਚ ਲਿਆ, ਹੂੰ ਵਿੱਚ ਖੱਟਿਆ, ਹੂੰ ਵਿੱਚ ਗਿਆ, ਹੂੰ ਵਿੱਚ ਸਚਿਆਰ ਕੁੜਿਆਰ, ਹੂੰ ਵਿੱਚ ਪਾਪ ਪੁੰਨ ਵਿਚਾਰ, ਹੂੰ ਵਿੱਚ ਨਰਕ ਸੁਰਗ ਅਵਤਾਰ, ਹੂੰ ਵਿੱਚ ਹੱਸੈ, ਹੂੰ ਵਿੱਚ ਰੋਵੈ, ਹੂੰ ਵਿੱਚ ਭਰੀਐ, ਹੂੰ ਵਿੱਚ ਧੋਵੈ, ਹੂੰ ਵਿੱਚ ਜਾਤੀ ਜਿਨਸੀ ਖੋਵੈ, ਹੂੰ ਵਿੱਚ ਮੂਰਖ, ਹੂੰ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ, ਹੂੰ ਵਿੱਚ ਮਾਇਆ।

ਪਾਈ। ਹੋਮੈ ਇਹੀ ਬੰਦਨਾ ਫਿਰ ਜੋਨੀ ਪਾਈ। ਹੋਮੈ ਕਿਥੋਂ ਉਪਜੈ ਕਿਸ ਸੰਜਮੇ ਜਾਏ, ਹੋਮੈ ਇਹੋ ਹੁਕਮੈ ਪਿਆ ਕਿਰਤ ਫਿਰਾਏ। ਹੋਮੈ ਧੀਰ ਗੁਰੋ ਕੈ ਦਾਰੂ ਵੀ ਸਮਾਏ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ।

ਸੇਵ ਕੀਤੀ ਸੰਤੋਖਈ ਜਿਨੀ ਸੱਚੋ ਸੱਚ ਧਿਆਇਆ ਓਨੀ ਮੰਦੇ ਪੈਨ ਰੱਖੇ ਓਨ ਕਸ ਕੇ ਧਰਮ ਕਮਾਇਆ ਓਨੀ ਦੁਨੀਆਂ ਤੋੜੇ ਬੰਧਨਾਂ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ ਅਗਲਾ ਨਿਹਦੇ ਵਿੱਚ ਚੜਾ ਸਵਾਇਆ ਵੱਡਿਆ।

0: ਪਹਿਲਾ ਪਹਿਲਾ ਪੁਰਖਾਂ ਬਿਰਖਾਂ ਤੀਰਤਾਂ ਤੱਟਾਂ ਮੇਗਾਂ ਖੇਤਾਂ ਦੀਪਾਂ ਲੋਹਾਂ ਮੰਡਲਾਂ ਖੰਡਾਂ ਵਰਪੰਡਾਂ ਅੰਡ ਜੇਰ ਜੋਤ ਪਜਾ ਖਾਣੀ ਸੇਤ ਜਾ ਸੁਮਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤੂ ਪਾਇ ਕੈ ਸੰਭਾਲੇ ਸਭਨਾ ਜਿਨ ਕਰਤਾ ਕਰਣਾ ਕੀਆ ਚਿੰਤਾ ਪੀ ਕਰਣੀ ਤਾ ਸੋ ਕਰਤਾ ਚਿੰਤਾ ਕਰਹਿ ਜਿਨੂੰ ਪਾਇਆ ਜਗ ਤੇ ਸੁਜਵਾਰੀ ਸਵਾਸ ਤਿਸ ਦੇ ਬਾਣ ਪੱਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹੱਲਾ ਪਹਿਲਾ
1: ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਪ ਉੱਪਰ ਤੀਰਥਾਂ ਸਹਿਜ ਯੋਗ ਬੇਬਾਣ ਲੱਖ ਸੂਰਤਨ ਸੰਗਰਾਮ।

0: ਪੜ ਪਰੀਏ ਸਾਥ ਪੜ ਪੜ ਬੇੜੀ ਭਾਈਏ ਪੜ ਪੜ ਗੜੀਏ ਖਾਤ ਪੜੀਏ ਜੇਤੀ ਬਰਸ ਬਰਸ ਪੜੀਏ ਜੇਤੀ ਮਾਸ ਪੜੀਏ ਜੇਤੀ ਯਾਰ ਜਾਉ ਪੜੀਏ ਜੇਤੀ ਸਾਸ ਨਾਨਕ ਲਿਖਿਆ ਇੱਕ ਗੱਲ ਹੋਰ ਹੁਮੈ ਚੱਕਣਾ ਚਾਕ ਮਹੱਲਾ ਪਹਿਲਾ
1: ਲਿਖ ਲਿਖ ਪੜਿਆ ਤੇਤਾ ਕੜਿਆ ਬਹੁ ਤੀਰਥ ਭਵਿਆ ਤੇ ਤੋ ਲਵਿਆ ਬਹੁ ਭੇ ਕੀਆ ਦੋਹੀ ਦੇਹੀ ਦੁਖ ਦੀਆ ਸੋਵੇ ਜੀਆ ਆਪਣਾ ਕੀਆ ਆਨਾ।

ਕਮਾਣਾ। ਅਲ ਮਲ ਖਾਈ ਸਿਰ ਸ਼ਾਹੀ ਪਾਈ, ਮੂਰਖ ਅੰਧੇ ਪਦ ਗਵਾਈ, ਵਿਣ ਨਾ ਵੈ ਕਿਸ ਥਾਏ ਨਾ ਪਾਈ, ਰਹਿ ਬਿਵਾਣੀ ਮਣੀ ਮਸਾਣੀ, ਅੰਧ ਨਾ ਜਾਣੇ ਫਿਰ ਪਛਤਾਣੀ। ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾ ਮਨ ਵਸਾਏ, ਨਾਨਕ ਨਦਰ ਕਰੇ ਸੋ ਪਾਏ ਆਸ।

ਪੌੜੀ ਭਗਤ ਤੇਰੇ ਮਨ ਪਾਵਦੇ, ਦਰਸੋਹਨ ਗੀਤ ਗਾਵਦੇ, ਨਾਨਕ ਕਰਮਾ ਬਾਹਰੇ ਦਰ ਟੋਨ ਲੈ ਨੀ ਤਾਵਦੇ। ਇੱਕ ਮੂਲ ਨਾ ਬੋਜਣ ਆਪਣਾ ਅਣ ਹੁੰਦਾ ਆਪ ਬਣਾਏ ਦੇ, ਹੁਣ ਢਾਡੀ ਕਰਨੀ ਜਾ ਥੋੜੂ ਤੁਮ ਜਾ ਸਦਾਏ ਦੇ।

ਮਹਿੰਡਾ ਤਾਂ ਲਿਖਾ ਮਿਲੇ ਤਾਂ ਮਸਤਕ ਲਾਈਐ ਕੂੜਾ ਲਾਲ ਛੱਡੀਐ ਹੋਏ ਇੱਕ ਮਨ ਅਲਖ ਤੇ ਆਈਐ ਫਲ ਤੇ ਵੇਹੋ ਪਾਈਐ ਜੇ ਵੇਹੀ ਘਰ ਕਮਾਈਐ ਜੇ ਹੋਵੇ ਪੁਰਬ ਲਿਖਿਆ ਤਾਂ ਤੁੜਤ ਨਾ ਦੀ ਪਾਈਐ।

0: ਮਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ ਰਹਾਉ। ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਿਹਾ। ਤੂੰ ਸੱਚਾ ਸਾਹਿਬ ਸਿਵ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਿਹਾ। ਮਹੱਲਾ ਦੂਜਾ।
1: ਜੋਗ ਸ਼ਬਦੰ, ਗਿਆਨ ਸ਼ਬਦੰ, ਬੇਦ ਸ਼ਬਦੰ, ਬ੍ਰਾਹਮਣ ਖੱਤਰੀ ਸ਼ਬਦੰ, ਸੂਰ ਸ਼ਬਦੰ, ਸੂਦਰ ਸ਼ਬਦੰ, ਪ੍ਰਾਕਿਰਤ ਸਰਵ ਸ਼ਬਦੰ, ਏਕ ਸ਼ਬਦੰ ਜੇ ਕੋ ਜਾਣੈ ਪੀਓ, ਨਾਨਕ ਤਾਂ ਕਾ ਦਾਸ ਹੈ। ਸੋਈ ਨਿਰੰਜਨ ਦਿਓ ਮਹੱਲਾ ਦੂਜਾ।
0: ਹੇ ਕ੍ਰਿਸ਼ਨ ਸਰਵ ਦੇਵਾ, ਦੇਵ ਦੇਵਾ ਤਾਂ ਆਤਮਾ, ਆਤਮਾ ਵਾਸ ਦਿਵਸ ਜੇ ਕੋ ਜਾਣੈ ਪਿਓ, ਨਾਨਕ ਤਾਂ ਕਾ ਦਾਸ ਹੈ।

ਕੌੜੀ ਸਤਿਗੁਰ ਵਟੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜ ਦਿਆ ਨੇਤਰੀ ਜਗ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸਿਮਣ ਜਾ ਰਿਹਾ ਸਤਿਗੁਰ ਬੋਝਾ ਵਿਲੈ ਕਿਨਾ ਵਿਚਾਰਿਆ ਕਰ ਕਿਰਪਾ ਪਾਰੇ ਉਤਾਰਿਆ

0: ਪਹਿਲਾ ਸਿਮਰ ਰੁਕਸ ਰਾਇਨ ਦਾ ਅਤਿਰਗਤ ਮੁੱਚ ਉਹ ਜੇ ਆਵੈ ਆਸ ਕਰ ਜਾਇ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕਮ ਨਾ ਆਵੈ ਪਤ ਮਿਠਤ ਨੇ ਵੀ ਨਾਨਕਾ ਗੁਣ ਚੰਗਿਆਈਆਂ ਤਾਤੂ ਸਭ ਕੋ ਨਿਵੈ ਆਪ ਕੋ ਉਪਰ ਕੋ ਨਿਵੈ ਨਾ ਕੋਏ ਤਰਤ ਰਾਜੂ ਤੋਲੀ ਹੈ ਨਿਵੇ ਸਗੋਰਾ ਹੋਏ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਏ ਸ਼ੇਸ਼ ਨਿਵੈ ਕਿਆ ਥੀਆ ਜਾਂ ਹਿਰਦੈ ਸੁਤੇ ਜਾਏ ਮਹੱਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦੰ ਸਲਪੂਸ ਬਗਲ ਸਮਾਦੰ ਮੁਖ ਝੂਠ ਵਿਭੂਖਣ ਸਾਰੰ ਤ੍ਰੈਪਾਲ ਤੇ ਹਾਲ ਵਿਚਾਰੰ ਗੱਲ ਮਾਲਾ ਤਿਲਕ ਲਾਟੰ ਦੋਇ ਧੋਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਓਕਟ ਨੇ ਚੋ ਕਰਮੰ ਕੋ ਨਾਨਕ ਨੇ ਚੋ ਧਿਆਵੇ ਵਿਣ ਸਤ

0: ਸਲੋਕ ਮਹਲਾ ਪਹਿਲਾ। ਦਿਆਕ ਪਾ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹੋ ਜਨਿਓ ਜੀ ਕਾ ਹਿਤ ਪਾਂਡੇ ਕਤ, ਨਾਏ ਟੁੱਟੇ ਨਾ ਮਨ ਲੱਗੇ ਨਾ ਏ ਜਲੇ ਨਾ ਜਾਏ, ਧਨ ਸੁਮਾਨ ਸਨਾਨਕ ਜੋਗਲ ਚੱਲੇ ਪਾਏ, ਚੌਂਕੜ ਮੁੱਲ ਅਣਾਇਆ ਬਹਿ ਝੋਂਕੇ ਪਾਇਆ, ਸਿੱਖਾਂ ਕੰਨ ਚੜਾਈਆਂ ਗੁਰ ਬ੍ਰਾਹਮਣ ਥੀਆ, ਊ ਮੁਆ ਉਚੜ ਪਿਆ ਵੇ ਤਗ ਗਿਆ ਮਹੱਲਾ ਪਹਿਲਾ।
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ, ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਜੀ ਨਾਲ, ਤਗ ਕਪਾਹੋ ਕੱਦੀਏ ਬਾਹਮਣ ਵੱਡੇ ਆਏ ਕੋਹੇ।

0: ਸਲਾਈ ਸਸੂਤ ਦਰਗਹਿ ਅੰਦਰ ਪਾਈਐ ਤਗ ਨ ਤੁੜ ਸਬੂਤ ਮਹਲਾ ਪਹਿਲਾ।
1: ਤਗ ਨ ਇੰਦਰੀ ਤਗ ਨ ਨਾਰੀ ਭਲਕੇ ਥੁੱਕ ਪਵੈ ਨਿਤ ਦਾੜੀ। ਤਗ ਨ ਪੈਰੀ ਤਗ ਨ ਹੱਥੀ ਤਗ ਨ ਜੀਵਾ ਤਗ ਨ ਅੱਖੀ। ਵਿਤਗਾ ਪੇ ਵਤੈ ਵੱਟ ਧਾਗੇ ਅਵਰਾ ਘਤੈ ਲੈ ਪਾੜ ਕਰੇ ਵਿਆਹੋ ਕੱਢ ਕਾਗਲ ਦੱਸੇ ਰਾਹੋ। ਸੁਣ ਵੇਖੋ

0: ਪਹਿਲਾ ਗਊ ਬ੍ਰਾਹਮਣ ਕੋ ਕਰ ਲਾਵੇ ਗੋ ਬਰਤਨ ਨਾ ਜਾਏ ਧੋਤੀ ਟਿਕਾ ਤੈ ਜਪ ਮਾਲੇ ਤਾਨ ਮਲੇਸ਼ਾ ਖਾਈ ਅੰਤਰ ਪੂਜਾ ਪੜਕ ਤੇ ਬਾਸ ਸੰਜਮ ਤੁਰਕਾ ਪਾਏ ਛੋਡੀ ਲੇ ਪਖੰਡਾ ਨਾਮ ਲਿਆ ਜਾਏ ਤਰੰਗਾ ਮਹੱਲਾ ਪਹਿਲਾ
1: ਮਾਨਸ ਖਾਣੇ ਕਰੇ ਨਿਵਾਜ ਛੁਰੀ ਵਗਾਇਨ ਤਿੰਨ ਗਲ ਤਾਗ ਤਿੰਨ ਕਰ ਬ੍ਰਾਹਮਣ ਪੂਰੇ ਨਾਦ ਉਹਨਾਂ ਭੈ ਆਵੇ ਉਹੀ ਸਾਧ ਕੁੜੀ ਰਾਸ ਕੁੜਾ ਵਪਾਰ ਕੂੜ ਬੋਲ ਕਰੇ ਆਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ ਨੀਲ ਵਸਤਰ ਪੈਰ ਹੋਵੇ ਪ੍ਰਵਾਨ ਮਲੇਸ਼ ਧਾਲੇ ਪੂਜ ਹੈ ਪੁਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇ ਕੇ ਚੌਕਾ ਗੱਡੀ ਕਾਰ ਉੱਪਰ ਆਏ ਬੈਠੇ ਕੁੜਿਆਰ ਮਤ ਭਿੱਟੇ ਵੇ ਮਤ ਭਿੱਟੇ ਅੰਨ ਸਾਡਾ ਫਿੱਟੇ ਤਨ ਫਿੱਟੇ ਫੇਰ ਕਰੇਨ ਮਨ ਜੂਠੇ ਚੁੱਲੀ ਭਰੇ

ਸਲੋਕ ਮਹੱਲਾ ਪਹਿਲਾ। ਜੇ ਮੋਹਕਾ ਕਰਮ ਹੋਏ ਕਰਮ ਹੋਏ ਪਿਤਰੀ ਦੇ, ਆਗੇ ਵਸਿਆਣੀ ਹੈ ਪਿਤਰੀ ਜੋਰ ਕਰੇ, ਵੱਡੀਏ ਹੱਦ ਲਾਲ ਕੇ ਮੂੰਹ ਸਫੀਏ ਕਰੇ।

ਮਹਲਾ ਪਹਿਲਾ। ਜੇਕਰ ਸੂਤਕ ਮੰਨੀਐ ਸਭ ਤੇ ਸੂਤਕ ਹੋਏ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅਨਕੇ ਜੀ ਆਵਾਜ਼ ਨ ਕੋਏ, ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ, ਸੂਤਕ ਰੱਖੀ ਹੈ ਸੂਤਕ ਪਵੈ ਰਸੋਏ ਨਾ।

ਅੱਖੀ ਸੁਤਕ ਵੇਖਣਾ ਪਰ ਤ੍ਰਿਐ ਪਰ ਤਨ ਰੂਪ। ਕੰਨੀ ਸੁਤਕ ਕੰਨ ਪਹਿਲਾ ਇਤਬਾਰੀ ਖਾਏ ਨਾਨਕ ਹੰਸਾ ਆਦਮੀ ਵਧੇ ਜਮਪੁਰ ਜਾਏ ਮਹੱਲਾ ਪਹਿਲਾ। ਸਭੋ ਸੁਤਕ ਭਰਮੈ ਦੂਜਾ ਲੱਗੇ ਜਾਏ ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ। ਖਾਣਾ ਪੀਣਾ ਪਵਿੱਤਰ ਹੈ ਦਿਤਾਉਣ ਰਿਜਕ ਸੰਭਾਹੇ ਨਾਨਕ ਜਿਨੀ ਗੁਰਮੁਖ।

0: ਅੱਗੇ ਰੱਖਣ ਕੋਈ ਨਾ ਭਿਟਿਓ ਜਾਏ ਸੁੱਚਾ ਹੋਏ ਕਜੇ ਵਿਆ ਲੱਗਾ ਪੜਨ ਸਲੋਕ ਕੋਹਤੇ ਜਾਏ ਸੁੱਟਿਆ ਕਿਸੇ ਲੱਗਾ ਦੋ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲਊ ਪੰਜਵਾਂ ਪਾਇਆ ਕਿਰਤਾ ਹੋਆ ਪਾਪ ਵਿਤ ਪਾਪੀ ਸੋਤਨ ਗੱਡੀਆ ਤੁੱਕਾਂ ਪਾਈਆ ਤਿਤ ਜਿਤ ਮੁਖ ਨਾਮ ਨਾ ਉਚਰੈ ਬਿਨਾਂ ਵੈਰਸ ਖਾਏ ਨਾਨਕ ਕਿਵੇਂ ਜਾਣੀਐ ਤਿਤ ਮੁਖ ਤੁੱਕਾਂ ਖਾ ਤੁੱਕਾਂ ਪਾਏ ਮਹੱਲਾ ਪਹਿਲਾ
1: ਭੰਡ ਜਮੀਐ ਭੰਡ ਨਿਮੀਐ ਭੰਡ ਮੰਗਣ ਵੇ ਆਹੋ ਪੰਡੋ ਹੋਵੇ ਦੋਸਤੀ ਭੰਡੈ ਚੱਲੋ ਰਾਹੋ ਪੰਡ

0: ਨਾਨਕ ਫਿੱਕੇ ਬੋਲੀਐ ਧਨਵਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਐ ਫਿੱਕੇ ਫਿੱਕੀ ਸੋਏ, ਫਿੱਕੇ ਦਰਗਾ ਸੁਟਿਆ ਮੋ ਥੁੱਕਾ ਫਿੱਕਾ ਪਾਏ, ਇੱਕਾ ਮੂਰਖਾ ਖੀਏ ਪਾਣੇ ਲੈ ਸਜਾਏ ਮਹੱਲਾ ਪਹਿਲਾ।
1: ਅੰਦਰੋਂ ਝੂਠੇ ਪੈਜ ਬਾਰ ਦੁਨੀਆਂ ਅੰਦਰ ਫੈਲ, 68 ਤੀਰਥ ਜੇ ਨਹਾਵੇ ਉਤਰੈ ਨਾਹੀ ਮੈਲ, ਜਿਨ ਪਟ ਅੰਦਰ ਬਾਰ ਗੁਦੜ ਤੇ ਬਲੇ ਸੰਸਾਰ, ਤਿੰਨ ਨੇਹੋ ਲੱਗਾ ਰੱਬ ਸੇਤੀ ਦੇਖਨੇ ਵਿਚਾਰ। ਰੰਗ ਹੱਸੈ ਰੰਗ ਰੋਵੈ ਚੁੱਪੀ ਕਰ ਜਾਏ, ਪਰਵਾਹ ਨਾਹੀ ਕਿਸੇ ਗਿਰੀ ਬਾਤ ਸੱਚੇ ਨਾ, ਦਰਵਾਟ ਉੱਪਰ ਖਰਚ ਮੰਗਾ ਜੱਬੇ ਦੇ ਤਾਂ ਖਾਏ ਦੀਵਾ।

ਹੋੜੀ ਆਪੇ ਹੀ ਕਰਨਾ ਕੀਓ ਕਲਿਆ ਆਪੇ ਹੀ ਤੇ ਤਾਰੀਆ ਦੇਖਿਆ ਕੀਤਾ ਆਪਣਾ ਅੰਦਰ ਕੱਚੀ ਪੱਕੀ ਸਾਰੀ ਹੈ ਜੋ ਐਸਾ ਚੱਲ ਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਕਿ ਸਾਹਿਬ ਮਨ ਵਸਾਰੀ ਹੈ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ।

ਕਰਨਾ ਸਾਕਾਰ ਬੁਰੀ ਕਿਉਂ ਕਰ ਲਈਏ ਮੰਦਾ ਮੂਲ ਕੀ ਚਾਹੀਦੇ ਲੰਮੀ ਨਦ ਨੇ ਹਾਲੀਆ ਜੋ ਸਾਹਿਬ ਨਾਲ ਨਾ ਹਾਰੀਆ ਤੇ ਵੇਹਾ ਪਾਸਾ ਡਾਲੀਆ ਪਿਛਲਾ ਹੀ ਉੱਪਰ ਘਾਲੀਆ ਪਿਛਲਾ ਹੀ ਉੱਪਰ ਘਾਲੀਆ।

ਵਰਤੈ ਵਿਖੋ ਕੋ ਨਿਰਜਾਸ, ਵਸਤੂ ਅੰਦਰ ਵਸਮਾਵੇ ਦੂਜੀ ਹੋਵੇ ਪਾਸ, ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ, ਕੂੜ ਕਮਾਣੇ ਕੂੜੋ ਹੋਵੇ ਨਾਨਕ ਸਿ

ਚੱਲੇ ਖਸਮੈ ਪਾਏ ਹੁਰਮਤ ਉਸਮੈ ਅਗਲੀ ਵਜੋਂ ਪਿਦੂਣਾ ਖਾਏ ਖਸਮੈ ਕਰੇ ਬਰਾਬਰੀ ਫਿਰ ਗਿਆ ਤੇ ਅੰਦਰ ਪਾਏ ਵਜੋਂ ਗੁਆਏ ਅਗਲਾ ਮੋਮ ਪਾਣਾ ਖਾਏ ਜਿਸਦਾ ਦਿੱਤਾ ਖਾਵਣਾ ਦਿਸ ਕਈ ਐਸਾ ਬਾਸ ਨਾਨ ਹੁਕਮ ਚੱਲੇ ਨਾਲ ਖਸ

0: ਪਹਿਲਾ ਆਪੇ ਭਾਂਡੇ ਸਹਿਜ ਸਾਜੀਆਂ ਆਪੇ ਪੂਰਨ ਦੇ ਇੱਕ ਨੇ ਦੁੱਧ ਸਮਾਈ ਹੈ ਇੱਕ ਝੁੱਲੇ ਰਹਿਣ ਚੜੇ ਇੱਕ ਨਿਹਾਲੀ ਪੈ ਸਵਨ ਕੁਪਰ ਰਹਿਣ ਖੜੇ ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਮਹੱਲਾ ਦੂਜਾ
1: ਆਪੇ ਸਾਜੇ ਕਰੇ ਆਪ ਜਾਏ ਪਰਖੇ ਆਪ

ਕਹਿਣਾ ਕਹਿਣਾ ਜਾਏ ਸੋ ਕਰਤਾ ਕਦਰ ਕਰੀਮ ਤੇ ਜੀਆਂ ਰਿਸ਼ ਸੰਭਾਏ ਸਾਈ ਕਰ ਕਮਾਵਣੀ ਤ੍ਰਿਛੋੜੀ ਤਿੰਨੇ ਪਾਏ ਨਾਨਕ ਕੀ ਬਾਹਰੀ ਹੋਰ ਦੂਜੀ ਨਾਹੀਂ ਜਾਏ ਸੋ ਕਰੇ ਜਿਸ ਸਿਰ ਜਾਏ ਸੋ ਕਰੇ ਤਿਸੈ ਰਜਾਏ ਸੁਧ ਰਾਮ।

ਸਤਿ ਨਾਮ ਵਾਹਿਗੁਰੂ ਸਾਹਿਬ ਜੀ, ਕਿਆ ਪੜ੍ਹੀਏ, ਕਿਆ ਗੁਣੀਏ, ਕਿਆ ਵੇਦ ਭਰਨ ਨਾ ਸੁਣਿਆ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਜਪ ਸੁਗਵਾਰਾ, ਕਿਆ ਸੋਚੇ ਬਾਰੰਬਾਰਾ, ਅੰਧਿਆਰੇ ਦੀਪਕ ਚਈਏ, ਇੱਕ ਬਸਤੇ ਅਗੋਚਰ ਲਈਏ, ਬਸਤੇ ਅਗੋਚਰ ਪਾਈ, ਕਰ ਦੀਪ ਕਿਰਿਆ ਸੁਭਾਈ, ਕਹੋ ਕਬੀਰਿਆ ਬਜਾਨਿਆ, ਜਬ ਜਾਨਿਆ ਤੋ ਮਨ ਮਾਨਿਆ, ਮਨ ਮਾਨੇ ਲੋਕ ਨਾ ਭਤੀਜੈ, ਨਾ ਭਤੀਜੈ ਤੋ ਕਿਆ ਕੀਜੈ, ਸੋ ਕਹੋ ਟਲ ਗੁਰ ਸਿਵੀਐ, ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ, ਸਤਨਾਮ ਧੰਨ ਵਾਹਿਗੁਰੂ ਜੀ। ਸੋਹੀ ਮਹਲਾ ਪੰਜਵਾਂ, ਸਿਮਰਤ ਵੇਦ ਪੁਰਾਣ ਪਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆ, ਨਾਮ ਨਿਧਾਨ ਅਪਾਰ ਭਗਤਾਂ ਮਨ ਵਸੈ, ਜਨਮ ਮਰਨ ਮੋ ਦੁੱਖ ਸਾਧੂ ਸੰਗ ਨਸੈ, ਰਹਾਉ ਮੋਹ ਬਾਦ ਹੰਕਾਰ ਸਿਰ ਪਰੁਨਿਆ, ਸੁਖ ਨ ਪਾਇਨ ਮੂਲ ਨਾਮ ਵਿਸ਼ੁਨਿਆ, ਮੇਰੀ ਮੇਰੀ ਧਾਰ ਬੰਧਨ ਮੰਦਿਆ, ਨਰਕ ਸੁਰਗ ਅਵਤਾਰ ਮਾਇਆ ਤੰਦਿਆ, ਸੋਧ ਸੋਧ ਸੋ ਤਦ ਵਿਚਾਰਿਆ, ਨਾ ਬਿਨਾ ਸੁਖ ਨਾਏ ਸਰ ਪਰ ਹਾਰਿਆ, ਆਵੇ ਜਾਏ ਅਨੇਕ ਮਰ ਮਰ ਜਨਮ ਤੈ, ਬਿਨ ਬੂਝੇ ਸਭ ਵਾਦ ਜੋਨੀ ਪਰਮ ਤੈ, ਜਿਨ ਕੋ ਪੈ ਦਿਆਲ ਤਿਨ ਸਾਧੂ ਸੰਗ ਪਿਆ, ਅੰਮ੍ਰਿਤ ਹਰ ਕਾ ਨਾਮ ਤਿਨਹੀ ਜਨੀ ਜਪ ਲਿਆ, ਖੋਜੇ ਕੋੜਿਆ ਸੰਘ ਬਹੁਤ ਅਨੰਤ ਕੇ, ਜਿਸ ਬਜਾਏ ਆਪ ਨੇੜਾ ਤਿਸ ਹੈ, ਵਿਸਰਨਾ ਹੀ ਦਾਤਾਰ ਆਪਣਾ ਨਾਮ ਦੇ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹ, ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਸਕਾਰ ਜੋ ਸਤਸੰਗ ਜੀਓ, ਸਤਿਗੁਰ ਦੀ ਅਪਾਰ ਬਖਸ਼ ਰਹਿਮਤ ਕਿਰਪਾ ਦਾ ਸਤਿਕਾਰ। ਅੰਮ੍ਰਿਤ ਵੇਲੇ ਸੱਜੇ ਦੀਵਾਨਾਂ ਦੀ ਹਾਸੀਆਂ ਭਰੀਆਂ ਨੇ, ਨੇਤਰ ਅੰਮ੍ਰਿਤਸਰ ਬਾਣੀ ਦੇ ਪਾਠ ਉਪਰੰਤ ਹਾਸਾ ਕੀ ਵਾਰ ਦੇ ਕੀਰਤਨ ਸੁਣ ਕੀਤੇ ਰਾਸ ਪ੍ਰਾਪਤ ਕੀਤਾ। ਸਰਬੱਤ ਦੇ ਭਲੇ ਲਈ ਆਪ ਸਰਬੱਤ ਸੰਗਤਾਂ ਦੀ ਚੜ੍ਹਦੀ ਕਲਾ ਦੇ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ। ਸਤਿਗੁਰ ਨੇ ਅੰਮ੍ਰਿਤ ਵੇਲੇ ਦਰਬਾਰ ਵਿੱਚ ਸਿੰਘਾਸਨ ਤੇ ਬਿਰਾਜਮਾਨ ਸਮੇਂ ਜੋ ਲਾਹੀ ਪ੍ਰਵਾਨ ਮੁੱਖ ਵੱਲ ਪਵਿੱਤਰ ਹੁਕਮਨਾਮੇ ਬਖਸ਼ੇ ਸ਼ਰਵਣ ਕੀਤੇ ਗਏ। ਸੋ ਬੜੇ ਪ੍ਰੋਗਰਾਮ ਸਰ ਇਸ ਮੁੱਖ ਵਾਕ ਦੀ ਕਥਾ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਸ਼ਰਵਣ ਕਰਾ ਰਹੇ ਨੇ। ਸੋ ਆਓ ਬੜੇ ਪਿਆਰ ਨਾਲ ਸ਼ਰਵਣ ਕਰੋ ਜੀ। ਕੱਲ੍ਹ ਨੂੰ ਦੋ ਖੰਡ ਪਾਠ ਰਾਂਭੜੇ ਨੇ, ਨਗਰ ਫੁੱਲੜੀ ਵਾਲ ਅਤੇ ਹੋਰ ਇੱਕ ਪਰਿਵਾਰ ਵੱਲੋਂ ਜਿਨ੍ਹਾਂ ਦੇ ਭੋਗ ਐਤਵਾਰ ਨੂੰ ਪੈਣਗੇ। ਪਰਿਵਾਰ ਵੱਲੋਂ ਬੇਨਤੀ ਹੈ, ਆਪ ਜੀ ਨੇ ਤਿੰਨ ਦਰਸ਼ਨ ਦੇਣੇ ਔਰ ਕੱਲ੍ਹ ਸ਼ਾਮ ਨੂੰ 6 ਵਜੇ ਦਸਤਾਰ ਸਜਾਉਣ ਦੀ ਸਿਖਲਾਈ ਵੀ ਦਿੱਤੀ ਜਾਏਗੀ। ਸੋ ਜਿਨ੍ਹਾਂ ਨੇ ਦਸਤਾਰ ਸਿੱਖਣੀ ਹੈ ਉਹਨਾਂ ਨੂੰ ਬੇਨਤੀ ਹੈ ਆਪਣੀਆਂ ਦਸਤਾਰਾਂ ਲੈ ਕੇ 6 ਵਜੇ ਗੁਰਦੁਆਰਾ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਸਰਵੰਗਰੀਏ ਕਥਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

سر شاہاں دے شاہ جس پاس بیٹھیاں سوہی ہے سبنا دا جگو جگ ٹل چور شتر تخت دے مالک حاضرہ حضور زارا ظہور شبد گرو بانی کے بوہے تھمرت کے داتے دساں پاتشاہیاں دی جوت صاحب سچے پاتشاہ ست گرو گرو گرنتھ صاحب مہاراج تنہاں دی پاون پوتر تے مقدس حضوری وچ سجے دیواناں دیاں حاضریاں بھر رہے اتی ستکار یوگ سنمان یوگ ست سنگی جنو ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਮਿਰਾਮਤ ਕੀਤੀ ਹੈ। ਆਪ ਸਭ ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਆਸਾ ਕੀ ਵਾਰ ਦੇ ਕੀਰਤਨ ਗੁਰੂ ਕਰਕੇ ਰਾਗੀ ਜਥੇ ਪਾਸੋਂ ਸਰਵਣ ਕਰ ਰਹੇ ਸੀ। ਉਪਰੰਤ ਸਤਿਕਾਰਯੋਗ ਗਿਆਨੀ ਜੀ ਨੇ ਗੁਰੂ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਅੱਜ ਦਾ ਜਿਹੜਾ ਪਾਵਨ ਉਪਦੇਸ਼ ਮੁਖਵਾਕ ਹੈ ਉਹ ਆਪ ਸੰਗਤ ਦੇ ਨਾਲ ਸਾਂਝਾ ਕੀਤਾ ਹੈ। ਤੋ ਆਓ ਸਾਧ ਸੰਗਤ ਬਣੇ ਪ੍ਰੋਗਰਾਮ ਮੁਤਾਬਕ ਹੁਣ ਸਮਾਂ ਹੈ ਗੁਰਬਾਣੀ ਦੀ ਵਿਚਾਰ ਦਾ। ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਸੋਹੀ ਦੀਆਂ ਅਸ਼ਟਪਦੀਆਂ ਦੇ ਸਿਰਲੇਖ ਹੇਠ ਇਹ ਪਾਵਨ ਤੇ ਪਵਿੱਤਰ ਵਾਕ ਪੰਜਵੇਂ ਗੁਰਦੇਵ ਸਤਿਗੁਰੂ ਗੁਰੂ ਅਰਜਨ ਸਾਹਿਬ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਦਰਜ ਹੈ। ਗੁਰਦੇਵ ਮਹਾਰਾਜ ਨੇ ਜਿਹੜਾ ਸਿਰਲੇਖ ਦਰਜ ਕੀਤਾ ਹੈ ਸੂਈ ਮਹੱਲਾ ਪੰਜਵਾਂ, ਸੂਈ ਰਾਗ ਹੈ। ਮਹੱਲਾ ਦਾ ਅਰਥ ਹੁੰਦਾ ਸਰੀਰ, ਪੰਜਵਾਂ ਸਰੀਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ। ਪਾਵਨ ਸ਼ਬਦ ਦੀ ਰਹਾਓ ਵਾਲੀ ਪੰਕਤੀ ਵਿੱਚ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਫਰਮਾਉਂਦੇ ਨੇ, ਨਾਮ ਨਿਧਾਨ ਅਪਾਰ ਭਗਤਾਂ ਮਨ ਵਸੈ। ਨਿਧਾਨ ਦਾ ਅਰਥ ਹੁੰਦਾ ਹੈ ਖਜ਼ਾਨਾ, ਅਪਾਰ ਦਾ ਅਰਥ ਹੁੰਦਾ ਹੈ ਜਿਹਦਾ ਪਾਰਲਾ ਬੰਨਾ ਕੋਈ ਨਹੀਂ। ਗੁਰੂ ਅਰਜਨ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ ਨਾਮ ਦਾ ਖਜ਼ਾਨਾ ਜਿਹਦਾ ਪਾਰਲਾ ਬੰਨਾ ਕੋਈ ਨਹੀਂ, ਇੰਨਾ ਬੇਅੰਤ ਹੈ ਉਹ, ਅਪਾਰ ਹੈ ਉਹ। ਭਗਤਾਂ ਨੇ ਮਨ ਦੇ ਵਿੱਚ ਵਸਾਇਆ ਹੋਇਆ ਹੈ, ਭਗਤਾਂ ਦੇ ਮਨ ਵਿੱਚ ਨਾਮ ਦਾ ਖਜ਼ਾਨਾ ਵਸਦਾ ਹੈ। ਗੁਰਦੇਵ ਮਹਾਰਾਜ ਨੇ ਪੰਕਤੀ ਰੱਖੀ ਨਾਮ ਨਿਧਾਨ ਅਪਾਰ ਭਗਤਾਂ ਮਨ ਵਸੈ। ਹੁਣ ਇਹਦੇ ਨਾਲ ਹੋਇਆ ਕਿ ਜਨਮ ਮਰਨ ਮੋਹ ਦੁੱਖ, ਜਦੋਂ ਹਿਰਦੇ ਦੇ ਵਿੱਚ ਇਹ ਖਜ਼ਾਨਾ ਵਸਦਾ ਹੈ ਤੇ ਜਨਮ ਮਰਨ ਦਾ ਗੇੜ ਖਤਮ ਹੁੰਦਾ ਹੈ, ਮੋਹ ਦਾ ਦੁੱਖ ਬਿਨਸ ਜਾਂਦਾ ਹੈ। ਸਾਧੂ ਸੰਗ ਨਸੈ, ਐਸੇ ਭਗਤ ਦੀ ਸੰਗਤ ਜਿਹਨੇ ਕੀਤੀ ਜਿਹਦੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਖਜ਼ਾਨਾ ਹੈ, ਉਹਦੀ ਸੰਗਤ ਕਰਕੇ ਜਨਮ ਮਰਨ ਦਾ ਦੁੱਖ, ਮੋਹ ਦਾ ਦੁੱਖ, ਮੋਹ ਦੀ ਮੈਲ ਨਸ ਜਾਂਦੀ ਹੈ। ਸਾਡੀ ਜ਼ਿੰਦਗੀ ਵਿੱਚ ਇਹ ਜਨਮ ਮਰਨ ਦਾ ਗੇੜ ਵਾਪਰਦਾ ਹੈ ਜਦੋਂ ਬੰਦਾ ਵੱਖ ਵੱਖ ਬਿਰਤੀਆਂ ਵਿੱਚ ਆਪਣੇ ਜੀਵਨ ਨੂੰ ਜਿਉਂਦਾ ਹੈ। ਬਿਰਤੀ ਕੀ ਹੁੰਦੀ ਹੈ? ਜਿਵੇਂ ਸਾਡਾ ਸਰੀਰ ਇੱਕ ਹੈ, ਸੁਰਤ ਬਦਲਦੀ ਰਹਿੰਦੀ ਹੈ। ਅਸੀਂ ਬਿਰਤੀ ਕਰਕੇ ਕਦੀ ਉੱਤਮ ਬਣਦੇ ਹਾਂ, ਕਦੀ ਨੀਚ ਬਣਦੇ ਹਾਂ। ਉਸੇ ਬਿਰਤੀ ਦੇ ਅਧੀਨ ਹੀ ਆਪਾਂ ਦੁੱਖ ਭੋਗਦੇ ਹਾਂ। ਸਾਡੇ ਦੁੱਖ ਦਾ ਰੀਜ਼ਨ ਇਹ ਹੈ, ਕਾਰਨ ਇਹ ਹੈ। ਜਿਹੋ ਜੀ ਸਾਡੀ ਸੁਰਤ ਹੋਵੇਗੀ,
ਉਸ ਸੁਰਤ ਦੇ ਮੌਸਮ ਦਾ ਅਸਰ ਵੀ ਸਾਡੇ ਉੱਤੇ ਉਦਾਂ ਦਾ ਹੋਵੇਗਾ, ਜਿਵੇਂ ਮਹਾਰਾਜ ਦੀ ਬਾਣੀ ਨੇ ਕਿਹਾ, ਜੇ ਹੀ ਰੁੱਤ ਜਿੱਦਾਂ ਦੀ ਰੁੱਤ ਹੁੰਦੀ ਹੈ, ਕਾਇਆ ਸੁੱਖ ਤੇ ਹਾ, ਸਾਡੀ ਕਾਇਆ ਨੂੰ ਸਾਡੇ ਸਰੀਰ ਨੂੰ ਵੀ ਸੁੱਖ ਉਦਾਂ ਦਾ ਹੀ ਮਿਲਦਾ। ਹੁਣ ਜੇ ਠੰਡੀ ਰੁੱਤ ਹੋਵੇਗੀ ਤੇ ਸਰੀਰ ਨੂੰ ਵੀ ਠੰਡ ਲੱਗੇਗੀ, ਜੇ ਹੀ ਰੁੱਤ ਬਾਹਰ ਜਿੱਦਾਂ ਦੀ ਰੁੱਤ ਹੈ ਕਾਇਆ ਸੁੱਖ ਤੇ ਹਾ, ਜੇ ਗਰਮੀ ਹੈ ਤੇ ਇਸ ਕਾਇਆ ਇਸ ਸਰੀਰ ਨੂੰ ਵੀ ਗਰਮੀ ਲੱਗੇਗੀ। ਰੁੱਤ ਦੇ ਉੱਤੇ ਗੱਲ ਡਿਪੈਂਡ ਕਰਦੀ ਹੈ, ਰੁੱਤ ਤੋਂ ਬਾਹਰ ਕੁਝ ਨਹੀਂ ਹੁੰਦਾ। ਇੱਦਾਂ ਹੀ ਮਹਾਰਾਜ ਕਹਿੰਦੇ ਨੇ ਜਿਹੋ ਜੀ ਬੰਦੇ ਦੀ ਸੁਰਤ ਹੁੰਦੀ ਹੈ, ਇੱਥੇ ਰੁੱਤ ਕਿਹੜੀ ਹੈ, ਸੁਰਤ ਦੀ ਰੁੱਤ ਹੈ, ਅੰਦਰ ਦੀ ਰੁੱਤ ਹੈ। ਜਿੰਨੇ 12ਵਾਂ ਵੀ ਮਹਾਰਾਜ ਨੇ ਉਚਾਰਨ ਕੀਤੇ ਨੇ ਨਾ, ਉਹਦਾ ਵੀ ਜਿਹੜਾ ਰੀਜ਼ਨ ਹੈ, ਕਾਰਨ ਇਹੋ ਹੀ ਹੈ ਵੀ ਉੱਥੇ ਵੀ ਇੱਕ ਰੁੱਤ ਦੀ ਗੱਲ ਚੱਲਦੀ ਹੈ। ਰੁੱਤ ਕਿਹੜੀ ਹੈ, ਜਿਹੜੀ ਮੇਰੇ ਅੰਦਰ ਹੈ, ਮੇਰੇ ਅੰਦਰ ਹੀ ਅਸਾੜ ਦੀ ਰੁੱਤ ਪਈ ਹੈ। ਅਸਾੜ ਤਪੰਦਾ ਤਿਸ ਲੱਗੇ ਹਰ ਨਾ ਨਾ ਜਿੰਨਾ ਪਾਸ, ਮੇਰੇ ਅੰਦਰ ਹੀ ਹਾੜ ਦਾ ਮਹੀਨਾ ਪਿਆ ਹੈ, ਮੇਰੇ ਅੰਦਰ ਹੀ ਪੋਹ ਦਾ ਮਹੀਨਾ ਪਿਆ ਹੈ। ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾ। ਸਤਿਗੁਰੂ ਮਹਾਰਾਜ ਨੇ ਆਖਿਆ ਪੋਖ ਦੇ ਮਹੀਨੇ ਵਿੱਚ ਉਹਨਾਂ ਨੂੰ ਠੰਡ ਨਹੀਂ ਲੱਗਦੀ। ਇਹ ਜਿੰਨੀਆਂ ਰੁੱਤਾਂ ਨੇ ਬੰਦੇ ਦੇ ਅੰਦਰ ਹੀ ਵਾਪਰ ਰਹੀਆਂ ਨੇ, ਸਾਉਣ ਵੀ ਬੰਦੇ ਦੇ ਅੰਦਰ ਹੈ, ਸਾਵਣ ਦਾ ਮਹੀਨਾ। ਇਸੇ ਤਰੀਕੇ ਨਾਲ ਚੇਤ ਵੀ ਬੰਦੇ ਦੇ ਅੰਦਰ ਹੀ ਹੈ। ਚੇਤ ਬਸੰਤ ਭਲਾ ਭਵਰ ਸੁਹਾਵੜੇ ਆਖਿਆ, ਜਿਵੇਂ ਚੇਤ ਦੇ ਬਸੰਤ ਦਾ ਮਹੀਨਾ ਬੜਾ ਭਲਾ ਹੁੰਦਾ ਹੈ, ਫੁੱਲਾਂ ਦੇ ਉੱਤੇ ਭੌਰੇ ਟੇਕਣ ਲੱਗ ਪੈਂਦੇ ਨੇ, ਉਹਦੇ ਆਲੇ ਦੁਆਲੇ ਫਿਰਨ ਲੱਗ ਪੈਂਦੇ ਨੇ, ਖੇੜਾ ਹੁੰਦਾ ਹੈ ਬਾਹਰ ਦੀ ਰੁੱਤ। ਚੇਤ ਬਸੰਤ ਦੀ ਰੁੱਤ ਇੱਦਾਂ ਦੀ ਹੈ। ਹੁਣ ਸੁਖਮਣੀ ਸਾਹਿਬ ਖਿਮਾ ਕਰਿਓ ਵਾਹਿਗੁਰੂ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਹੜਾ 12ਵਾਂ ਉਚਾਰਨ ਕੀਤਾ ਉੱਥੇ ਲਿਖਿਆ ਚੇਤ ਬਸੰਤ ਭਲਾ ਭਵਰ ਸੁਹਾਵੜੇ। ਜਿਹੜਾ ਗੁਰੂ ਅਰਜਨ ਸਾਹਿਬ ਨੇ 12ਵਾਂ ਦਰਜ ਕੀਤਾ ਉੱਥੇ ਮਹਾਰਾਜ ਨੇ ਲਿਖਿਆ ਚੇਤ ਗੋਬਿੰਦ ਅਰਾਧਿਆ ਹੋਵੇ ਆਨੰਦ ਘਣਾ। ਹੁਣ ਇਹ ਜਿੰਨੀਆਂ ਰੁੱਤਾਂ ਨੇ ਬੰਦੇ ਦੇ ਅੰਦਰ ਦੀ ਖੇਡ ਹੈ, ਤੇ ਮਹਾਰਾਜ ਨੇ ਗੱਲ ਸਪਸ਼ਟ ਕੀਤੀ, ਆਖਿਆ ਜੇ ਹੀ ਰੁੱਤ ਕਾਇਆ ਸੁੱਖ ਤੇ ਹਾ, ਜਿੱਦਾਂ ਦੀ ਰੁੱਤ ਹੋਵੇਗੀ ਜਿਵੇਂ ਕਾਇਆ ਨੂੰ ਉਦਾਂ ਦਾ ਸੁੱਖ ਮਿਲਦਾ ਹੈ, ਜਿੱਦਾਂ ਦੀ ਬੰਦੇ ਦੀ ਸੁਰਤ ਹੋਵੇਗੀ ਉਦਾਂ ਦਾ ਹੀ ਉਹਦੇ ਅੰਦਰ ਨੂੰ ਰਿਜ਼ਲਟ ਮਿਲੇਗਾ। ਕੀ ਕਾਰਨ ਹੁੰਦਾ ਹੈ ਕਿ ਅਸੀਂ ਸਰੀਰਾਂ ਕਰਕੇ ਸਾਰੇ ਇੱਕੋ ਜਿਹੇ ਹਾਂ ਪਰ ਸੁਰਤ ਕਰਕੇ ਆਪਾਂ ਸਾਰੇ ਇੱਕੋ ਜਿਹੇ ਨਹੀਂ। ਸੁਰਤ ਕਰਕੇ ਸਾਨੂੰ ਵੱਖਰੇ ਵੱਖਰੇ ਹਾਲਾਤਾਂ ਦੇ ਵਿੱਚੋਂ ਲੰਘਣਾ ਪੈਂਦਾ ਹੈ, ਸਾਡੇ ਤਜਰਬੇ ਸਾਡੇ ਐਕਸਪੀਰੀਅੰਸ ਜਿਹੜੇ ਨੇ ਉਹ ਵੱਖਰੇ ਵੱਖਰੇ ਨੇ। ਸੁਰਤ ਕਰਕੇ ਕੋਈ ਇੰਜੀਨੀਅਰ ਹੈ, ਕੋਈ ਡਾਕਟਰ ਹੈ, ਕੋਈ ਹੋਰ ਕਿੱਤੇ ਵਿੱਚ ਹੈ, ਸੁਰਤ ਕਰਕੇ ਹੀ ਹੈ ਨਾ, ਸਰੀਰ ਕਰਕੇ ਤੇ ਨਹੀਂ। ਹੁਣ ਜੇ ਇੰਜੀਨੀਅਰ ਹੋਵੇ ਬੰਦਾ ਤੇ ਉਹਦੀ ਸੁਰਤ ਹੀ ਚਲੀ ਜਾਵੇ ਤੇ ਸਰੀਰ ਥੋੜ੍ਹਾ ਇੰਜੀਨੀਅਰ ਹੁੰਦਾ ਕਦੀ, ਅਗਲੇ ਉਸੇ ਵੇਲੇ ਉਹਨੂੰ ਜੋਬ ਤੋਂ ਫਾਇਰ ਕਰ ਦੇਣਗੇ, ਕੱਢ ਦੇਣਗੇ। ਹੁਣ ਜੇ ਸੁਰਤ ਕਰਕੇ ਬੰਦਾ ਡਾਕਟਰ ਹੈ ਤੇ ਜੇ ਉਹਦੀ ਸੁਰਤ ਟਿਕਾਅ ਵਿੱਚ ਨਾ ਹੋਵੇ, ਹਿੱਲ ਜਾਵੇ, ਤੇ ਉਹਨੂੰ ਆਪਣੇ ਆਪ ਨੂੰ ਡਾਕਟਰ ਦੀ ਲੋੜ ਪੈਣੀ ਹੈ, ਉਹਨੇ ਕਿਸੇ ਮਰੀਜ਼ ਦਾ ਇਲਾਜ ਕੀ ਕਰਨਾ। ਸੋ ਸਾਰੀ ਖੇਡ ਬੰਦੇ ਦੀ ਸੁਰਤ ਦੀ ਹੈ। ਹੁਣ ਮਹਾਰਾਜ ਦੀ ਬਾਣੀ ਨੇ ਇੱਥੇ ਆਖਿਆ ਨਾਮ ਦਾ ਖਜ਼ਾਨਾ ਭਗਤਾਂ ਦੇ ਅੰਦਰ ਵਸਿਆ ਤੇ ਹੋਇਆ ਕਿ ਉਹਨਾਂ ਦਾ ਜਨਮ ਮਰਨ ਦਾ ਗੇੜ, ਜਨਮ ਮਰਨ ਦਾ ਗੇੜ ਹੈ। ਸੁਰਤ ਕਰਕੇ ਬੰਦਾ ਜੰਮਦਾ ਵੀ ਹੈ ਤੇ ਸੁਰਤ ਕਰਕੇ ਬੰਦਾ ਮਰਦਾ ਵੀ ਹੈ। ਸੁੱਖ ਤੇ ਦੁੱਖ ਨੂੰ ਵੀ ਜੰਮਣ ਤੇ ਮਰਨ ਦਾ ਗੇੜ ਆਖਿਆ ਬਾਣੀ। ਕਬੀਰ ਸਾਹਿਬ ਦਾ ਕੱਲ ਇੱਕ ਬਚਨ ਵਿਚਾਰ ਰਹੇ ਸੀ, ਲੜੀਵਾਰ ਵਿਚਾਰਾਂ ਵਿੱਚ ਚੱਲ ਰਿਹਾ ਹੈ। ਉੱਥੇ ਉਹਨਾਂ ਨੇ ਆਖਿਆ ਵੀ ਅਸਥਾਵਰ ਜੰਗਮ ਕੀਟ ਪਤੰਗਾ, ਅਨਕ ਜਨਮ ਕੀਏ ਬਹੁ ਰੰਗਾ, ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਏ ਆਏ। ਬਾਬਾ ਕਬੀਰ ਸਾਹਿਬ ਨੇ ਉੱਥੇ ਆਖਿਆ ਸੀ, ਆਖਿਆ ਮੈਂ ਬਹੁਤ ਸਾਰੇ ਘਰਾਂ ਦੇ ਵਿੱਚ ਵਾਸਾ ਕਰ ਰਿਹਾ, ਮੇਰਾ ਇੱਕ ਘਰ ਨਹੀਂ ਹੈ, ਵੇਖਣ ਨੂੰ ਮੈਂ ਇੱਕ ਲੱਗਦਾ ਪਰ ਮੇਰੇ ਅੰਦਰ ਦੇ ਘਰ ਕਈ ਨੇ, ਸਰੀਰ ਇੱਕੋ ਹੀ ਹੈ ਫਿਜ਼ੀਕਲ ਤੌਰ 'ਤੇ, ਕਈ ਘਰ ਮੇਰੇ ਅੰਦਰ ਬਣਦੇ ਨੇ ਅਤੇ ਢਹਿੰਦੇ ਨੇ। ਜਿਵੇਂ ਕਿਸੇ ਬੰਦੇ ਦਾ ਇੱਕ ਪਲਾਟ ਹੋਵੇ ਨਾ, ਉਹਦੇ ਉੱਤੇ ਅੱਜ ਹੋਰ ਕਿਸੇ ਡਿਜ਼ਾਈਨ ਦਾ ਘਰ ਹੋਵੇ, ਤਕਾਲਾ ਨੂੰ ਹੋਰ ਕਿਸੇ ਦਾ ਹੋਵੇ, ਅਗਲੇ ਦਿਨ ਹੋਰ ਕਿਸੇ ਡਿਜ਼ਾਈਨ ਦਾ ਹੋਵੇ, ਇੱਦਾਂ ਹੀ ਮੇਰਾ ਸਰੀਰ ਤਾਂ ਇੱਕੋ ਹੀ ਹੈ ਪਰ ਸੁਰਤ ਕਰਕੇ ਮੈਂ ਬੜੇ ਘਰਾਂ ਵਿੱਚ ਵਾਸਾ ਕਰ ਰਿਹਾ, ਇੱਕ ਨਹੀਂ ਹੈਗਾ, ਐਸੇ ਘਰ ਹਮ ਬਹੁਤ ਵਸਾਏ। ਤੇ ਮੈਂ ਉਦੋਂ ਅਰਜ਼ ਕੀਤੀ ਸੀ ਵੀ ਅਸਥਾਵਰ ਜੰਗਮ, ਅਸਥਾਵਰ ਕਿਹਨੂੰ ਕਹਿੰਦੇ ਨੇ, ਅਸਥਾਵਰ ਦਾ ਅਰਥ ਹੁੰਦਾ ਹੈ ਸਾਧ ਸੰਗਤ, ਜਿਹੜੇ ਇੱਕ ਥਾਂ ਉੱਤੇ ਖਲੋਤੇ ਹੋਏ ਪਰਬਤ ਨੇ ਉਹਨਾਂ ਨੂੰ ਅਸਥਾਵਰ ਕਹਿੰਦੇ ਨੇ, ਜਿਹੜੇ ਥਿਰ ਨੇ ਇੱਕ ਥਾਂ ਤੋਂ ਹਿੱਲ ਨਹੀਂ ਸਕਦੇ, ਜਿਹੜੇ ਰੁੱਖ ਨੇ ਉਹਨਾਂ ਨੂੰ ਅਸਥਾਵਰ ਕਹਿੰਦੇ ਨੇ। ਮਹਾਰਾਜ ਨੇ ਆਖਿਆ ਜਦੋਂ ਮੇਰੀ ਸੁਰਤ ਜੜ ਹੋ ਗਈ, ਹਿੱਲ ਹੀ ਨਹੀਂ ਸਕਦੀ, ਪਸ਼ੂ ਪੁਣੇ ਦੇ ਵਿੱਚ ਹੀ ਗੱਡੀ ਗਈ, ਤੇ ਮੈਂ ਸਰੀਰ ਕਰਕੇ ਭਾਵੇਂ ਮਨੁੱਖ ਹਾਂ ਪਰ ਸੁਰਤ ਕਰਕੇ ਮੈਂ ਜੂਨ ਭੋਗ ਰਿਹਾ ਹਾਂ, ਕਾਹਦੀ, ਰੁੱਖ ਦੀ, ਪਹਾੜ ਦੀ,
ਵੀ ਮੈਂ ਜਿੱਥੇ ਜੋ ਮੇਰੀ ਸੋਚ ਬਣ ਚੁੱਕੀ ਹੈ ਨਾ ਉਹਨੂੰ ਮੈਂ ਹਿਲਾਉਣਾ ਨਹੀਂ ਚਾਹੁੰਦਾ, ਉਹਨੂੰ ਇੱਕ ਇੰਚ ਇੱਧਰ ਜਾਂ ਉੱਧਰ ਨਹੀਂ ਖੜਨਾ ਚਾਹੁੰਦਾ, ਅਤੇ ਉਸੇ ਬਣੀ ਹੋਈ ਸੁਰਤ ਕਰਕੇ ਮੈਂ ਦੁੱਖ ਭੋਗ ਰਿਹਾ, ਪਰੇਸ਼ਾਨੀਆਂ ਵਿੱਚ ਹਾਂ, ਮੁਸ਼ਕਲਾਂ ਵਿੱਚ ਹਾਂ, ਅਤੇ ਜੀਵਨ ਕਿਹਦੇ ਵਰਗਾ ਹੋ ਗਿਆ? ਪਰਬਤ ਵਰਗਾ ਹੋ ਗਿਆ, ਪਹਾੜ ਵਰਗਾ ਹੋ ਗਿਆ। ਹੁਣ ਵੇਖੋ, ਬੰਦੇ ਨੇ ਰਸਤਾ ਬਣਾਉਣਾ ਹੋਵੇ ਨਾ, ਅਤੇ ਪਹਾੜ ਆਪਣੇ ਆਪ ਪਾਸੇ ਨਹੀਂ ਹੁੰਦਾ, ਫਿਰ ਉਹਨੂੰ ਦੁੱਖ ਭੋਗਣਾ ਪੈਂਦਾ। ਕਿੱਦਾਂ? ਜਿਹੜੇ ਰਸਤਾ ਰਾਹ ਬਣਾਉਣ ਵਾਲੇ ਹੁੰਦੇ ਨੇ ਉਹ ਫਿਰ ਪਹਾੜ ਨੂੰ ਚੀਰਦੇ ਨੇ, ਉਹਨੂੰ ਵੱਢਦੇ ਨੇ, ਉਹਨੂੰ ਕੱਟਦੇ ਨੇ, ਉਹਦੇ ਉੱਤੇ ਉਹ ਵਾਰ ਕਰਦੇ ਨੇ। ਇੱਦਾਂ ਹੀ ਬੰਦੇ ਦੀ ਸੁਰਤ ਜੇ ਪਹਾੜ ਵਰਗੀ ਹੋਵੇ, ਅਸਥਾਵਰ ਹੋ ਜਾਵੇ, ਇੱਕ ਜਗ੍ਹਾ ਉੱਤੇ ਖਲੋ ਜਾਵੇ, ਤੇ ਜਿਵੇਂ ਪਹਾੜ ਨੂੰ ਤਿੱਖੀਆਂ ਛੈਣੀਆਂ ਮਸ਼ੀਨਾਂ ਦੇ ਦੁੱਖ ਸਹਿਣੇ ਪੈਂਦੇ ਨੇ, ਵਾਰ ਵਾਰ ਸਹਿਣੇ ਪੈਂਦੇ ਨੇ, ਅਜਿਹੀ ਸੋਚ ਵਾਲੇ ਬੰਦੇ ਨੂੰ ਵੀ ਦੁੱਖ ਸਹਿਣੇ ਪੈਂਦੇ ਨੇ, ਉਹ ਅਸਥਾਵਰ ਦੀ ਜੂਨ ਭੋਗ ਰਿਹਾ। ਹੁਣ ਜਿਹੜਾ ਰੁੱਖ ਰਸਤੇ ਵਿੱਚ ਆ ਜਾਵੇ ਉਹਨੂੰ ਵੱਢ ਦਿੱਤਾ ਜਾਂਦਾ ਹੈ, ਛਾਂਗ ਦਿੱਤਾ ਜਾਂਦਾ ਹੈ, ਕਿਉਂਕਿ ਉਹ ਆਪਣੇ ਆਪ, ਜੇ ਉਹਨੇ ਬਚਾਅ ਕਰਨਾ ਹੈ ਤਾਂ ਰੁੱਖ ਆਪਣੇ ਆਪ ਇੱਕ ਜਗ੍ਹਾ ਤੋਂ ਪੁੱਟ ਕੇ ਦੂਜੀ ਜਗ੍ਹਾ ਥੋੜ੍ਹਾ ਜਾਂਦਾ ਹੈ, ਆਪਣੇ ਆਪ ਥੋੜ੍ਹਾ ਭੱਜਦਾ ਹੈ, ਉਹ ਹਿੱਲ ਹੋ ਗਿਆ, ਉੱਥੋਂ ਹਿੱਲਦਾ ਨਹੀਂ ਉਹ ਰੁੱਖ। ਹੁਣ ਜਿਨ੍ਹਾਂ ਦੀ ਸੁਰਤ ਇੱਦਾਂ ਸਥਾਵਰ ਹੋ ਜਾਂਦੀ ਹੈ, ਉਹ ਸਰੀਰ ਕਰਕੇ ਬੇਸ਼ੱਕ ਮਨੁੱਖ ਹੋਣ ਪਰ ਅੰਦਰੋਂ ਤੇ ਸਥਾਵਰ ਦੀ ਜੂਨ ਭੋਗ ਰਹੇ ਨੇ ਨਾ, ਦੁਖੀ ਹੋ ਰਹੇ ਨੇ। ਫਿਰ ਬਾਬੇ ਨੇ ਆਖਿਆ ਸਥਾਵਰ ਜੰਗਮ ਕੀਟ ਪਤੰਗ, ਕੀਟ ਪਤੰਗਾ, ਕੀਟ ਕੀੜਿਆਂ ਵਰਗੀਆਂ ਜੂਨਾਂ ਭੋਗ ਰਹੇ ਹਾਂ ਆਪਾਂ, ਅਤੇ ਮੈਂ ਉਹ ਕੱਲ ਵੀ ਅਰਜ਼ ਕੀਤੀ ਸੀ, ਇਹਨੂੰ ਇੱਦਾਂ ਸਮਝੋ, ਕੀੜੇ ਵਰਗੀ ਜੂਨ ਅਸੀਂ ਅੰਦਰੋਂ ਹੀ ਭੋਗ ਰਹੇ ਹਾਂ, ਸਰੀਰ ਕਰਕੇ ਮਨੁੱਖ ਹਾਂ ਪਰ ਸੁਰਤ ਕਰਕੇ ਕੀ ਹੋ ਗਏ? ਕੀੜੇ ਹੋ ਗਏ, ਗੰਦਗੀ ਦੇ ਕੀੜੇ ਹੋ ਗਏ। ਕੀਟਾਂ ਅੰਦਰ ਕੀਟ ਕਰ ਦੋਛੀ ਦੋਸ਼ ਤਰੇ, ਅੰਦਰ ਸੁਰਤ ਕਰਕੇ ਕੀੜੇ ਹੋ ਗਏ। ਅਤੇ ਪਤੰਗਾ ਕਹਿੰਦੇ ਨੇ ਉਹ ਕੀੜੇ ਜਿਨ੍ਹਾਂ ਨੂੰ ਖੰਭ ਲੱਗੇ ਹੁੰਦੇ ਨੇ, ਜਿਵੇਂ ਇੱਕ ਪਤੰਗਾ ਜਿਹੜਾ ਸ਼ਮਾਂ ਦੇ ਉੱਤੇ ਜਾ ਕੇ ਅੱਗ ਉੱਤੇ ਜਾ ਕੇ ਸੜ ਜਾਂਦਾ ਹੈ, ਸੁਰਤ ਕਰਕੇ ਮੈਂ ਵੀ ਸੜ ਰਿਹਾ ਹਾਂ, ਭੜਕਦਾ ਫਿਰਦਾ ਰਿਹਾ। ਹੁਣ ਮਹਾਰਾਜ ਇੱਥੇ ਜਿਹੜੀ ਬਖਸ਼ਿਸ਼ ਕਰਦੇ ਨੇ, ਕਿ ਨਾਮ ਨਿਧਾਨ ਅਪਾਰ ਭਗਤਾਂ ਮਨ ਵਸੈ, ਭਗਤਾਂ ਦੇ ਮਨ ਵਿੱਚ ਨਾਮ ਦਾ ਖਜ਼ਾਨਾ ਵਸਦਾ ਹੈ। ਅਤੇ ਨਾਮ ਦੀ ਬੜੀ ਸਿੱਧੀ ਜੀ ਡੈਫੀਨੇਸ਼ਨ ਹੈ, ਜੇ ਤੁਸੀਂ ਸੰਸਾਰ ਦੀਆਂ ਕੁੱਲ ਬੁਰਾਈਆਂ ਨੂੰ ਇੱਕ ਨਾਂ ਦੇਣਾ ਹੋਵੇ ਤਾਂ ਉਹਨੂੰ ਤੁਸੀਂ ਮਾਇਆ ਕਹਿ ਦਿਓ, ਅਤੇ ਜੇ ਸੰਸਾਰ ਦੀਆਂ ਕੁੱਲ ਚੰਗਿਆਈਆਂ ਨੂੰ ਇੱਕ ਨਾਂ ਦੇਣਾ ਹੋਵੇ ਤਾਂ ਉਹਨੂੰ ਨਾਮ ਕਹਿ ਦਿਓ। ਜਿਵੇਂ ਇੱਕ ਡੱਬਾ ਹੁੰਦਾ ਹੈ, ਉਹਦੇ ਵਿੱਚ ਵੰਨ ਸਵੰਨੇ ਸਿੱਕੇ ਪਏ ਨੇ, ਕੋਈ ਸੋਨੇ ਦਾ ਹੈ, ਕੋਈ ਚਾਂਦੀ ਦਾ ਹੈ, ਕੋਈ ਰੁਪਈਏ ਪੈਸੇ ਪਏ ਹੋਏ ਨੇ, ਅਤੇ ਉਹਨੂੰ ਆਪਾਂ ਇੱਕ ਨਾਂ ਦਿੰਦੇ ਹਾਂ ਅਤੇ ਕਹਿੰਦੇ ਹਾਂ ਇਹ ਖਜ਼ਾਨਾ ਹੈ। ਇੱਕ ਨਾਂ ਦੇ ਦਿੱਤਾ ਉਹਨੂੰ ਵੀ ਖਜ਼ਾਨਾ ਹੈ, ਉਹਦੇ ਅੰਦਰ ਕਈ ਕੁਝ ਹੈ। ਇੱਦਾਂ ਹੀ ਜਿਹੜਾ ਰੱਬੀ ਗੁਣਾਂ ਦਾ ਭੰਡਾਰ ਹੈ, ਅਕਾਲ ਪੁਰਖ ਵਾਹਿਗੁਰੂ ਦੇ ਜਿਹੜੇ ਗੁਣ ਨੇ, ਉਹਨਾਂ ਨੂੰ ਇੱਕ ਅੱਖਰ ਦੇ ਨਾਲ ਜੇ ਆਪਾਂ ਸੰਬੋਧਨ ਹੋਣਾ ਹੋਵੇ ਤਾਂ ਉਹਨੂੰ ਕਹਾਂਗੇ ਨਾਮ। ਇਹ ਉਸ ਖਜ਼ਾਨੇ ਦੀ ਗੱਲ ਹੈ। ਅਤੇ ਜੇ ਅਸੀਂ ਸੰਸਾਰ ਦੀਆਂ ਕੁੱਲ ਬੁਰਾਈਆਂ ਨੂੰ ਇੱਕ ਪਾਸੇ ਤੋਲਣਾ ਹੋਵੇ ਤਾਂ ਆਪਾਂ ਕਹਾਂਗੇ ਇਹ ਬੰਦਾ ਮਾਇਆ ਵਿੱਚ ਖਚਤ ਹੈ। ਮਾਇਆ ਔਗੁਣਾਂ ਦਾ ਪ੍ਰਤੀਕ ਹੈ, ਨਾਮ ਗੁਣਾਂ ਦਾ ਪ੍ਰਤੀਕ ਹੈ। ਹੁਣ ਭਗਤਾਂ ਦੇ ਜੀਵਨ ਵਿੱਚ ਕਿਉਂਕਿ ਨਾਮ ਵਸਦਾ ਹੈ, ਜਿੱਦਾਂ ਜੇ ਬੰਦੇ ਦੀ ਜੇਬ ਵਿੱਚ ਜ਼ਹਿਰ ਹੋਵੇਗਾ ਤਾਂ ਮੌਤ ਦਾ ਖਤਰਾ ਵੀ ਰਹੇਗਾ ਨਾ, ਇੱਦਾਂ ਹੀ ਜੇ ਸਾਡੀ ਸੁਰਤ ਵਿੱਚ ਸਾਡੇ ਅੰਦਰ ਔਗੁਣਾਂ ਦਾ ਜ਼ਹਿਰ ਭਰਿਆ ਹੋਇਆ ਹੈ ਤੇ ਸਾਡੇ ਮਰਨ ਦਾ ਖਤਰਾ ਵੀ ਹੈ। ਅਸੀਂ ਮਰਦੇ ਤੇ ਜੰਮਦੇ ਰਹਾਂਗੇ, ਕਦੀ ਜ਼ਹਿਰ ਦਾ ਅਸਰ ਘੱਟ ਹੋਵੇਗਾ, ਕਦੀ ਵੱਧ ਹੋਵੇਗਾ। ਹੁਣ ਕਿਸੇ ਬੰਦੇ ਨੇ ਹੱਥ ਵਿੱਚ ਜ਼ਹਿਰ ਫੜਿਆ ਹੋਵੇ, ਜਦੋਂ ਉਹ ਹੱਥ ਉਹਦੇ ਨੱਕ ਲੱਗੇ ਆਵੇ, ਮੂੰਹ ਲੱਗੇ ਆਵੇ, ਮੌਤ ਦੀ ਸੰਭਾਵਨਾ ਵੱਧ ਜਾਂਦੀ ਹੈ। ਜਦੋਂ ਥੋੜ੍ਹਾ ਜਿਹਾ ਥੱਲੇ ਜਾਵੇ ਹੱਥ, ਤੇ ਇਹਦਾ ਅਰਥ ਇਹ ਨਹੀਂ ਵੀ ਹੁਣ ਮੌਤ ਦੀ ਸੰਭਾਵਨਾ ਖਤਮ ਹੋ ਗਈ, ਨਹੀਂ ਘੱਟ ਗਈ ਹੈ, ਇੱਦਾਂ ਹੀ ਹੈ। ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਟਿਕਾ ਨਹੀਂ ਆਉਂਦਾ। ਕਿੱਥੇ ਆਵੇਗਾ ਟਿਕਾ? ਨਾਮ ਦੇ ਖਜ਼ਾਨੇ ਵਿੱਚੋਂ ਆਵੇਗਾ। ਨਾਮ ਨਿਧਾਨ ਅਪਾਰ ਭਗਤਾਂ ਮਨ ਵਸੈ, ਜਨਮ ਮਰਨ, ਪਹਿਲੀ ਗੱਲ ਜਨਮ ਤੇ ਮਰਨ, ਮੋਹ ਦਾ ਦੁੱਖ, ਮੋਹ ਅਟੈਚਮੈਂਟ, ਮੋਹ ਸਾਨੂੰ ਦੁਖੀ ਕਰਦਾ। ਜਨਮ ਮਰਨ ਮੋਹ ਦੁੱਖ, ਅਸੀਂ ਕਈ ਵਾਰ ਮੋਹ ਦੇ ਵੱਧੇ ਹੋਏ ਦੁੱਖ ਭੋਗਦੇ ਰਹਿੰਦੇ ਹਾਂ। ਮੋਹ ਦੁੱਖ ਮਹਾਰਾਜ ਕਿਵੇਂ ਨੱਸਦਾ ਹੈ? ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਸਾਧੂ ਸੰਗ ਨੱਸੈ, ਜੇ ਤੂੰ ਸਾਧੂਆਂ ਦੀ ਸੰਗਤ ਕਰ ਲਵੇਂ ਤੇਰੇ ਅੰਦਰੋਂ ਇਹ ਦੁੱਖ ਨੱਸ ਸਕਦੇ ਨੇ। ਪਹਿਲਾ ਬਚਨ, ਸਿਮਰਤ ਬੇਦ ਪੁਰਾਣ, ਆਖਿਆ ਸਿਮਰਤੀਆਂ ਬੇਦ ਪੁਰਾਣ ਹਿੰਦੂ ਮਤ ਦੇ ਗ੍ਰੰਥ ਨੇ, ਜਿਵੇਂ ਸਿਮਰਤੀਆਂ ਹੋ ਗਈਆਂ ਉਹਨਾਂ ਵਿੱਚੋਂ ਇੱਕ ਸਿਮਰਤੀ ਸੀ ਜਿਹੜੀ ਮਨੂ ਸਿਮਰਤੀ ਸੀ। ਸਿਮਰਤੀ ਦਾ ਮਤਲਬ ਵੈਸੇ ਕਾਨੂੰਨ ਹੁੰਦਾ ਹੈ, ਸਿਮਰਤੀ ਮਨੂ ਸਿਮਰਤੀ ਜਿਹੜੀ ਉਹ ਕਾਨੂੰਨ ਹੀ ਹੈ ਇੱਕ ਕਿਤਾਬ। ਵੈਸੇ ਸਿਮਰਤੀ ਦੇ ਜਿਹੜੇ ਅੱਖਰੀ ਅਰਥ ਨੇ ਉਹ ਬਣਦੇ ਨੇ ਚੇਤੇ ਵਿੱਚ ਰੱਖੀ ਹੋਈ ਗੱਲ, ਸਿਮਰਤੀ ਵਿੱਚ ਹੈ, ਸੁਰਤ ਵਿੱਚ ਹੈ। ਪਹਿਲੇ ਸਮਿਆਂ ਵਿੱਚ ਕੀ ਹੁੰਦਾ ਸੀ, ਉਦੋਂ ਅਜੇ ਕਾਗਜ਼ਾਂ ਸ਼ਾਹੀਆਂ ਦੇ ਪ੍ਰਚਲਨ ਨਹੀਂ ਸਨ ਹੁੰਦੇ, ਅਤੇ ਜਿਹੜੇ ਰਿਸ਼ੀ ਮੁਨੀ ਚੇਲਿਆਂ ਨੂੰ ਉਪਦੇਸ਼ ਦਿੰਦੇ ਹੁੰਦੇ ਸੀ ਨਾ, ਹੁਣ ਜਿਨ੍ਹਾਂ ਨੇ ਉਹ ਉਪਦੇਸ਼ ਸੁਣੇ, ਕੋਈ ਕਹਾਣੀਆਂ ਸਾਖੀਆਂ ਸੁਣੀਆਂ, ਉਹਨਾਂ ਨੇ ਆਪਣੀ ਸੁਰਤ 'ਚ ਰੱਖ ਲਈਆਂ,
ਤੇ ਬਾਅਦ ਵਿੱਚ ਹੌਲੀ ਹੌਲੀ ਅੱਗੇ ਤੋਂ ਅੱਗੇ ਸੁਣਾਈਆਂ ਤੇ ਫਿਰ ਉਹ ਲਿਖੀਆਂ ਗਈਆਂ, ਉਹਨੂੰ ਫਿਰ ਸਿਮਰਤੀ ਕਹਿੰਦੇ ਨੇ। ਸਿਮਰਤੀ ਦਾ ਅਰਥ ਇਹ ਹੈ, ਸਤਿਗੁਰੂ ਮਹਾਰਾਜ ਨੇ ਆਖਿਆ ਬਹੁਤ ਕੁਝ ਹੈ ਜਿਹੜਾ ਲਿਖਿਆ ਗਿਆ, ਕਾਨੂੰਨ ਵੀ ਬਣ ਗਿਆ, ਹੁਣ ਮਨੂ ਦੀ ਸਿਮਰਤੀ ਕਾਨੂੰਨ ਬਣ ਗਈ ਅੱਗੇ ਤੋਂ ਅੱਗੇ, ਵੀ ਪੁਰਾਤਨ ਬਜ਼ੁਰਗਾਂ ਨੇ ਆਹ ਗੱਲ ਸੁਣਾਈ, ਉਹ ਸੁਣਾਈ, ਫਿਰ ਬੰਦਾ ਉਹਨਾਂ ਉਸ ਜਾਲ ਵਿੱਚ ਵੀ ਫਸ ਗਿਆ। ਵੇਖੋ ਗੱਲ ਤੇ ਇੱਦਾਂ ਦੀ ਹੁੰਦੀ ਹੈ ਵੀ ਮੈਂ ਕੋਈ ਗੱਲ ਮੂੰਹੋਂ ਕੱਢੀ, ਤੁਸੀਂ ਸੁਣੀ, ਤੇ ਦੋ ਚਾਰ ਦਿਨ ਬਾਅਦ ਤੁਸੀਂ ਇੰਨ ਬਿੰਨ ਉਹ ਗੱਲ ਮੈਨੂੰ ਸੁਣਾ ਨਹੀਂ ਸਕਦੇ। ਜੇ ਦੋ ਚਾਰ ਦਿਨਾਂ ਬਾਅਦ ਉਹ ਗੱਲ, ਤੇ ਜੇ ਦੋ ਚਾਰ ਸਾਲਾਂ ਬਾਅਦ ਉਹ ਗੱਲ ਲਿਖਣੀ ਹੋਵੇ ਤੇ ਉਹਦੇ ਵਿੱਚ ਫਰਕ ਪੈ ਜਾਵੇਗਾ, ਸਮਝਣ ਵਾਲਿਆਂ ਦੀ ਮੈਂਟੈਲਿਟੀ 'ਚ ਫਰਕ ਪੈ ਜਾਵੇਗਾ। ਹੁਣ ਜਿਹੜੀਆਂ ਸਿਮਰਤੀਆਂ ਹਜ਼ਾਰਾਂ ਸਾਲ ਪਹਿਲਾਂ ਲਿਖੀਆਂ ਗਈਆਂ ਉਹ ਲੋਕਾਂ ਦੇ ਲਈ ਕਾਨੂੰਨ ਬਣ ਗਈਆਂ, ਅੱਜ ਦੇ ਸਮੇਂ ਦੇ ਵਿੱਚ ਉਹਨਾਂ ਦੀ ਕੋਈ ਇੰਪੋਰਟੈਂਸ ਰਹੀ ਨਹੀਂ, ਪਰ ਲੋਕਾਂ ਨੇ ਉਹਨੂੰ ਪੀੜ੍ਹੀ ਦਰ ਪੀੜ੍ਹੀ ਮੰਨਣਾ ਸ਼ੁਰੂ ਕਰ ਦਿੱਤਾ। ਤੇ ਮਹਾਰਾਜ ਕਹਿੰਦੇ ਨੇ ਲੋਕ ਜੰਜਾਲਾਂ ਵਿੱਚ ਫਸ ਗਏ, ਸਿਮਰਤੀਆਂ ਨੇ ਕਈ, ਹੁਣ ਇੱਦਾਂ ਹੀ ਜਿਹੜੀ ਇਸਲਾਮੀ ਸ਼ਰ੍ਹਾ ਹੈ ਜੀ ਉਹਦੀ ਵੀ ਖੇਡ ਇਹੋ ਹੀ ਹੈ ਨਾ, ਸ਼ਰ੍ਹਾ ਕਾਨੂੰਨ ਨੂੰ ਕਹਿੰਦੇ ਨੇ। ਮਹਾਰਾਜ ਨੇ ਆਖਿਆ ਉਹਨਾਂ ਨੇ ਕਾਨੂੰਨ ਪੜ੍ਹ ਲਿਆ ਵੀ ਇਸਲਾਮੀ ਕਾਨੂੰਨ ਆਹ ਕਹਿੰਦਾ ਹੈ, ਸ਼ਰ੍ਹਾ ਆਹ ਕਹਿੰਦੀ ਹੈ, ਤੇ ਉਹ ਸ਼ਰੀਅਤ ਦੇ ਇੰਨੇ ਪੱਕੇ ਹੋ ਗਏ, ਅਸਲੀ ਜ਼ਿੰਦਗੀ ਦੇ ਉਦੇਸ਼ ਤੋਂ ਖੁੰਝ ਗਏ। ਜਿਵੇਂ ਨਾ ਜਿਹੜੀ ਸ਼ਰ੍ਹਾ ਹੁੰਦੀ ਹੈ, ਜਿਹੜਾ ਕਾਨੂੰਨ ਹੁੰਦਾ ਹੈ, ਆਪਾਂ ਇਹਨੂੰ ਸੌਖਾ ਜਿਹਾ ਸਮਝਦੇ ਹਾਂ, ਇਹ ਸਮੇਂ ਦੇ ਮੁਤਾਬਕ ਬਦਲਿਆ ਜਾ ਸਕਦਾ, ਇਹਨੂੰ ਚੇਂਜ ਕੀਤਾ ਜਾ ਸਕਦਾ। ਜਿਹੜੀ ਮਰਿਆਦਾ ਹੁੰਦੀ ਹੈ ਨਾ, ਹੁਣ ਆਪਾਂ ਜਦੋਂ ਸਿੱਖ ਰਹਿਤ ਮਰਿਆਦਾ ਸ਼੍ਰੀ ਅਕਾਲ ਤਖ਼ਤ ਸਾਹਿਬ ਵਾਲੀ ਪੜ੍ਹਦੇ ਹਾਂ, ਵੈਸੇ ਤਾਂ ਬਾਬਿਆਂ ਦੀਆਂ ਕਈ ਮਰਿਆਦਾ ਨੇ, ਹਰ ਬਾਬੇ ਦੀ ਇੱਥੇ ਆਪੋ ਆਪਣੀ ਮਰਿਆਦਾ ਹੈ, ਹਰ ਡੇਰੇ ਦੀ ਆਪੋ ਆਪਣੀ ਮਰਿਆਦਾ ਹੈ। ਚਲੋ ਡੇਰਿਆਂ ਦੇ ਆਪਣੇ ਅੰਦਰ ਚੱਲੇ ਤਾਂ ਗੱਲ ਠੀਕ ਹੈ, ਡੇਰਿਆਂ ਦੀ ਮਰਿਆਦਾ ਕਈ ਵਾਰ ਪੰਥ ਦੇ ਉੱਤੇ ਲੱਦੀ ਜਾਂਦੀ ਹੈ, ਸਮੁੱਚੀ ਸੰਗਤ ਉੱਤੇ ਲੱਦੀ ਜਾਂਦੀ ਹੈ। ਸੰਗਤੀ ਜਿਹੜੀ ਮਰਿਆਦਾ ਹੈ ਉਹ ਸਿੱਖ ਰਹਿਤ ਮਰਿਆਦਾ ਹੈ, ਜਿਹੜੀ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਛਪਦੀ ਹੈ, ਇੱਥੇ ਆਪਣੇ ਮਿਲ ਜਾਂਦੀ, ਗੁਰਦੁਆਰਾ ਸਾਹਿਬ ਤੋਂ ਲੈ ਕੇ ਜਾਇਓ, ਪੜ੍ਹਿਓ। ਹੁਣ ਉਹਦੇ ਵਿੱਚ ਨਾ ਇੱਕ ਮਦ ਹੈ, ਮਦ ਕੀ ਹੈ ਵੀ ਰਹਿ ਰਾਸ ਦਾ ਪਾਠ ਸੂਰਜ ਡੁੱਬੇ ਤੋਂ ਕਰਨਾ। ਮੈਂ ਸਿਰਫ ਤੁਹਾਨੂੰ ਉਦਾਹਰਣ ਦੇ ਰਿਹਾ। ਹੁਣ ਤੁਹਾਨੂੰ ਪਤਾ ਹੈ ਵੀ ਕੈਨੇਡਾ ਦੇ ਵਿੱਚ ਜੇ ਆਪਾਂ ਸੂਰਜ ਡੁੱਬਣ ਦੀ ਉਡੀਕ ਕਰਨ ਲੱਗ ਪਏ ਤੇ ਫਿਰ ਕਦੋਂ ਡੁੱਬੇਗਾ? ਹੁਣ ਅੱਜ ਕੱਲ੍ਹ ਕਿੰਨੇ ਵਜੇ ਡੁੱਬਦਾ? ਮਤਲਬ ਰਾਤ ਨੂੰ 9:30 ਵੱਜ ਜਾਂਦੇ ਨੇ। ਵੀ ਉੱਥੇ ਲਿਖਿਆ ਵੀ ਰਹਿ ਰਾਸ ਦਾ ਪਾਠ ਸੂਰਜ ਡੁੱਬੇ ਤੋਂ ਕਰਨਾ। ਹੁਣ ਉਹਦਾ ਸੂਰਜ ਨਾਲ ਕੋਈ ਸੰਬੰਧ ਨਹੀਂ ਹੈਗਾ। ਹੁਣ ਜਦੋਂ ਲਿਖੀ ਗਈ ਨਾ, ਉਦੋਂ ਕੀ ਸੀ ਵੀ ਇੰਡੀਆ ਦੇ ਵਿੱਚ ਮੋਸਟਲੀ ਸੂਰਜ ਜਿਹੜਾ ਹੈ ਉਹ 5 ਵਜੇ ਦੇ ਕਰੀਬ, ਜਿਵੇਂ ਥੋੜ੍ਹਾ ਬਹੁਤਾ ਸਿਆਲਾਂ ਗਰਮੀਆਂ ਦਾ ਫਰਕ ਪੈ ਜਾਂਦਾ, 5-6 ਵਜੇ ਦੇ ਕਰੀਬ ਉਹ ਜਿਹੜਾ ਹੈ ਉਹ ਡੁੱਬ ਜਾਂਦਾ। ਫਿਰ ਉਹਨਾਂ ਨੇ ਉਸ ਤਰੀਕੇ ਨਾਲ ਉਹਨੂੰ ਬਣਾ ਦਿੱਤਾ ਵੀ ਸੂਰਜ ਡੁੱਬੇ ਤੋਂ ਪੜ੍ਹਨਾ। ਹੁਣ ਜੇ ਉਸ ਚੀਜ਼ ਨੂੰ ਇੱਥੇ ਇੰਪਲੀਮੈਂਟ ਕਰਨਾ ਹੋਵੇ, ਹੋ ਸਕਦੀ ਹੈ? ਨਹੀਂ ਹੋ ਸਕਦੀ। ਇਸੇ ਤਰੀਕੇ ਨਾਲ ਬਹੁਤ ਸਾਰੀਆਂ ਗੱਲਾਂ ਨੇ ਵੀ ਜਦੋਂ ਉੱਥੇ ਹੁਣ ਅੰਮ੍ਰਿਤ ਵੇਲਾ ਹੁੰਦਾ ਸੀ, ਆਪਾਂ ਵੇਖਦੇ ਹਾਂ ਵੀ ਉੱਥੇ ਜਿਹੜਾ ਹੈ 4-5 ਵਜੇ ਜਿਹੜਾ ਹੈ, ਇੱਥੇ ਕਈ ਵਾਰਾਂ ਜਿਹੜਾ ਹੈ ਉਹ ਲੇਟ ਵੀ ਹੁੰਦਾ, ਇੱਥੇ ਕਈ ਵਾਰਾਂ ਪਹਿਲਾਂ ਵੀ ਹੁੰਦਾ, ਬੜਾ ਫਰਕ ਪੈ ਜਾਂਦਾ ਇਹਨਾਂ ਚੀਜ਼ਾਂ ਦਾ। ਸਿਰਫ ਇੰਨੀ ਇਗਜ਼ਾਮਪਲ ਸਮਝੋ ਵੀ ਸੂਰਜ, ਇਹ ਹੁਣ ਸਾਡੀ ਮਰਿਆਦਾ 'ਚ ਲਿਖੀ ਹੋਈ ਗੱਲ ਹੈ, ਪਰ ਹਰ ਗੁਰਦੁਆਰਾ ਪੂਰੀ ਕੈਨੇਡਾ ਵਿੱਚ ਜਿੰਨੇ ਗੁਰਦੁਆਰੇ ਨੇ ਤੁਸੀਂ ਵੇਖੋ, ਉੱਥੇ ਰਹਿ ਰਾਸ ਦਾ ਪਾਠ ਜਿਹੜਾ ਹੈ ਉੱਥੇ ਸੂਰਜ ਡੁੱਬਣ ਦੀ ਵੇਟ ਕਰਨ ਕਰਕੇ ਨਹੀਂ ਹੁੰਦਾ। ਹੁਣ 8:20 ਹੋ ਗਏ ਨੇ ਤੇ ਐਨ ਪੂਰੀ ਵੇਖੋ ਧੁੱਪ ਚੜ੍ਹੀ ਪਈ ਹੈ, ਦੁਪਹਿਰ ਦਾ ਵੇਲਾ ਹੀ ਹੋ ਗਿਆ ਇੱਕ ਹਿਸਾਬ ਨਾਲ। ਹੁਣ ਮਰਿਆਦਾ ਜਿਹੜੀ ਹੈ ਉਹਦੇ ਉੱਤੇ ਇੰਨਾ ਵੀ ਨਹੀਂ। ਹਾਂ, ਸਾਡੇ ਲਈ ਸਭ ਤੋਂ ਸਰਮੌਰ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਜਿਹਨੂੰ ਅਸੀਂ ਅਮਲ ਦੇ ਵਿੱਚ ਲੈ ਕੇ ਆਉਣਾ, ਵੀ ਬਾਣੀ ਦੇ ਉਪਦੇਸ਼ ਨੂੰ ਅਮਲ ਵਿੱਚ ਲੈ ਕੇ ਆਉਣਾ। ਗੁਰਦੇਵ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਵੀ ਲੋਕ ਸਿਮਰਤੀਆਂ ਦੀਆਂ ਮਰਿਆਦਾ ਕਾਨੂੰਨ ਵਿੱਚ ਪੈ ਗਏ, ਕਾਨੂੰਨਾਂ ਨੂੰ ਲੈ ਕੇ ਇੱਕ ਦੂਜੇ ਉੱਤੇ ਝਗੜੇ ਕਰੀ ਜਾ ਰਹੇ ਨੇ, ਵੀ ਇਹ ਇੱਥੇ ਗੱਲ ਨਿਬੜਨੀ ਨਹੀਂ। ਤੁਹਾਡਾ ਜੀਵਨ ਕਿਰਦਾਰ ਤੁਸੀਂ ਆਪਣਾ ਸਵਾਰਿਆ ਕਿ ਨਹੀਂ ਸਵਾਰਿਆ, ਇੱਥੇ ਗੱਲ ਆਣ ਕੇ ਨਿਬੜਨੀ ਹੈ। ਸਿਮਰਤ ਵੇਦ, ਕੋਈ ਵੇਦਾਂ ਦੀ ਵਿਚਾਰ ਵਿੱਚ ਪੈ ਗਿਆ ਵੀ ਵੇਦਾਂ ਨੇ ਆਹ ਲਿਖਿਆ ਜੀ, ਜੀਵਨ ਨਹੀਂ ਹੈਗਾ। ਵੇਦਾਂ ਦੀਆਂ ਕਹਾਣੀਆਂ ਉਹਨੇ ਸੁਣਾਈਆਂ ਵੀ ਕਥਾ ਕਹਾਣੀ ਬੇਦੀ ਆਣੀ ਪਾਪ ਪੁੰਨ ਵਿਚਾਰ। ਹੁਣ ਪਹਿਲੇ ਸਮਿਆਂ ਦੇ ਵਿੱਚ ਨਾ ਵੈਸੇ ਇੱਕ ਗੱਲੋਂ ਡਰਾਉਂਦੇ ਹੁੰਦੇ ਸੀ, ਆਹ ਕੰਮ ਕਰੇਗਾ ਤੇ ਪਾਪੀ ਹੋਵੇਗਾ, ਆਹ ਕੰਮ ਕਰੇਗਾ ਤੇ ਪੁੰਨੀ ਹੋਵੇਗਾ। ਹੁਣ ਬੰਦਾ ਅੱਜ ਦੇ ਸਮੇਂ ਵਿੱਚ ਵੀ ਇੰਨਾ ਡਰਿਆ ਹੋਇਆ ਹੈ ਵੀ ਉਹਨਾਂ ਚੀਜ਼ਾਂ ਦੀ ਸਾਰਥਿਕਤਾ ਉਸ ਤਰੀਕੇ ਨਾਲ ਰਹੀ ਨਹੀਂ ਹੈ, ਪਰ ਫਿਰ ਵੀ ਉਹਨੂੰ ਅਪਣਾਉਂਦਾ ਹੈ ਤੇ ਉਹਨੂੰ ਅਪਣਾ ਕੇ ਜੀਵਨ ਭਾਵੇਂ ਜਿੰਨਾ ਮਰਜ਼ੀ ਭ੍ਰਿਸ਼ਟਿਆ ਹੋਵੇ। ਇਹ ਕਹੀ ਜਾ ਰਿਹਾ ਹੈ ਵੀ ਵੇਖੋ ਜੀ ਅਸੀਂ ਤੇ ਮਰਿਆਦਾ ਨੂੰ ਬੜਾ ਫੋਲੋ ਕਰਦੇ ਹਾਂ, ਅਸੀਂ ਤੇ ਮਰਿਆਦਾ ਪੁਰਸ਼ੋਤਮ ਨਹੀਂ। ਹੁਣ ਉੱਥੇ ਮਰਿਆਦਾ ਹੀ ਰਹਿ ਗਈ, ਇਕੱਲੀ ਇਕੱਲੀ ਮਰਿਆਦਾ ਰਹਿ ਗਈ। ਹੁਣ ਜਿਹੜਾ ਇਸਲਾਮ ਵਾਲਾ ਹੈ, ਇਸਲਾਮ ਵਾਲੇ ਨੂੰ ਬਾਬੇ ਨੇ ਕੀ ਆਖਿਆ ਸੀ? ਉਹਨੇ ਆਖਿਆ ਆਪਣੇ ਕਰੈਕਟਰ ਨੂੰ ਉੱਚਾ ਚੁੱਕ, ਆਪਣੇ ਕਿਰਦਾਰ ਨੂੰ ਉੱਚਾ ਚੁੱਕ, ਵੀ ਤਾਂ ਤੂੰ ਮੁਸਲਮਾਨ ਘੋਣ ਦੇ ਹੱਕ 'ਚ ਹੈ। ਤੇ ਇਹ ਸੱਚ ਹੈ ਜੀ, ਮੈਨੂੰ ਕਿਸੇ ਕਮਿਊਨਿਟੀ ਨਾਲ ਨਫ਼ਰਤ ਨਹੀਂ, ਪਰ ਮੈਂ ਇੱਕ ਤੁਹਾਨੂੰ ਰਿਐਲਿਟੀ ਜਿਹੜੀ ਹੈ ਉਹ ਫੇਸ ਕਰਾਉਣਾ। ਚਲੋ ਸਾਰਿਆਂ ਦੀ ਨਹੀਂ ਹੈ, ਵੀ ਬਹੁਤ ਸਾਰੇ ਮੁਸਲਮਾਨ ਵੀਰ ਭਰਾ ਸਾਡੇ ਚੰਗੇ ਵੀ ਨੇ,
ਪਰ ਇੱਕ ਜਿਹੜੀ ਕਿਰਦਾਰ ਦੀ ਗੱਲ ਹੈ ਉਹ ਇਸਲਾਮ ਭਾਵੇਂ ਕਿ ਸਾਡੀ ਵੀ ਹੈ, ਸਾਰਿਆਂ ਦੀ ਹੈ, ਗੁਰੂ ਸਾਹਿਬ ਨੇ ਕੀਤੀ ਹੈ। ਹੁਣ ਮੁਸ਼ਕਲ ਇਹ ਹੈ ਵੀ ਉਹਨਾਂ ਦੇ ਵਿੱਚ ਇਹ ਕਲਚਰ ਹੋ ਗਿਆ ਵੀ ਉਹਨਾਂ ਨੇ ਸਿਰਫ ਆਪਣੀ ਭੈਣ ਜਿਹੜੀ ਉਹਨਾਂ ਦੀ ਕੁੱਖ ਤੋਂ ਜੰਮੀ ਹੈ, ਜਿਹੜੀ ਨਾਲ ਦੀ ਅੰਮਾ ਜਾਈ ਭੈਣ ਹੈ, ਉਹਦੇ ਨਾਲ ਤਾਂ ਉਹ ਨਿਕਾਹ ਨਹੀਂ ਕਰਾਉਂਦੇ, ਪਰ ਇਸ ਤੋਂ ਇਲਾਵਾ ਕੋਈ ਫੁੱਫੀ ਦੀ ਕੁੜੀ ਹੋਵੇ ਤੇ ਉਹਦੇ ਨਾਲ ਵੀ ਕਰਾਉਂਦੇ ਨੇ, ਜਿਹਨੂੰ ਪਹਿਲਾਂ ਭੈਣ ਭੈਣ ਕਹਿੰਦੇ ਰਹਿੰਦੇ ਨੇ, ਮੁੜ ਕੇ ਉਹਦੇ ਨਾਲ ਵਿਆਹ ਵੀ ਕਰਾ ਲੈਂਦੇ ਨੇ, ਮਾਮੇ ਦੀ ਕੁੜੀ ਨਾਲ ਵੀ ਕਰਾ ਲੈਂਦੇ ਨੇ। ਇਹ ਉਹਨਾਂ ਦਾ ਆਖੇ ਕੀ ਕਿਰਦਾਰ ਹੈ ਤੁਹਾਡਾ? ਇਹਦਾ ਅਰਥ ਹੈ ਵੀ ਤੁਹਾਡੇ ਵਰਗੇ ਬੰਦਿਆਂ ਨੂੰ ਆਪਣੇ ਘਰ ਵਿੱਚ ਕੋਈ ਲੈ ਕੇ ਆਵੇ ਤੇ ਤੁਸੀਂ ਬੇਸ਼ੱਕ ਮੂੰਹੋਂ ਉਹਨੂੰ ਭੈਣ ਕਹੋ, ਪਰ ਤੁਹਾਡੇ ਉੱਤੇ ਯਕੀਨ ਨਹੀਂ ਕੀਤਾ ਜਾ ਸਕਦਾ। ਸਮਝ ਗਏ ਨਾ ਬੇਨਤੀ ਨੂੰ? ਵੀ ਜਿਹੜਾ ਜਿਹੜਾ ਬੰਦਾ ਆਪਣੇ ਸਕੇ ਫੁੱਫੜ ਮਾਸੀ ਜਾਂ ਉਹਨਾਂ ਦੀ ਬੇਟੀ ਜਿਹਨੂੰ ਭੈਣ ਕਹਿੰਦਾ ਰਿਹਾ, ਬਾਅਦ ਵਿੱਚ ਉਹਦੇ ਨਾਲ ਉਹਨੇ ਨਿਕਾਹ ਪੜ੍ਹ ਲਿਆ, ਤੇ ਜੇ ਤੁਸੀਂ ਉਸ ਬੰਦੇ ਨੂੰ ਆਪਣੇ ਘਰ ਵਿੱਚ ਲੈ ਆਓ ਤੇ ਹੋ ਸਕਦਾ ਤੁਹਾਡੀ ਭੈਣ ਨੂੰ ਵੀ ਉਹ ਭੈਣ ਹੀ ਕਵੇ ਤੇ ਮੁੜ ਕੇ ਉਹਦੇ ਨਾਲ ਰਿਸ਼ਤਾ ਹੋਰ ਬਣ ਜਾਵੇ। ਇਸ ਕਰਕੇ ਗੱਲ ਸਮਝਣ ਵਾਲੀ ਹੈ। ਬਾਬੇ ਨੇ ਆਖਿਆ ਕਿਰਦਾਰ ਬੰਦੇ ਦਾ ਉੱਤਮ ਹੋਣਾ ਚਾਹੀਦਾ, ਹਰ ਸ਼ਬਦ ਦੀ ਇੱਕ ਆਪਣੀ ਮਰਿਆਦਾ ਹੈ, ਹਰ ਸ਼ਬਦ ਦੀ ਇੱਕ ਆਪਣੀ ਮਾਨਤਾ ਹੈ। ਸੋ ਗੁਰੂ ਕਿਰਪਾ ਕਰੇ, ਮਹਾਰਾਜ ਨੇ ਆਖਿਆ ਤੁਸੀਂ ਉਲਝ ਕੇ ਰਹਿ ਗਏ ਵੀ ਅਸੀਂ ਸ਼ਰ੍ਹਾਂ ਨੂੰ ਸ਼ਰ੍ਹਾਂ ਦੇ ਪਾਬੰਦ ਹਾਂ, ਸ਼ਰ੍ਹਾਂ ਦਾ ਅਰਥ ਹੈ ਮਰਿਆਦਾ ਦੇ ਪਾਬੰਦ ਹਾਂ। ਅਸੀਂ ਆਸਾ ਕਿ ਵਾਰ ਵਿੱਚ ਰਾਗੀ ਸਿੰਘ ਸਾਨੂੰ ਰੋਜ਼ ਇਹ ਗੱਲ ਸਰਵਣ ਕਰਦੇ ਨੇ, ਮੁਸਲਮਾਨਾ ਸਿਵਤ ਸ਼ਰੀਅਤ ਪੜ ਪੜ ਕਰੇ ਵਿਚਾਰ। ਮੁਸਲਮਾਨ ਕਹਿੰਦਾ ਏ ਉਹ ਸ਼ਰ੍ਹਾਂ ਦੀ ਮਰਿਆਦਾ ਦੀ ਸਿਫਤ ਕਰਦਾ ਏ ਤੇ ਉਹਨੂੰ ਪੜ ਪੜ ਕੇ ਵਿਚਾਰਦਾ ਏ ਤੇ ਕਹਿੰਦਾ ਏ ਬੰਦੇ ਸੇ ਜੇ ਪਵੇਂ ਵਿੱਚ ਬੰਦੀ ਦੇਖਣ ਕੋ ਵਿਚਾਰ। ਬਾਬੇ ਨੇ ਆਖਿਆ ਬੰਦੇ ਹੀ, ਉਹਨਾਂ ਨੇ ਆਖਿਆ ਬੰਦੇ ਹੀ ਉਹ ਨੇ ਜਿਹੜੇ ਇਸ ਮਰਿਆਦਾ ਨੂੰ, ਇਸ ਡਿਸਿਪਲਨ ਨੂੰ ਫੋਲੋ ਕਰਦੇ ਨੇ, ਬਾਕੀਆਂ ਨੂੰ ਤੇ ਬੰਦੇ ਹੀ ਨਹੀਂ ਮਿਲਦੇ। ਜਿਵੇਂ ਇੱਕ ਸਕੂਲ ਵਾਲਾ ਆਖੇ ਵੀ ਜਿਹੜਾ ਸਾਡੇ ਸਕੂਲ ਦਾ ਡਿਸਿਪਲਨ ਫੋਲੋ ਕਰੇਗਾ ਬੰਦਾ ਹੀ ਉਹ ਹੁੰਦਾ ਏ, ਦੂਜੇ ਸਕੂਲਾਂ ਵਾਲੇ ਤੇ ਐਵੇਂ ਤੁਰੇ ਫਿਰਦੇ ਨੇ। ਉਹਨਾਂ ਨੇ ਵੀ ਮਰਿਆਦਾ ਦੇ ਨਾਂ ਤੇ, ਸ਼ਰ੍ਹਾਂ ਦੇ ਨਾਂ ਤੇ ਗੱਲ ਇੱਦਾਂ ਦੀ ਆਖੀ ਤੇ ਸ਼ਰ੍ਹਾਂ ਦੇ ਨਾਂ ਤੇ ਝਗੜੇ ਨੇ ਉਹਨਾਂ ਦੇ ਆਪਸ ਦੇ ਵਿੱਚ, ਬੜੇ ਝਗੜੇ ਨੇ। ਗੁਰੂ ਗਰੀਬ ਨਿਵਾਜ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ। ਜੇ ਤੁਹਾਡੀ ਜ਼ਿੰਦਗੀ ਵਿੱਚ ਰੱਬੀ ਗੁਣਾਂ ਦਾ ਭੰਡਾਰ ਨਾਮ ਨਹੀਂ ਨਾ ਹੈਗਾ, ਨਾਮ ਨਿਧਾਨ ਅਪਾਰ ਭਗਤਾਂ ਮਨ ਵਸੇ ਵਾਲੀ ਗੱਲ ਜੀਵਨ ਵਿੱਚ ਨਹੀਂ ਨਾ ਹੈਗੀ, ਤੇ ਇਹ ਸਭ ਕੁਝ ਵਿਅਰਥ ਗੱਲਾਂ ਨੇ। ਤੁਸੀਂ ਕੋਈ ਮਰਿਆਦਾ ਦੀ ਗੱਲ ਕਰ ਲਓ, ਕੋਈ ਕਿਸੇ ਸ਼ਰ੍ਹਾਂ ਦੀ ਗੱਲ ਕਰ ਲਓ, ਕੋਈ ਸਿਮਰਤੀਆਂ ਦੀ ਗੱਲ ਕਰ ਲਓ, ਕੋਈ ਵੇਦਾਂ ਦੀ ਗੱਲ ਕਰ ਲਓ, ਬਾਬੇ ਨੇ ਆਖਿਆ ਕੋਈ ਅਰਥ ਨਹੀਂ ਇਹਨਾਂ ਚੀਜ਼ਾਂ ਦਾ, ਕੋਈ ਮੀਨਿੰਗ ਨਹੀਂ ਹੈ, ਸਭ ਮੀਨਿੰਗਲੈਸ ਗੱਲਾਂ ਨੇ, ਸਭ ਫੋਕਟ ਗੱਲਾਂ ਨੇ। ਨਾਮ ਬਿਨਾਂ ਸਭ ਕੂੜ, ਆਖਿਆ ਨਾਮ ਤੋਂ ਬਿਨਾਂ ਸਾਰਾ ਕੁਝ ਕੀ ਹੈ, ਕੂੜ ਹੀ ਹੈ। ਜੇ ਨਾਮ ਹੈਗਾ ਤੇ ਫਿਰ ਉਹਦੇ ਨਾਲ ਕੋਈ ਚੀਜ਼ ਰਿਲੇਟਡ ਹੋ ਸਕਦੀ ਹੈ, ਪਰ ਜੇ ਨਾਮ ਨਹੀਂ ਹੈਗਾ ਤੇ ਆਖਿਆ ਸਭ ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ, ਆਖਿਆ ਸਾਰੀਆਂ ਗੱਲਾਂ ਮਹਾਰਾਜ ਕਹਿੰਦੇ ਹੋਛੀਆਂ ਵਾਲੀਆਂ ਨੇ। ਅਗਲਾ ਬੋਲ ਹੈ ਜੀ, ਹੁਣ ਬੰਦੇ ਦੀ ਹਾਲਾਤ ਕਿੱਦਾਂ ਦੀ ਹੈ, ਹਾਲਤ ਕਿੱਦਾਂ ਦੀ ਹੈ, ਮੋਹ ਬਾਦ ਅਹੰਕਾਰ। ਅੱਛਾ, ਭਾਵੇਂ ਕੋਈ ਹਿੰਦੂ ਹੈ, ਭਾਵੇਂ ਮੁਸਲਮਾਨ ਹੈ, ਭਾਵੇਂ ਸਿੱਖ ਹੈ, ਭਾਵੇਂ ਈਸਾਈ ਹੈ, ਮਰਿਆਦਾ ਦੀਆਂ ਗੱਲਾਂ ਸਾਰੇ ਬੜੀਆਂ ਕਰਦੇ ਨੇ, ਪਰ ਗੁਰਦੇਵ ਨੇ ਆਖਿਆ ਬੰਦੇ ਦਾ ਨੇਚਰ ਤੇ ਉਹੀ ਹੈ ਨਾ, ਮੋਹ ਵਿੱਚ ਤੇ ਸਾਰੇ ਹੀ ਫਸੇ ਪਏ ਨੇ, ਝਗੜੇ ਤੇ ਸਾਰੇ ਹੀ ਕਰ ਰਹੇ ਨੇ, ਹੰਕਾਰੀ ਤੇ ਸਾਰੇ ਹੀ ਹੋਏ ਫਿਰਦੇ ਨੇ। ਜੀਵਨ ਵਿੱਚੋਂ ਐਲੀਮੀਨੇਟ ਕਰਨੀਆਂ ਸੀ ਇਹ ਵਾਲੀਆਂ ਚੀਜ਼ਾਂ, ਉਹ ਤੇ ਹੋਈਆਂ ਕੋਈ ਨਹੀਂ। ਮੋਹ ਬਾਦ, ਬਾਦ ਦਾ ਅਰਥ ਹੁੰਦਾ ਝਗੜੇ, ਮੋਹ, ਮੋਹ ਦੇ ਵਿੱਚ ਹਿੰਦੂ ਵੀ ਹੈ, ਮੁਸਲਮਾਨ ਵੀ ਹੈ, ਸਿੱਖ ਵੀ ਹੈ, ਈਸਾਈ ਵੀ ਹੈ, ਸਾਰੇ ਹੀ ਨੇ। ਹਰ ਇੱਥੇ ਮਨੁੱਖ ਜਿਹੜਾ, ਅੱਛਾ ਈਵਨ ਜਿਹੜਾ ਰੱਬ ਨੂੰ ਨਹੀਂ ਨਾ ਮੰਨਦਾ, ਉਹ ਵੀ ਮੋਹ ਦੇ ਵਿੱਚ ਫਸਿਆ ਹੋਇਆ, ਦੁੱਖ ਭੋਗ ਰਿਹਾ, ਉਹ ਵੀ ਝਗੜੇ ਕਰ ਰਿਹਾ, ਇੱਕ ਰੱਬ ਦੇ ਨਾਂ ਤੇ ਝਗੜਾ ਕਰ ਰਿਹਾ ਤੇ ਇੱਕ ਰੱਬ ਨੂੰ ਨਾ ਮੰਨ ਕੇ ਫਿਰ ਉਹਦੇ ਨਾਂ ਦੇ ਉੱਤੇ ਝਗੜਾ ਕਰ ਰਿਹਾ, ਸਿਚੁਏਸ਼ਨ ਕੋਈ ਵੱਖਰੀ ਨਹੀਂ। ਮੋਹ ਬਾਦ ਅਹੰਕਾਰ, ਸਰ ਪਰ ਰੁਨਿਆ ਸਿਰ ਤੋਂ ਲੈ ਕੇ ਪੈਰਾਂ ਤੱਕ, ਬੰਦਾ ਜਿਹੜਾ ਹੈ ਝਗੜਿਆਂ ਵਿੱਚ, ਮੋਹ ਵਿੱਚ, ਹੰਕਾਰ ਵਿੱਚ ਡੁੱਬਿਆ ਹੀ ਪਿਆ ਹੈ। ਨਾਮ ਤੇ ਉਹ ਹੈ ਜਿਹੜਾ ਤੁਹਾਨੂੰ ਮੋਹ ਤੋਂ, ਹੰਕਾਰ ਤੋਂ, ਝਗੜਿਆਂ ਤੋਂ ਮੁਕਤ ਕਰ ਦੇਵੇ। ਸਰ ਪਰ ਰੁਨਿਆ ਸੁੱਖ ਨ ਪਾਇਨ ਮੂਲ, ਨਾਮ ਵਿਛੁਨਿਆ, ਨਾਮ ਤੋਂ ਵਿਛੜੇ ਹੋਏ, ਗੁਰੂ ਦੀ ਵਿਚਾਰ ਤੋਂ ਵਿਛੜੇ ਹੋਏ, ਕਦੀ ਵੀ ਸੁੱਖ ਨਹੀਂ ਪਾਉਂਦੇ। ਬਾਬੇ ਨੇ ਕਿਹਾ ਉੱਕਾ ਹੀ ਸੁੱਖ ਨਹੀਂ ਪੈਂਦੇ, ਮੁੱਢ ਤੋਂ ਹੀ ਸੁੱਖ ਨਹੀਂ ਪਾਉਂਦੇ। ਅਗਲਾ ਬੋਲ ਹੈ, ਬੰਦੇ ਨੂੰ ਕਾਹਦੇ ਚ ਕਿੰਨੇ ਬੰਨਿਆ ਹੋਇਆ, ਆਖਿਆ ਮੇਰੀ ਮੇਰੀ ਧਾਰ, ਇੱਕ ਧਾਰਨਾ ਬਣੀ ਅੰਦਰ, ਪੱਕਾ ਕੀਤਾ ਹੋਇਆ, ਮੈਂ ਮੇਰੀ, ਮੈਂ ਮੇਰੀ, ਮੇਰਾ ਮੇਰਾ ਮੇਰਾ, ਆਹ ਚੀਜ਼ ਹੈ। ਜਬ ਕਛ ਪਾਵੈ ਤਬ, ਬਾਬੇ ਨੇ ਕਿਹਾ ਮਾਟੀ ਕੋ ਪੂਤਰਾ ਕੈਸੇ ਨਚਤ ਹੈ,
ਦੇਖੈ ਦੇਖੈ ਸੁਣੈ ਬੋਲੇ ਦੌਰਿਓ ਫਿਰਤ ਹੈ ਜਬ ਕਛ ਪਾਵੇ ਤਬ ਗਰਭ ਕਰਤ ਹੈ ਮਾਇਆ ਗਈ ਰੋਵਣ ਲੱਗਦਾ ਹੈ। ਮੇਰੀ ਮੇਰੀ ਧਾਰ ਬੰਧਨ ਬੰਧਿਆ ਤੈਨੂੰ ਕਿਸੇ ਨੇ ਬੰਨਣ ਵਿੱਚ ਨਹੀਂ ਬੰਨਿਆ ਤੈਨੂੰ ਕਿਸੇ ਨੇ ਬੰਧਨਾਂ ਵਿੱਚ ਨਹੀਂ ਪਾਇਆ। ਬਾਬੇ ਨੇ ਆਖਿਆ ਤੇਰੀ ਮੈਂ ਮੇਰੀ ਨਹੀਂ ਤੈਨੂੰ ਬੰਧਨਾਂ ਵਿੱਚ ਪਾਇਆ ਹੋਇਆ ਹੈ ਜਿੱਥੋਂ ਤੂੰ ਦੁੱਖ ਭੋਗ ਰਿਹਾ। ਹੁਣ ਸਾਨੂੰ ਸਾਡੇ ਪੈਰ ਨੂੰ ਬੱਝੀ ਹੋਵੇ ਰੱਸੀ ਹੱਥਾਂ ਨੂੰ ਬੱਝੀ ਹੋਵੇ ਰੱਸੀ ਤੇ ਬੰਨੀ ਕਿਸੇ ਹੋਰ ਨੇ ਨਾ ਹੋਵੇ ਤੇ ਬੰਦਾ ਦੁੱਖ ਭੋਗੀ ਜਾਵੇ ਤੇ ਕੋਈ ਨਾਗੋ ਸਿਆਣਾ ਲੰਘਿਆ ਉਹ ਕਹਿੰਦਾ ਇਹ ਤਾਂ ਤੂੰ ਆਪ ਖੋਲ ਸਕਦਾ ਆਪ ਹੀ ਬੰਨੀਆਂ ਤੂੰ। ਮਹਾਰਾਜ ਨੇ ਆਖਿਆ ਬੰਧਨ ਤੂੰ ਆਪ ਬੰਨੇ ਨੇ ਕਿਵੇਂ ਮੇਰਾ ਮੇਰਾ ਕਰਕੇ ਇੱਕ ਕਰਾਂ ਮੇਰਾ ਮੇਰਾ ਕਰਨਾ ਛੱਡ ਬੰਧਨ ਤੇ ਇੱਦਾਂ ਹੀ ਟੁੱਟ ਜਾਣੇ ਨੇ। ਅੱਛਾ ਬੜੀ ਪ੍ਰੈਕਟੀਕਲ ਗੱਲ ਹੈ ਵੈਸੇ ਤੁਸੀਂ ਇੱਦਾਂ ਇਮੈਜਿਨ ਕਰੋ ਵੀ ਜਿਹੜੀ ਚੀਜ਼ ਨਾਲ ਤੁਸੀਂ ਬੱਧੇ ਹੋ ਨਾ ਉਹਦੇ ਬਾਰੇ ਇੱਦਾਂ ਕਹਿਣਾ ਸ਼ੁਰੂ ਕਰ ਦਿਓ ਵੀ ਇਹ ਮੇਰਾ ਨਹੀਂ ਹੈ ਨਾਲ ਦੀ ਨਾਲ ਹੀ ਬੰਧਨ ਟੁੱਟਣ ਲੱਗ ਪੈਣਗੇ। ਕਿਸੇ ਚੀਜ਼ ਨੂੰ ਪਕੜ ਮਤਲਬ ਹੁਣ ਜੇ ਪਕੜ ਢਿੱਲੀ ਕਰ ਦਿਓ ਤੇ ਬੰਧਨ ਹੀ ਹੈ ਨਾ। ਮੇਰੀ ਮੇਰੀ ਧਾਰ ਬੰਧਨ ਬੰਧਿਆ ਹੁੰਦਾ ਉਹਨਾਂ ਚੀਜ਼ਾਂ ਵਿੱਚ ਕਈ ਵਾਰ ਬੰਦਾ ਕੁਝ ਚੀਜ਼ ਐਵੇਂ ਚੁੱਕੀ ਫਿਰਦਾ ਹੁੰਦਾ ਕੁਝ ਵੀ ਨਹੀਂ ਉਹਨਾਂ ਦੇ ਵਿੱਚ ਤੇ ਐਵੇਂ ਸਿਰ ਤੇ ਵਾਧੂ ਦੀਆਂ ਗੱਲਾਂ। ਉਹ ਕਹਿੰਦੇ ਕੋਈ ਸਾਧੂ ਦਾ ਚੇਲਾ ਸੀ ਨਾ ਤੇ ਤੁਰਨ ਲੱਗੇ ਕਿਤੇ ਜਾਣ ਲੱਗੇ ਜੰਗਲੀ ਬੇਲੀ ਜਾਣਾ ਸੀ ਉਹਨਾਂ ਨੇ ਤੇ ਸਾਧੂ ਨੇ ਨਾ ਇੱਕ ਉਹਨੂੰ ਪੱਥਰ ਦਿੱਤਾ ਇੱਦਾਂ ਵਲੇਟ ਕੇ ਆਪਣੇ ਚੇਲੇ ਨੂੰ ਕਹਿੰਦਾ ਵੀ ਬੜਾ ਕੀਮਤੀ ਉਹ ਸੰਭਾਲ ਕੇ ਰੱਖੀ। ਹੁਣ ਉਹਨੇ ਚੇਲੇ ਨੇ ਪਾ ਲਿਆ ਹੁਣ ਜਦੋਂ ਉਹਨੇ ਇੱਦਾਂ ਕਿਹਾ ਵੀ ਬੜਾ ਕੀਮਤੀ ਹੈ ਸੁਰਤ ਵਿੱਚ ਜ਼ੋਰ ਪੈ ਗਿਆ ਉਹਦੀ 'ਚ ਸੁਰਤ 'ਤੇ ਜ਼ੋਰ ਪਾ ਕੇ ਤੇ ਉਹਨੇ ਬੜਾ ਪਰੇਸ਼ਾਨ ਜਿੱਥੇ ਉਹਨੇ ਰੱਖਣਾ ਰਾਤ ਨੂੰ ਜੰਗਲੀ ਸੌਣਾ ਵੀ ਤੇ ਇੱਦਾਂ ਹਿੱਕ ਨਾ ਲਾ ਕੇ ਉਹਨੇ ਸੌਣਾ ਹਿੱਕ ਨਾ ਲਾ ਲੈਣਾ ਫਿਰ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਉਹਨੇ ਵੇਖਣਾ ਵੀ ਕਿਤੇ ਗਵਾਚਾ ਤਾਂ ਨਹੀਂ ਤੇ ਉਹਨੇ ਨਾਲ ਇਹ ਗੱਲ ਆਖੀ ਵੀ ਖੋਲੀ ਨਾ ਇਹਨੂੰ ਹੈ ਕੀਮਤੀ ਹੈ ਖੋਲਣਾ ਨਹੀਂ ਉਹਨੂੰ। ਹੁਣ ਇੱਦਾਂ ਸੰਭਾਲਦਾ ਗਿਆ ਬੜਾ ਦੁਖੀ ਹੈ ਤੇ ਦੋ ਕੁ ਦਿਨ ਲੰਘੇ ਤੇ ਸਾਧੂ ਨੂੰ ਕਹਿੰਦਾ ਕਹਿੰਦਾ ਇਹ ਹੈ ਕੀ ਆ ਮੈਂ ਬੜਾ ਪਰੇਸ਼ਾਨ ਹਾਂ ਵੀ ਏਡੀ ਕੀਮਤੀ ਚੀਜ਼ ਤੁਸੀਂ ਮੈਨੂੰ ਚੁਕਾਈ ਹੋਈ ਹੈ ਇਹ ਜੇ ਕਿੰਨੇ ਕੁ ਦਿਨ ਹੋਰ ਚੁੱਕਣੀ ਪਵੇਗੀ। ਕਹਿੰਦਾ ਕੀ ਹੈ ਕਹਿੰਦਾ ਬੋਝ ਲੱਗਣ ਲੱਗ ਪਈ ਕਹਿੰਦਾ ਸੁੱਟ ਦੇ ਕਹਿੰਦਾ ਸੁੱਟ ਦੇ ਤੇ ਉਹਨੇ ਆਂਦਾ ਜੀ ਤੁਸੀਂ ਆਂਦੇ ਕੀਮਤੀ ਚੀਜ਼ ਆ ਕਹਿੰਦੇ ਖੋਲ ਕੇ ਵੇਖ ਇਹਨੂੰ ਕੱਖ ਵੀ ਨਹੀਂ ਸੀ ਇੱਕ ਇੱਟ ਪਾਈ ਸੀ ਉਹਨੇ ਇੱਕ ਇੱਟ ਪਾਈ ਸੀ ਇੱਟ ਪੱਥਰ ਆਮ ਮਿੱਟੀ ਦੀ ਕਹਿੰਦਾ ਸੁੱਟ ਦੇ ਇਹਨੂੰ ਕਹਿੰਦਾ ਉਹ ਆਹ ਇੱਟ ਦੇ ਬਦਲੇ ਇੰਨਾ ਪਰੇਸ਼ਾਨ ਰਿਹਾ ਮੈਂ ਤੇ ਜਦੋਂ ਇੱਟ ਸੁੱਟੀ ਪਰੇਸ਼ਾਨੀ ਕੋਈ ਜਦੋਂ ਪਤਾ ਲੱਗ ਗਿਆ ਫਿਰ ਵੀ ਪਰੇਸ਼ਾਨੀ ਕੋਈ ਨਹੀਂ। ਹੁਣ ਜਿੰਨਾ ਚਿਰ ਅਸੀਂ ਅਸਲੀਅਤ ਤੋਂ ਵਾਕਫ ਨਹੀਂ ਨਾ ਹੁੰਦੇ ਜੀ ਉਹਨਾਂ ਚਿਰ ਅਸੀਂ ਪਰੇਸ਼ਾਨੀਆਂ ਦੇ ਵਿੱਚ ਰਹਿੰਦੇ ਹਾਂ। ਜਦੋਂ ਸਾਨੂੰ ਪਤਾ ਲੱਗ ਜਾਂਦਾ ਨਾ ਇਹਨੂੰ ਤੇ ਬਾਬੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਸੀ ਵੀ ਕੰਚਨ ਮਾਟੀ ਮਨ ਹੈ ਜਦੋਂ ਤੱਕ ਉਹਨੂੰ ਪਤਾ ਨਹੀਂ ਸੀ ਵੀ ਇੱਟ ਹੀ ਹੈ ਜਦੋਂ ਪਤਾ ਲੱਗ ਗਿਆ ਵੀ ਇੱਟ ਹੀ ਹੈ ਤੇ ਫਿਰ ਤੇ ਦਿਮਾਗ ਤੇ ਹੁਣ ਬੋਝ ਕਾਹਦਾ ਤੇ ਜਦੋਂ ਤੱਕ ਉਸੇ ਇੱਟ ਨੂੰ ਇੱਦਾਂ ਵਲੇਟਿਆ ਹੋਇਆ ਸੀ ਤੇ ਇਹ ਲੱਗਦਾ ਸੀ ਵੀ ਇਹ ਤੇ ਬੜੀ ਕੀਮਤੀ ਹੈ ਬੜੀ ਕੀਮਤੀ ਹੈ ਬੜੀ ਕੀਮਤੀ ਹੈ ਸੁਰਤ ਨੇ ਬੜੀ ਪਰੇਸ਼ਾਨੀ ਦਿੱਤੀ। ਗੱਲ ਹੈ ਵੀ ਅਸਲੀਅਤ ਨੂੰ ਵਾਕਫ ਹੋ ਜਾਣ ਨਾਲ ਬੰਧਨ ਟੁੱਟ ਜਾਂਦੇ ਨੇ ਇੱਦਾਂ ਹੀ ਸਾਡੇ ਬੰਧਨ ਨੇ। ਬਾਬੇ ਨੇ ਆਖਿਆ ਤੈਨੂੰ ਬੰਨਿਆ ਕਿੰਨੇ ਹੈ ਤੈਨੂੰ ਬੰਨਿਆ ਹੈ ਵੀ ਮੇਰੀ ਮੇਰੀ ਦੇ ਚੱਕਰ ਵਿੱਚ ਫਸਿਆ ਹੋਇਆ ਤੂੰ। ਮੇਰੀ ਮੇਰੀ ਧਾਰ ਬੰਧਨ ਬੰਧਿਆ ਸੁਰਤ ਨੇ ਹੀ ਤੈਨੂੰ ਬੰਨਿਆ ਹੋਇਆ। ਅੱਛਾ ਇਸੇ ਮੇਰੀ ਮੇਰੀ ਨੇ ਤੈਨੂੰ ਕੀ ਕਿਹੜੇ ਚੱਕਰ ਚ ਪਾਇਆ। ਬਾਬੇ ਨੇ ਅੱਗੇ ਆਖਿਆ ਆਖਿਆ ਨਰਕ ਸੁਰਗੇ ਅਵਤਾਰ ਨਰਕ ਸੁਰਗ ਦਾ ਅਰਥ ਹੈ ਕਦੀ ਨਰਕ ਕਦੀ ਦੁੱਖ ਵਿੱਚ ਤੇ ਕਦੀ ਸਵਰਗ ਵਿੱਚ। ਹੁਣ ਜਿਵੇਂ ਉਹ ਸਾਧੂ ਨੇ ਉਹਨੂੰ ਬਲੇਟ ਕੇ ਦਿੱਤੀ ਸੀ ਇੱਟ ਤੇ ਕਦੀ ਤੇ ਉਹ ਸਵਰਗ ਵਿੱਚ ਸੀ ਵੀ ਬੜੀ ਕੀਮਤੀ ਚੀਜ਼ ਹੈ ਬੜੀ ਕੀਮਤੀ ਚੀਜ਼ ਹੈ ਮਤਲਬ ਏਦਾਂ ਦਾ ਸਕੂਨ ਮਿਲਦਾ ਸੀ ਨਾ ਤੇ ਕਦੀ ਨਰਕ 'ਚ ਸੀ ਵੀ ਹੋ ਜੇ ਗੁਆਚ ਗਈ ਇਹਨੂੰ ਹਿੱਕ ਨਾ ਲਾ ਕੇ ਰੱਖੋ। ਏਦਾਂ ਬੰਦਾ ਸੁੱਖ ਦੁੱਖ 'ਚ ਫਸਿਆ ਹੋਇਆ। ਨਰਕ ਸੁਰਗੇ ਅਵਤਾਰ ਮਾਇਆ ਧੰਦੇ ਆ ਮਾਇਆ ਦੇ ਧੰਦੇ ਸੁੱਖਾਂ ਤੇ ਦੁੱਖਾਂ ਵਿੱਚ ਪਾ ਹੀ ਛੱਡਦੇ ਨੇ। ਉਹਨਾਂ ਦੀ ਪਕੜ ਢਿੱਲੀ ਕਰਨ ਦੀ ਲੋੜ ਹੈ ਅਸਲੀਅਤ ਤੋਂ ਜਾਣੂ ਹੋਣ ਦੀ ਲੋੜ ਹੈ। ਮਹਾਰਾਜ ਫਿਰ ਕਲਿਆਣ ਕਿਵੇਂ ਹੋਵੇਗਾ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਸੋਧਤ ਸੋਧਤ ਸੋਧ ਤਤ ਵਿਚਾਰਿਆ ਹੇ ਸੰਸਾਰ ਦੇ ਲੋਕੋ ਮੈਂ ਤਤ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗਾ। ਨਾਮ ਬਿਨਾ ਸੁੱਖ ਨਾਹੀ ਆਖਿਆ ਨਾਮ ਤੋਂ ਬਿਨਾ ਸੁੱਖ ਨਹੀਂ ਮਿਲ ਸਕਦਾ। ਨਾਮ ਬਿਨਾ ਸੁੱਖ ਨਾਹੀ ਸਰਪਰ ਹਾਰਿਆ ਨਾਮ ਤੋਂ ਵਾਂਝੇ ਲੋਕ ਗੁਰੂ ਦੀ ਸਿੱਖਿਆ ਤੋਂ ਵਾਂਝੇ ਲੋਕ ਇਸ ਜਨਮ ਨੂੰ ਹਾਰ ਕੇ ਤੁਰ ਜਾਂਦੇ ਨੇ ਜੂਏ ਦੇ ਭਾਗ ਵਾ ਲੈਂਦੇ ਨੇ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਕੌਡੀਆਂ ਦੇ ਭਾਅ ਚਲਿਆ ਗਿਆ। ਹੁਣ ਸਾਧੂ ਜੇ ਨਾਂ ਦੱਸਦਾ ਤੇ ਚੇਲੇ ਦਾ ਜਨਮ ਇੱਕ ਮਿੱਟੀ ਦੀ ਇੱਟ ਬਦਲੇ
ਚਲੇ ਜਾਣਾ ਸੀ, ਪਰ ਚੰਗਾ ਹੋਇਆ ਉਹਨੇ ਦੱਸ ਦਿੱਤਾ। ਅਗਲਾ ਬਚਨ ਹੈ ਸਾਧ ਸੰਗਤ, ਮਹਾਰਾਜ ਕਹਿੰਦੇ, ਆਵੇ ਜਾਏ ਅਨੇਕ ਮਰ ਮਰ ਜਨਮ ਤੇ, ਜਨਮ ਮਰਨ ਦੇ ਗੇੜ ਚ ਪਿਆ ਹੋਇਆ ਗੁਰੂ ਦੀ ਵਿਚਾਰ ਨੂੰ ਛੱਡ ਕੇ ਮਰਦਾ ਹੈ ਜੰਮਦਾ ਹੈ, ਸੁੱਖ ਭੋਗਦਾ ਦੁੱਖ ਭੋਗਦਾ, ਬਿਨ ਬੂਝੇ ਸਭ ਵਾਦ, ਬੁੱਝਦਾ ਨੀ ਨਾ ਗੱਲ ਨੂੰ, ਸਮਝਦਾ ਨੀ, ਝਗੜਾ ਹੀ ਇਸ ਗੱਲ ਦਾ। ਅੱਛਾ, ਜਦੋਂ ਗੱਲ ਨੂੰ ਸਮਝ ਲਿਆ ਜਾਂਦਾ ਫਿਰ ਝਗੜੇ ਮੁੱਕ ਜਾਂਦੇ ਨੇ। ਝਗੜਾ ਕਿੰਨਾ ਚਿਰ ਹੁੰਦਾ? ਜਿੰਨਾ ਚਿਰ ਅਸੀਂ ਕਿਸੇ ਗੱਲ ਨੂੰ ਸਮਝਦੇ ਨਹੀਂ ਆ। ਉਹ ਸਾਡੀ ਖੇਡ ਤੇ ਵੈਸੀ ਹੈ ਵੀ ਕੋਈ ਟੀਚਰ ਬੱਚਿਆਂ ਦੀ ਕਲਾਸ ਲਾ ਕੇ ਬੈਠੀ ਸੀ ਤੇ ਉਹਨੇ ਸਵਾਲ ਪਾਇਆ ਬੱਚਿਆਂ ਨੂੰ, ਸਵਾਲ ਇਹ ਪਾਇਆ ਵੀ ਪੁੱਤ ਵੀ ਦੋ ਸੇ ਆਪਣੀ ਕਲਾਸ ਚ ਸੇ ਪਏ ਨੇ, ਦੋ ਤੁਹਾਨੂੰ ਦੇ ਦਿੱਤੇ ਤੇ ਦੋ ਮੇਰੇ ਕੋਲ ਨੇ, ਕਿੰਨੇ ਹੋ ਗਏ? ਬੁੱਝਣ ਦੀ ਗੱਲ ਹੈ, ਸਮਝਣ ਦੀ ਗੱਲ ਹੈ। ਤੇ ਜਿਹੜਾ ਹੱਥ ਖੜਾ ਕਰੇ ਬੱਚਾ ਇੰਟੈਲੀਜੈਂਟ ਮੇਰੇ ਵਰਗਾ, ਜਿਹੜੇ ਪਹਿਲਾਂ ਇੱਦਾਂ ਕਰਦੇ ਨੇ ਚਲਾਕ ਆਪਣੇ ਆਪ ਦੇ ਵਿੱਚ, ਉਹ ਕਹਿੰਦੇ ਜੀ ਚਾਰ ਹੋ ਗਏ। ਟੀਚਰ ਆ ਕੇ, ਬਿਲਕੁਲ ਠੀਕ, ਛੋਟੇ ਬੱਚੇ ਸੀ। ਤੇ ਇੱਕ ਬੱਚਾ ਜਿਹੜਾ ਸੀ ਉਹ ਕਹਿੰਦਾ ਜੀ ਪੰਜ। ਟੀਚਰ ਵੀ ਕਨਫਿਊਜ਼ ਹੋ ਗਈ, ਕਹਿੰਦੇ ਵੀ ਕਮਾਲ ਹੈ, ਪੰਜ ਕਿਵੇਂ ਹੋ ਗਏ? ਤੁਸੀਂ ਗੱਲ ਨੂੰ ਸਮਝੋ ਵੀ ਦੋ ਸੇਬ ਮੇਰੇ ਕੋਲ ਤੇ ਦੋ ਤੁਹਾਡੇ ਕੋਲ, ਚਾਰ ਚਾਰ ਹੋ ਗਏ ਨਾ? ਨਹੀਂ, ਕਹਿੰਦਾ ਜੀ ਪੰਜ। ਸਾਰੀ ਕਲਾਸ ਵਿੱਚ ਉਹਦਾ ਮਜ਼ਾਕ ਉੱਡਣ ਲੱਗ ਪਿਆ, ਰੌਲਾ ਗੋਲਾ ਪੈ ਗਿਆ ਉੱਥੇ। ਹੁਣ ਟੀਚਰ ਥੋੜ੍ਹਾ ਜਿਹਾ ਗੰਭੀਰ ਹੋਈ ਤੇ ਉਹਨੇ ਕੀ ਕੀਤਾ ਵੀ ਆਖਿਆ, ਬੱਚੇ ਤੂੰ ਸਾਨੂੰ ਸਮਝਾ ਵੀ ਪੰਜ ਕਿਵੇਂ ਹੋਏ? ਹੁਣ ਗੱਲ ਸਮਝਣ ਦੀ ਹੈ, ਗੱਲ ਬੁੱਝਣ ਦੀ ਹੈ। ਜੇ ਨਾ ਉਹਨੂੰ ਪੁੱਛਦੇ ਤੇ ਫਿਰ ਤੇ ਮਜ਼ਾਕ ਉੱਡ ਰਿਹਾ ਸੀ, ਸਾਰਾ ਕੁਝ ਹੋ ਰਿਹਾ ਸੀ। ਉਹ ਕਹਿੰਦਾ ਜੀ ਦੋ ਤੁਹਾਡੇ ਕੋਲ, ਪਰ ਮੇਰੇ ਕੋਲ ਦੋ ਨਹੀਂ ਨਾ ਹੈਗੇ, ਇੱਕ ਮੈਂ ਘਰੋਂ ਲੈ ਕੇ ਆਇਆ, ਮੇਰੇ ਬੈਗ 'ਚ ਇੱਕ ਹੋਰ ਹੈਗਾ, ਪੰਜ ਹੋ ਗਏ ਨਾ ਆਪੇ। ਸਮਝ ਲਿਆ ਤੇ ਝਗੜਾ ਖਤਮ ਹੈ, ਸਮਝਦੇ ਨਹੀਂ ਤੇ ਬੰਦਾ ਝਗੜਾ ਪਾ ਕੇ ਬੈਠਾ ਹੋਇਆ। ਬਾਬੇ ਨੇ ਆਖਿਆ ਇੱਦਾਂ ਹੀ, ਜਿੰਨਾ ਚਿਰ ਤੱਕ ਤੁਸੀਂ ਜ਼ਿੰਦਗੀ ਦੀ, ਜੀਵਨ ਦੀ ਅਸਲੀਅਤ ਨੂੰ ਸਮਝਦੇ ਨਹੀਂ ਨਾ, ਤੇ ਝਗੜੇ ਜ਼ਿੰਦਗੀ ਵਿੱਚ ਰਹਿਣੇ ਹੀ ਰਹਿਣੇ ਹਨ। ਹੁਣ ਜੇ ਕਿਸੇ ਨੂੰ ਇਹ ਲੱਗਦਾ ਵੀ ਕੇਵਲ ਮਾਇਆ ਹੀ ਬੰਦੇ ਨੂੰ ਸੁੱਖ ਦੇਵੇਗੀ, ਠੀਕ ਹੈ, ਮਾਇਆ ਨਾਲ ਸਹੂਲਤ ਹੈਗੀ ਹੈ, ਕੋਈ ਸ਼ੱਕ ਨਹੀਂ ਹੈ, ਪਰ ਜੇ ਤੁਹਾਨੂੰ ਇਹ ਭਰਮ ਹੈ ਤੇ ਜਿੰਨਾ ਕੋਲ ਬਹੁਤ ਜ਼ਿਆਦੀ ਹੈ, ਤੁਹਾਡੇ ਨਾਲੋਂ ਜ਼ਿਆਦੀ ਹੈ, ਆਪਣੇ ਆਪ ਨੂੰ ਤੁਸੀਂ ਕੰਪੇਅਰ ਕਰ ਲਿਓ, ਫਿਰ ਉਹਨਾਂ ਕੋਲ ਤੇ ਸੁੱਖ ਹੋਣਾ ਚਾਹੀਦਾ ਸੀ ਨਾ। ਹੁਣ ਇਹ ਨਹੀਂ ਹੈ, ਇਹਦਾ ਸੰਬੰਧ ਕਿਹਦੇ ਨਾਲ ਹੈ? ਆਖਿਆ ਬੁੱਝਣ ਨਾਲ, ਸਮਝ।

ਸੱਚਾਈ ਆ, ਬੁੱਝ ਲਿਆ ਤੇ ਸੌਖਾ ਹੋ ਗਿਆ, ਨਾ ਬੁੱਝੇ ਤੇ ਸਾਰੀ ਜ਼ਿੰਦਗੀ ਵੀ ਡਿਪਰੈਸ਼ਨ 'ਚ ਰਹਿ ਸਕਦਾ ਉਹ, ਬੁੱਝ ਲਿਆ ਤੇ ਸੌਖਾ ਹੋ ਗਿਆ, ਨਾ ਬੁੱਝੇ ਤੇ ਸਾਰੀ ਜ਼ਿੰਦਗੀ ਡਿਪਰੈਸ਼ਨ 'ਚ ਰਹਿ ਸਕਦਾ। ਇੱਦਾਂ ਹੀ ਪਦਾਰਥਾਂ ਦੀ ਖੇਡ ਹੈ, ਇੱਦਾਂ ਹੀ ਦੁਨੀਆਂ ਦੇ ਧਨ ਦੌਲਤ ਪਦਾਰਥ ਦੀ ਖੇਡ। ਜੇ ਤੁਸੀਂ ਬੁੱਝ ਲਏ ਤੇ ਸੁਖੀ ਹੋ, ਜੇ ਬੁੱਝਦੇ ਨਹੀਂ ਤੇ ਤੁਹਾਨੂੰ ਕੋਈ ਐਸਾ ਡਾਕਟਰ ਨਹੀਂ ਹੈ ਜਿਹੜਾ ਡਿਪਰੈਸ਼ਨ ਦੇ ਵਿੱਚੋਂ ਕੱਢ ਸਕੇ। ਬਿਨ ਬੁੱਝੇ ਸਭਵਾਦ ਜੋਨੀ ਭਰਮ ਤੇ, ਮਹਾਰਾਜ ਫਿਰ ਇਹਨੂੰ ਬੁੱਝਿਆ ਕਿਵੇਂ ਜਾਂਦਾ, ਇਹ ਗੱਲ ਸਮਝੀ ਕਿਵੇਂ ਜਾਂਦੀ ਹੈ? ਆਖਿਆ ਜਿਨ ਕੋ ਭਏ ਦਿਆਲ, ਜਿਨ੍ਹਾਂ ਉੱਤੇ ਵਾਹਿਗੁਰੂ ਦਇਆ ਕਰਦਾ, ਤਿੰਨ ਸਾਧੂ ਸੰਗ ਭਇਆ, ਉਹਨੂੰ ਫਿਰ ਮਿਲਦੀ ਹੈ ਸੰਗਤ। ਸੰਗਤ ਵਿੱਚ ਬੰਦਾ ਗੱਲ ਨੂੰ ਸਮਝਦਾ ਹੈ। ਜਿਨ ਕੋ ਭਏ ਦਇਆਲ, ਤਿੰਨ ਸਾਧੂ ਸੰਗ ਭਇਆ, ਅੰਮ੍ਰਿਤ ਹਰ ਕਾ ਨਾਮ। ਅੰਮ੍ਰਿਤ ਦਾ ਅਰਥ ਹੁੰਦਾ ਹੈ ਅਮਰ ਕਰ ਦੇਣ ਵਾਲਾ, ਜੀਵਨ ਦੇਣ ਵਾਲਾ। ਮੈਨੂੰ ਸਹੀ ਮਾਨਿਆਂ 'ਚ ਜੀਵਨ ਦੇਣ ਵਾਲਾ ਰੱਬ ਦਾ ਨਾਂ ਹੈ। ਅੰਮ੍ਰਿਤ ਹਰ ਕਾ ਨਾਮ ਤਿੰਨੀ ਜਨੀ ਜਪ ਲਿਆ, ਉਹਨਾਂ ਸੇਵਕਾਂ ਨੇ ਉਹਨੂੰ ਜਪ ਲਿਆ। ਅਗਲਾ ਬੋਲ ਜੀ, ਖੋਜੈ ਕੋਟ ਅਸੰਖ ਬਹੁਤ ਅਨੰਤ ਕੇ, ਸੁੱਖ ਨੂੰ ਤੇ ਹਜ਼ਾਰਾਂ ਲੱਖਾਂ ਅਸੰਖਾਂ ਲੋਕ ਲੱਭਦੇ ਫਿਰਦੇ ਨੇ। ਇੱਥੋਂ ਸੁੱਖ ਮਿਲੇਗਾ, ਉੱਥੋਂ ਸੁੱਖ ਮਿਲੇਗਾ, ਏਦਾਂ ਦੌੜ ਹੈ ਨਾ। ਮਹਾਰਾਜ ਨੇ ਆਖਿਆ ਨਹੀਂ, ਏਦਾਂ ਨਹੀਂ ਗੱਲ ਬਣਨੀ। ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਬਿਹਾਰੀ, ਬੜੇ ਨੇ ਜਿਹੜੇ ਲੱਭਦੇ ਫਿਰਦੇ ਨੇ। ਖੋਜੈ ਕੋਟ ਅਸੰਖ ਬਹੁਤ ਅਨੰਤ ਕੇ, ਜਿਸ ਬੁਝਾਏ ਆਪ, ਜਿਹਨੂੰ ਗੱਲ ਬੁੱਝ ਲਈ, ਜਿਹਨੇ ਸਮਝ ਲਈ, ਜਿਹਨੂੰ ਆਪ ਬੁਝਾ ਦਿੱਤੀ ਸਾਧੂ ਦੀ ਸੰਗਤ ਵਿੱਚ। ਜਿਸ ਬੁਝਾਏ ਆਪ ਨੇੜਾ ਤਿਸ ਹੇ, ਉਹ ਆਪ ਰੱਬ ਦੇ ਨੇੜੇ ਹੋ ਗਿਆ ਜਿਹਨੂੰ ਗੱਲ ਸੰਗਤ ਵਿੱਚ ਬਹਿ ਕੇ ਸਮਝ ਲੱਗ ਗਈ। ਨਹੀਂ ਤੇ ਲੋਕ ਤੇ ਭੱਜੇ ਫਿਰਦੇ ਨੇ ਲੱਭਦੇ ਫਿਰ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਉਹ ਸਟੇਬਲ ਜੀਵਨ ਲੱਭਦੇ ਫਿਰਦੇ ਨੇ। ਦੇਵਤੇ ਵੀ ਭੱਜੇ ਫਿਰਦੇ ਨੇ, ਕੋਈ ਅੰਮ੍ਰਿਤ ਲੱਭ ਜਾਵੇ। ਆਪਾਂ ਵੀ ਇਹ ਕਹਿੰਦੇ ਨਾ, ਕੋਈ ਅੰਮ੍ਰਿਤ ਲੱਭ ਜਾਵੇ ਜੀ, ਟਿਕਾ ਵਿੱਚ ਆ ਜਾਈਏ। ਤੇ ਬਾਬੇ ਨੇ ਆਖਿਆ ਅੰਮ੍ਰਿਤ ਤੇ ਆ ਪਿਆ ਹੈ, ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ, ਅੰਮ੍ਰਿਤ ਤੇ ਗੁਰੂ ਦੇ ਕੋਲ ਹੈ। ਆ ਜਿਹੜਾ ਹੁਣ ਤੁਸੀਂ ਪੀ ਰਹੇ ਹੋ, ਇਹ ਸ਼ਬਦ ਦੀ ਵਿਚਾਰ ਦਾ ਅੰਮ੍ਰਿਤ ਹੀ ਹੈ। ਇਹ ਤੇ ਇੱਥੇ ਪਿਆ, ਤੇ ਨਹੀਂ ਤੇ ਸੰਸਾਰ ਭੱਜਦਾ ਫਿਰਦਾ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਸਾਡੇ ਤੇ ਘਰ ਵਿੱਚ ਸਾਰਾ ਕੁਝ ਹੈ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾਂ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਭਰਮ ਭੁਲਾਇਆ। ਜਿਵੇਂ ਹਿਰਨ ਦੀ ਨਾਭੀ ਵਿੱਚ ਕਸਤੂਰੀ ਅਰਗਾ ਕੀਮਤੀ ਪਦਾਰਥ ਹੈ, ਪਰ ਉਹਨੂੰ ਆਪਣੇ ਪੇਟ ਵੱਲ ਉਹਦੀ ਨਿਗਾਹ ਨਹੀਂ ਜਾਂਦੀ, ਝਾਤੀ ਨਹੀਂ ਮਾਰਦਾ ਵੀ ਮੇਰੇ ਅੰਦਰ ਹੀ ਸਾਰਾ ਕੁਝ ਹੈ। ਵਿਚਾਰਾ ਭੱਜਦਾ ਫਿਰਦਾ, ਉਹਨੂੰ ਸਮੈਲ ਆਉਂਦੀ ਹੈ, ਥੋੜ੍ਹੀ ਜਿਹੀ ਫਰੈਗਨੈਂਸ ਆਉਂਦੀ ਹੈ, ਤੇ ਉਹ ਭੱਜਦਾ ਫਿਰਦਾ ਵੀ ਇੱਥੇ ਪਈ ਹੋਣੀ, ਇੱਥੇ ਪਈ ਹੋਣੀ। ਹੁਣ ਉਸ ਫਰੈਗਨੈਂਸ ਦੇ ਨਾਲ ਨਾਲ ਰਹਿੰਦੀ ਹੈ ਉਹਦੇ ਪੇਟ 'ਚ ਸਾਰਾ ਕੁਝ। ਬਾਬੇ ਨੇ ਆਖਿਆ ਇੱਦਾਂ ਹੀ, ਹੇ ਬੰਦਿਆ ਤੇਰੇ ਅੰਦਰ ਹੀ ਸਭ ਕੁਝ ਹੈ, ਬਸ ਗੁਰੂ ਦੇ ਕੋਲ ਆ, ਤੈਨੂੰ ਅੰਦਰੋਂ ਹੀ ਸਭ ਕੁਝ ਲੱਭ ਜਾਣਾ, ਫਿਰ ਨੇੜਾ ਹੈ। ਗੱਲਾਂ ਸਮਝ ਲੱਗ ਜਾਣ ਤੇ ਸਭ ਕੁਝ ਨੇੜੇ ਹੈ, ਗੱਲ ਸਮਝ ਨਾ ਲੱਗੇ ਤੇ ਨੇੜੇ ਹੁੰਦੀਆਂ ਵੀ ਚੀਜ਼ਾਂ ਕੀ ਹੋ ਜਾਂਦੀਆਂ ਨੇ, ਦੂਰ ਹੋ ਜਾਂਦੀਆਂ ਨੇ। ਸਮਝਦੀ ਹੈ ਸਾਰੀ ਗੱਲ। ਤੇ ਬਾਬੇ ਨੇ ਬਖਸ਼ਿਸ਼ ਕੀਤੀ, ਗੁਰੂ ਅਰਜਨ ਸਾਹਿਬ ਨੇ ਆਖਿਆ ਖੋਜੈ ਕੋਟ ਅਸੰਖ ਬਹੁਤ ਅਨੰਤ ਕੇ, ਜਿਸ ਬੁਝਾਏ ਆਪ ਨੇੜਾ ਤਿਸ ਹੇ। ਅਖੀਰਲੀਆਂ ਪੰਕਤੀਆਂ ਨੇ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਇੱਕ ਅਰਦਾਸ ਕੀਤੀ, ਉਹ ਕੀ ਹੈ? ਆਖਿਆ ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹ। ਆਖਿਆ ਮੈਨੂੰ ਤੂੰ ਵਿਸਰੇ ਨਾ, ਆਪਣਾ ਨਾਮ ਦੇ ਕੇ ਰੱਖ, ਮੈਨੂੰ ਆਪਣੀ ਵਿਚਾਰ ਦੇ ਕੇ ਰੱਖ। ਤੇ ਮੇਰੀ ਅਰਦਾਸ ਇਹ ਹੈ ਵੀ ਗੁਣ ਗਾਵਾਂ ਦਿਨ ਰਾਤ, ਦਿਨ ਤੇ ਰਾਤ ਹਰ ਵੇਲੇ ਐਵਰੀ ਟਾਈਮ ਮੈਂ ਤੇਰੇ ਗੁਣਾਂ ਨੂੰ ਗਾਉਂਦਾ ਰਵਾਂ। ਹੁਣ ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹਉ ਮੈਂ ਵਿਖ ਫੈਲ। ਗੁਣ ਗਾਉਂਦਿਆਂ, ਗੁਣਾਂ ਗਾਉਣ ਦਾ ਅਰਥ ਹੁੰਦਾ ਹੈ ਗੁਣਾਂ ਦੀ ਪ੍ਰੈਕਟਿਸ ਕਰਦਿਆਂ, ਪ੍ਰੈਕਟਿਸ ਕਰਦਿਆਂ, ਚੰਗਿਆਈ ਦੀ ਪ੍ਰੈਕਟਿਸ ਕਰਦਿਆਂ। ਜਿਵੇਂ ਕੋਈ ਬੱਚੇ ਨੂੰ ਕਿਸੇ ਕੰਮ ਨੂੰ ਸਿੱਖਣ ਲਈ ਪ੍ਰੈਕਟਿਸ ਕਰਨੀ ਪੈਂਦੀ ਹੈ, ਇੱਦਾਂ ਹੀ ਧਰਮੀ ਬਣਨ ਦੇ ਲਈ ਵੀ ਚੰਗੇ ਜੀਵਨ ਦੀ ਪ੍ਰੈਕਟਿਸ ਕਰਨੀ ਪੈਂਦੀ ਹੈ। ਪ੍ਰੈਕਟਿਸ ਕਰਦਿਆਂ ਬੱਚੇ ਨੂੰ ਕਈ ਪ੍ਰੋਬਲਮਸ ਆਉਂਦੀਆਂ ਨੇ, ਪਰ ਉਹ ਪ੍ਰੈਕਟਿਸ ਉਹਨੂੰ ਮਗਰੋਂ ਕੀ ਦਿੰਦੀ ਹੈ? ਸੁੱਖ ਦਿੰਦੀ ਹੈ। ਅਸੀਂ ਵੀ ਜਦੋਂ ਧਰਮ, ਨੇਕੀ ਅਤੇ ਇਮਾਨਦਾਰੀ ਦੇ ਰਾਹ ਉੱਤੇ ਚੱਲਦੇ ਹਾਂ, ਉਹਦੀ ਪ੍ਰੈਕਟਿਸ ਕਰਦੇ ਹਾਂ, ਪ੍ਰੋਬਲਮਸ ਆਉਂਦੀਆਂ ਨੇ, ਪਰ ਬਾਅਦ ਵਿੱਚ ਉਹ ਚੀਜ਼ ਤੁਹਾਨੂੰ ਕੀ ਦੇਵੇਗੀ? ਸੁੱਖ ਦੇਵੇਗੀ।

0: ਇਹ ਹੈ ਪ੍ਰੈਕਟਿਸ। ਇੱਕ ਤੇ ਗੁਣ ਹੈ ਵੀ ਚਲੋ ਆਪਾਂ ਬਾਣੀ ਪੜ੍ਹਦੇ ਹਾਂ, ਇਹ ਵੀ ਗੁਣ ਗਾਉਣਾ ਹੀ ਹੈ, ਸਾਰਾ ਕੁਝ ਕੀਰਤਨ ਕਰਨਾ, ਕਥਾ ਕਰਨੀ, ਵਿਚਾਰਾਂ ਨੂੰ ਸੁਣਨਾ, ਇਹ ਵੀ ਗੁਣ ਗਾਉਣਾ ਹੀ ਹੈ। ਪਰ ਇਸ ਤੋਂ ਅਗਲੀ ਸਟੇਜ ਇਹ ਹੁੰਦੀ ਹੈ ਵੀ ਜਦੋਂ ਤੁਸੀਂ ਗੁਰੂ ਦੇ ਵੱਲੋਂ ਦਿੱਤੀ ਹੋਈ ਮਤ ਨੂੰ ਧਾਰਨ ਕਰਦੇ ਹੋ। ਸਤਿਗੁਰ ਨੇ ਬਖਸ਼ਿਸ਼ ਕੀਤੀ, ਵਿਸਰ ਨਾਹੀ ਦਾ ਤਾਰ, ਆਪਣਾ ਨਾਮ ਦੇ। ਮੇਰੀ ਅਰਦਾਸ ਇਹੋ ਹੀ ਹੈ, ਗੁਣ ਗਾਵਾਂ ਦਿਨ ਰਾਤ, ਦਿਨ ਤੇ ਰਾਤ, ਐਵਰੀ ਟਾਈਮ, ਹਰ ਵੇਲੇ ਤੇਰੇ ਗੁਣਾਂ ਨੂੰ ਮੈਂ ਗਾਉਂਦਾ ਰਵਾਂ। ਕਬੀਰ ਸਾਹਿਬ ਨੇ ਤੇ ਇੱਥੋਂ ਤੱਕ ਆਖਿਆ ਕਬੀਰ, ਸੁਪਨੇ ਹੂੰ ਬਰੜਾਇਕ ਹੈ ਜੇ ਮੁਖ ਨਿਕਸੈ ਆਰਾਮ। ਆਖਿਆ ਸੁਪਨੇ ਵਿੱਚ ਬਰੜਾ ਕੇ ਵੀ ਜਿਹੜਾ ਆਰਾਮ ਕਹਿ ਦਿੰਦਾ, ਤੇ ਇਹ ਐਵੇਂ ਨੀ ਕਹਿ ਜਾਂਦਾ ਸੁਪਨੇ ਵਿੱਚ ਵੀ। ਮੈਂ ਕਈ ਵਾਰ ਵੇਖਿਆ ਸਾਡਾ ਮਤਲਬ ਬੱਚਾ ਸੀ, ਉਹ ਸਿੰਘ, ਤੇ ਉਹਨੇ ਕਿਸੇ ਗੇਮ ਦੇ ਵਿੱਚ ਪਾਰਟੀਸਪੇਟ ਕੀਤਾ। ਹੁਣ ਉਹ ਇੰਨਾ ਉਹਦੇ ਵਿੱਚ ਖੁਭਿਆ ਹੈ ਵੀ ਰਾਤ ਨੂੰ ਬਾਕੀ ਟੱਬਰ ਸੁੱਥਾ ਹੋਇਆ ਤੇ ਉਹ ਸੁਪਨੇ ਦੇ ਵਿੱਚ ਹੀ ਉੱਠ ਕੇ ਜਿਹੜਾ ਹੈ ਉਹ ਜਿਵੇਂ ਟਰੈਕ ਦੇ ਉੱਤੇ ਨੀ ਬੰਦਾ ਬੈਠਾ ਹੁੰਦਾ, ਏਦਾਂ ਬੈਠਾ ਹੋਇਆ ਸੀ। ਇਹਦਾ ਅਰਥ ਕੀ ਹੁੰਦਾ ਵੀ ਜਦੋਂ ਤੁਸੀਂ ਕਿਸੇ ਚੀਜ਼ ਦੇ ਨਾਲ ਇੰਨੇ ਆਪਣੇ ਆਪ ਨੂੰ ਇੱਕਮੇਕ ਕਰ ਲੈਂਦੇ ਹੋ, ਤੇ ਉਹ ਬਾਬਾ ਕਬੀਰ ਨੇ ਜਿਹੜੀ ਗੱਲ ਆਖੀ ਵੀ ਜਿਹਦੇ ਹੁਣ ਜਿਹਨੇ ਸੁਪਨੇ ਵਿੱਚ ਹੀ, ਅੱਛਾ ਜਿਉਂਦਿਆਂ ਜੀ ਬੰਦਾ ਜਿਹੜਾ ਹੈ ਇੱਕ ਤੇ ਉਹ ਭਲਾ ਕਰਦਾ, ਇੱਕ ਸੁਪਨੇ ਵਿੱਚ ਵੀ ਜਿਹਨੂੰ ਭਲਾ ਹੀ ਹੁੰਦਾ ਸਾਰਾ ਕੁਝ, ਕਿੰਨੀ ਪ੍ਰੈਕਟਿਸ ਹੋਵੇਗੀ ਉਹਦੀ। ਸੋ ਗੁਰੂ ਕਿਰਪਾ ਜੀ, ਧੰਨਵਾਦ ਸਾਰਿਆਂ ਦਾ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਨਮਸਕਾਰਯੋ ਸਤਿਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਇਹ ਸਨ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ, ਜਿਹਨਾਂ ਨੇ ਅੱਜ ਦੇ ਮੁੱਖ ਵਾਕ ਦੀ ਕਥਾ ਵਿਚਾਰ ਦੀ ਸਾਂਝ ਬੜੇ ਪਿਆਰ ਨਾਲ ਸਾਡੇ ਨਾਲ ਸਾਂਝੀ ਕੀਤੀ ਹੈ। ਗੁਰੂ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀਆਂ ਗੱਲਾਂ ਬਖਸ਼ਣ। ਹੁਣ ਭਾਈ ਦਿਲਬਾਗ ਸਿੰਘ ਉਹਨਾਂ ਦਾ ਜਥਾ ਕੀਰਤਨ ਸਰਵਨ ਕਰਾਉਣਗੇ। ਕੱਲ੍ਹ ਨੂੰ 2 ਅਖੰਡ ਪਾਠ ਆਰੰਭ ਹੋਣੇ ਨੇ ਗੁਰਦੁਆਰਾ ਸਾਹਿਬ ਵਿਖੇ, ਪਿੰਡ ਫੁਰੜੀ ਵਾਰ ਅਤੇ ਇੱਕ ਹੋਰ ਪਰਿਵਾਰ ਵੱਲੋਂ, ਜਿਨ੍ਹਾਂ ਦੇ ਭੋਗ ਐਤਵਾਰ ਨੂੰ ਪੈਣਗੇ। ਸਰਬੱਤ ਨੂੰ ਸਭ ਸੰਗਤ ਨੂੰ ਬੇਨਤੀ 3 ਦਿਨ ਦਰਸ਼ਨ ਦੇਣੇ, ਔਰ ਕੱਲ੍ਹ ਸ਼ਾਮ ਨੂੰ 6 ਵਜੇ ਗੁਰਦੁਆਰਾ ਸਾਹਿਬ ਵਿਖੇ ਪੱਗ ਬੰਨ੍ਹਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਸੋ ਦਿੱਤੀ ਜਾਵੇਗੀ। ਆਪ ਜੀ ਨੂੰ ਵੀ ਬੇਨਤੀ ਆ ਬੱਚਿਆਂ ਨੂੰ ਕਿ ਜਿਨ੍ਹਾਂ ਨੇ ਇਹ ਸਿਖਲਾਈ ਪੱਗ ਦੀ ਸਿੱਖਣੀ ਹੈ, ਸਿੱਖਣਾ ਬੰਨ੍ਹਣਾ, 6 ਵਜੇ ਗੁਰਦੁਆਰਾ ਸਾਹਿਬ ਪਹੁੰਚ ਕੇ ਇਹ ਜ਼ਰੂਰ ਲਾਹਾ ਪ੍ਰਾਪਤ ਕਰੋ ਜੀ। ਸਵਾਹ ਹੁਣ ਸਰਵ ਕਰੀਏ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

अकाल मूरत आजुनी सैभं गुर प्रसाद।

0: ਦੱਸ ਰਹੇ ਪਾਸੋਂ ਕੀਰਤਨ ਦੀਆਂ ਇਤਨੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਜੀ। ਕੀਰਤਨ ਕਰਦਿਆਂ ਤੋਂ ਬੇਅੰਤ ਬੁੱਲਾਂ ਹੋ ਗਈਆਂ ਹੋਣਗੀਆਂ। ਸਾਧ ਸੰਗਤ ਗੁਰੂ ਪਾਤਸ਼ਾਹ ਬਖਸ਼ਨਹਾਰ ਹਨ। ਅਗਲੇ ਸਮੇਂ ਵਾਸਤੇ ਬਹੁਤ ਹੀ ਸਤਿਕਾਰਯੋਗ ਗਿਆਨੀ ਜੀ ਪਾਸੋਂ ਅਗਲਾ ਪ੍ਰੋਗਰਾਮ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਭਾਈ ਸਿਪਾਹੀ ਦਿਲਬਾਗ ਸਿੰਘ ਜੀ ਤੇ ਉਹਨਾਂ ਦੇ ਜਥੇ ਦਾ ਹਾਰਦਿਕ ਧੰਨਵਾਦ, ਜਿਨ੍ਹਾਂ ਨੇ ਲਾਹੀ ਬਾਣੀ ਦੇ ਮਨੋਰ ਕੀਰਤਨ ਸਰਵਣ ਕਰਾਏ ਨੇ। ਸਤਿਗੁਰ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ। ਕੱਲ੍ਹ ਨੂੰ ਦੋ ਅਖੰਡ ਪਾਠ ਆਰੰਭ ਹੋਣੇ ਨੇ, ਜਿਨ੍ਹਾਂ ਦੇ ਭੋਗ ਐਤਵਾਰ ਨੂੰ ਪੈਣਗੇ। ਪਰਿਵਾਰਾਂ ਵੱਲੋਂ ਬੇਨਤੀ ਦਰਸ਼ਨ ਦੇਣੇ। ਸੋ ਹੁਣ ਗਿਆਨੀ ਗੁਰਸ਼ਰਨ ਸਿੰਘ ਜੀ ਕਥਾ ਸਰਵਣ ਕਰਾਉਣਗੇ। ਸੋ ਆਓ ਬੜੇ ਪਿਆਰ ਨਾਲ ਸਰਵਣ ਕਰੋ ਜੀ। ਉਸ ਤੋਂ ਬਾਅਦ ਕੀਰਤਨ, ਤਾੜੀ ਜਥਾ, ਸਹਿਜ ਪਾਠ ਦੀ ਸੇਵਾ ਅਤੇ ਇਸੇ ਤਰ੍ਹਾਂ ਸਾਰਾ ਦਿਨ ਲਾਈਵ ਪ੍ਰੋਗਰਾਮ ਜਿਹੜੇ ਨੇ ਆਪ ਸਰਵਣ ਕਰ ਸਕਦੇ ਗੁਰਦੁਆਰਾ ਸ੍ਰੀ ਗੁਰਸੇਵਕ ਸੰਭਾ ਤੋਂ ਆਪਣੇ TV ਉੱਤੇ ਜਾਂ ਯੂਟਿਊਬ ਉੱਤੇ। ਸੋ ਆਓ ਹੁਣ ਸਰਵਣ ਕਰੀਏ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਵਾਹਿਗੁਰੂ ਸਾਹਿਬ ਜੀਓ। ਤੂੰ ਸਮਰੱਥ ਅਕਥ ਅਗੋਚਰ, ਜੀਓ ਪਿੰਡ ਤੇਰੀ ਰਾਸ, ਰਹਿਮ ਤੇਰੀ ਸੁਖ ਪਾਇਆ ਸਦਾ, ਨਾਨਕ ਕੀ ਅਰਦਾਸ। ਰਹਿਮ ਤੇਰੀ ਸੁਖ ਪਾਇਆ ਸਦਾ, ਨਾਨਕ ਕੀ ਅਰਦਾਸ। ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ।

मुख उजल सदा सुखी।

ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵਿਸਾ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵਿਸਾ ਵਾਹਿਗੁਰੂ ਜੀਓ ਗੌੜੀ ਕਬੀਰ ਜੀ ਕੀ।

जुगो जुग अटल, चवर शतर तख्त दे मालक, हाजरा हजूर जारा जहूर शब्द गुरु, बाणी के बोहित अमृत के दाते, दसा पातशाहियां दी जोत, साहिब सच्चे पातशाह सतगुरु गुरु ग्रंथ साहिब महाराज, तिन्ना दी पावन पवित्र ते मुकद्दस हजूरी विच फड़ लो बच्चे नूं थोड़ा जिहा जी, और सामने बाहर बह जाओ थोड़ा आराम, जुड़ बैठे सन्मान योग सत्कार योग सत्संगी जनों, सतगुरां दी अपार बख्शिश रहमत हुई है आप सब गुरदेव दी पावन हजूरी विच जुड़ बैठ के सतगुरु दी अमृतमयी बाणी दे हर जस कीर्तन मेरे तो पहला गुरु करके रागी जथे पासों श्रवण कर रहे सी। सो समा है लड़ीवार चल रही है गुरु ग्रंथ साहिब दी पावन बाणी दी कथा विचार दा, तो आओ सात संगत जिन्हें श्री आप सतगुरां दे हजूर बैठे हो जां घरां विच मीडिया दे माध्यम राही श्रवण कर रहे हो, फतेह दी सांझ पाईए जी। वाहिगुरु जी का खालसा वाहिगुरु जी की फतेह। पावन शब्द जो आप जी दे नाल सांझा कीता है ये भी कबीर साहब दी रसना तो उच्चारण कीता होया गुरु ग्रंथ साहिब जी दे अंक 326 दे उत्ते सुभायमान है। ये शब्द दा जिहड़ा सरलेख है वो है गौड़ी कबीर जी की नाड़ रलाए लिखिया महला पंजवां। इहदा भाव है भी शब्द गौड़ी राग विच कबीर साहिब दा है ते इहदे नाल रलवां शब्द गुरु अर्जन साहिब दा भी है, क्योंकि शब्द दी जिहड़ी अखीरली तुक है वो गुरु अर्जन साहब सच्चे पातशाह दी है। ते ये इदां है भी गुरु ग्रंथ साहब दी बाणी विच ना साध संगत कुछ संवाद भी है, जिवें जदों आपां कबीर साहब जां फरीद साहब दे श्लोकां नूं पढ़दे हां ते उहनां श्लोकां विच गुरु साहब दे श्लोक भी विच विच दर्ज ने, जिथे लोड़ पैंदी है गल नूं स्पष्ट करके समझाउण दी उथे महाराज ने फिर फरीद साहब का नाम वरतदे होए ही जिहड़ा है वह अगे श्लोक अपना भी दर्ज किया। सो ये उन्हां दी सांझ है, जिमें शेख फरीद साहब के श्लोकों में गुरु अमरदास महाराज का श्लोक भी है उथे महला तीजा लिखिया, उहदा रीजन की है कि किसी गल नूं होर स्पष्ट करन दे लई तां कि असीं किसी उलझन विच ना पै जाइए गुरु साहब ने यह जुगत वरती है, तरीका वरत्या है, जिथे भी महाराज नूं लोड़ लगी है उथे तरीका वरत्या गया। जिवें फॉर एग्जाम्पल जे मैं गल करां ते शेख फरीद साहब का एक श्लोक है उहदे विच उह कहिंदे ने कि जिहड़े तन जिहड़े शरीर रब दे रंग विच रत्ते गए ने उन्हां शरीरां विचों खून नहीं निकलता, लहू नहीं निकलता। हुण गल समझण वाली है कि शरीर खून तो बिना नहीं हो सकता कदी। असीं जिन्ने शहीदां सिंघां दीआं साखियां पढ़दे हाँ गुरु साहिब बारे सुणदे हाँ आखिर उन्हां दा खून ही ते वाया गया। धन गुरु अर्जन साहिब महाराज तत्तियां तवियां ते बिठाए गए, फिर गुरु तेग बहादुर साहब सच्चे पातशाह दा जदों सीस उन्हां ने कलम कीता सीस उतारिया ते खून ते निकलिया होवेगा। ये कुदरत दा नेम है, ये नेचर ऑफ लॉ है भी हर बंदे दे शरीर विच खून है। हुण शेख फरीद साहब ने श्लोक रखिया, उन्होंने आख्या जिहड़े तन रब दे रंग विच रत्ते गए उन्हां दे तन विच उन्हां दे शरीर विच खून नहीं हुंदा। समझण वाली गल ये सी, अगे गुरु अमरदास महाराज ने फिर दस्या भी इत्थे फरीद साहब सानू की कह रहे ने भी उह किहड़े खून की गल कर रहे ने।
ਹੁਣ ਜਿਵੇਂ ਆਪਾਂ ਨਾ ਇੱਕ ਸ਼ਬਦ ਆਮ ਵਰਤਦੇ ਹਾਂ ਵੀ ਫਲਾਨਾ ਬੰਦਾ ਜਿਹੜਾ ਹੈ ਉਹ ਗਰੀਬਾਂ ਦਾ ਖੂਨ ਪੀਂਦਾ, ਖੂਨ ਤੇ ਕੋਈ ਨਹੀਂ ਪੀਂਦਾ ਹੁੰਦਾ ਇੱਦਾਂ, ਗੱਲ ਤੇ ਸਮਝਣ ਮਾਤਰ ਹੈ ਵੀ ਇੱਦਾਂ ਥੋੜਾ ਹੈ ਵੀ ਕੋਈ ਕਿਸੇ ਦੇ ਕੋਈ ਸਰਿੰਜ ਨਾਲ ਖੂਨ ਕੱਢ ਕੇ ਪੀ ਜਾਂਦਾ। ਹੁਣ ਗੱਲ ਸਮਝਣ ਵਾਲੀ ਹੈ ਕਿ ਖੂਨ ਪੀਣ ਦਾ ਉੱਥੇ ਮਤਲਬ ਕੋਈ ਹੋਰ ਹੈ। ਆਪਾਂ ਆਮ ਕਹਿੰਦੇ ਮੇਰਾ ਹੁਣ ਖੂਨ ਨਾ ਪੀਵੀਂ, ਇਹ ਖੂਨ ਪੀਣੀ ਜੋਕ ਹੈ, ਇਹ ਚਿੰਬੜਿਆ ਰਹਿੰਦਾ, ਕਈ ਇੱਦਾਂ ਦੀਆਂ ਉਦਾਹਰਨਾਂ ਹੁੰਦੀਆਂ ਨੇ। ਹੁਣ ਜਦੋਂ ਫਰੀਦ ਸਾਹਿਬ ਨੇ ਇਹ ਬੋਲ ਰੱਖਿਆ ਵੀ ਰਤਨੀ ਰਾਤ ਨਾ ਨਿਕਲੇ ਜੇ ਤਨ ਚੀਰੇ ਕੋਏ, ਜੋ ਤਨ ਰੱਤੇ ਰੱਬ ਸਿਓ ਤਿਤ ਤਨ ਰਤ ਨਾ ਹੋਏ, ਆਖਿਆ ਜੇ ਰੱਬ ਦੇ ਭਗਤਾਂ ਦਾ ਕੋਈ ਤਨ ਚੀਰ ਵੀ ਦੇਵੇ ਨਾ, ਉਹ ਚੋਂ ਬਲੱਡ ਨਹੀਂ ਨਿਕਲਦਾ, ਖੂਨ ਨਹੀਂ ਨਿਕਲਦਾ, ਉਹਨਾਂ ਦੇ ਅੰਦਰ ਖੂਨ ਹੈ ਹੀ ਨਹੀਂ। ਹੁਣ ਭਾਈ ਮਨੀ ਸਿੰਘ ਦੇ ਬੰਦ ਬੰਦ ਕੱਟੇ ਗਏ, ਖੂਨ ਨਿਕਲਿਆ, ਵਹਿ ਗਿਆ, ਉਹਨਾਂ ਦੀ ਮੌਤ ਹੋ ਗਈ, ਡੈਥ ਹੋ ਗਈ। ਭਾਈ ਤਾਰੂ ਸਿੰਘ ਦਾ ਖੋਪਰ ਲਾਇਆ ਗਿਆ। ਹੁਣ ਅਗਲਾ ਜਿਹੜਾ ਬਚਨ ਹੈ ਉਹ ਫਿਰ ਗੁਰੂ ਅਮਰਦਾਸ ਮਹਾਰਾਜ ਨੇ ਰੱਖਿਆ, ਉਹਨਾਂ ਆਖਿਆ ਇਹ ਤਨ ਸਭੋ ਰੱਤ ਹੈ। ਆਖਿਆ ਇਹ ਜਿਹੜਾ ਸਰੀਰ ਹੁੰਦਾ ਹੈ ਨਾ ਬੰਦੇ ਦਾ, ਇਹ ਰੱਤ ਦਾ ਹੀ ਬਣਿਆ ਹੁੰਦਾ, ਖੂਨ ਦਾ ਹੀ ਬਣਿਆ ਹੁੰਦਾ। ਇਹ ਤਨ ਸਭੋ ਰੱਤ ਹੈ, ਰੱਤ ਬਿਨ ਤਨ ਨਾ ਹੋਏ, ਰੱਤ ਤੋਂ ਬਿਨਾਂ ਤੇ ਤਨ ਹੁੰਦਾ ਹੀ ਨਹੀਂ। ਹੁਣ ਇਹ ਕੋਈ ਕੰਟਰਾਡਿਕਟ ਗੱਲ ਵੀ ਨਹੀਂ ਹੈ ਵੀ ਸ਼ੇਖ ਫਰੀਦ ਸਾਹਿਬ ਕੁਝ ਹੋਰ ਕਹਿ ਰਹੇ ਨੇ ਤੇ ਗੁਰੂ ਅਮਰਦਾਸ ਸਾਹਿਬ ਕੁਝ ਹੋਰ ਕਹਿ ਰਹੇ ਨੇ। ਗੱਲ ਇਹ ਹੈ ਵੀ ਸ਼ੇਖ ਫਰੀਦ ਸਾਹਿਬ ਦੀ ਗੱਲ ਨੂੰ ਖੋਲ੍ਹ ਕੇ ਸਮਝਾ ਰਹੇ ਨੇ ਉਹ ਵੀ ਸ਼ੇਖ ਫਰੀਦ ਸਾਹਿਬ ਕਿਹੜੇ ਖੂਨ ਦੀ ਗੱਲ ਕਰਦੇ ਨੇ, ਵੀ ਰੱਬ ਦੇ ਭਗਤਾਂ ਦੀ ਬੋਡੀ ਦੇ ਵਿੱਚ ਕਿਹੜਾ ਖੂਨ ਨਹੀਂ ਹੁੰਦਾ। ਉਹਨਾਂ ਨੇ ਆਖਿਆ ਇਹ ਤਨ ਸਭੋ ਰੱਤ ਹੈ, ਰੱਤ ਬਿਨ ਤਨ ਨਾ ਹੋਏ, ਰੱਤ ਤੋਂ ਬਿਨਾਂ ਤਨ ਹੋ ਹੀ ਨਹੀਂ ਸਕਦਾ। ਹੁਣ ਜਿਹੜੀ ਬੋਡੀ ਦੇ ਜਿਹੜੇ ਪਾਰਟ ਵਿੱਚ ਖੂਨ ਨਹੀਂ ਹੋਵੇਗਾ, ਡੈਡ ਹੋ ਜਾਵੇਗਾ। ਜੇ ਕਿਸੇ ਦੇ ਹੱਥ ਪੈਰ ਦੇ ਅੰਗ ਵਿੱਚ ਖੂਨ ਦੀ ਸਪਲਾਈ ਬੰਦ ਹੋ ਜਾਵੇ, ਉਹਦਾ ਨੀਲਾ ਪੈ ਜਾਂਦਾ, ਅੰਗ ਡੈਮੇਜ ਹੋ ਜਾਂਦਾ। ਉਹ ਇਹ ਠੀਕ ਹੈ ਵੀ ਕੋਈ ਤੁਹਾਨੂੰ ਅਜਿਹੀ ਕਹਾਣੀ ਸੁਣਾ ਦੇਵੇ ਵੀ ਮਹਾਂਪੁਰਖਾਂ ਨੇ ਇੱਦਾਂ ਕੀਤਾ, ਉਹ ਇੱਦਾਂ ਹੋ ਗਿਆ, ਇੱਦਾਂ ਹੋ ਗਿਆ, ਵੀ ਖੂਨ ਤੋਂ ਬਿਨਾਂ ਹੀ ਕੰਮ ਚੱਲੀ ਗਿਆ। ਨਹੀਂ, ਇੱਦਾਂ ਨਹੀਂ ਹੋ ਸਕਦਾ। ਕੁਦਰਤ ਦਾ ਕਾਨੂੰਨ ਮੇਰੇ ਤੁਹਾਡੇ ਉੱਚੇ ਨੀਵੇਂ ਹਰ ਬੰਦੇ ਉੱਤੇ ਬਰਾਬਰ ਲਾਗੂ ਹੁੰਦਾ, ਉੱਥੇ ਕੋਈ ਫਰਕ ਨਹੀਂ ਪੈਂਦਾ। ਜਿਹੜਾ ਲਾਅ ਆਫ ਨੇਚਰ ਹੈ ਆਪਣੇ ਸਾਰਿਆਂ 'ਤੇ ਇੱਕੋ ਜਿਹਾ ਲਾਗੂ ਹੁੰਦਾ ਹੈ। ਹੁਣ ਜਿੱਦਾਂ

ਤੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ ਜੋ ਤਨ ਰੱਤੇ ਰੱਬ ਸਿਉਂ, ਜਿਹੜੇ ਤਨ ਜਿਹੜੇ ਸਰੀਰ ਰੱਬ ਦੇ ਨਾਲ ਰੰਗੇ ਗਏ। ਹੁਣ ਜਵਾਬ ਦਿੱਤਾ ਉਹਨਾਂ ਨੇ, ਆਖਿਆ ਤਿਤ ਤਨ ਉਹਨਾਂ ਸਰੀਰਾਂ ਵਿੱਚ ਲੋਭ ਰਤ ਨਾ ਹੋਏ। ਕਿਹੜਾ ਰਤ ਨਹੀਂ ਹੁੰਦਾ? ਲੋਭ ਦਾ। ਉਹਨਾਂ ਦੇ ਖੂਨ ਵਿੱਚ ਲੋਭ ਨਹੀਂ ਹੁੰਦਾ, ਲੋਭੀ ਖੂਨ ਨਹੀਂ ਹੁੰਦਾ। ਕਿੰਨਾ ਦਾ ਖੂਨ? ਜਿਹੜੇ ਰੱਬ ਦੇ ਭਗਤ ਹੁੰਦੇ ਨੇ ਉਹਨਾਂ ਦੇ ਖੂਨ ਵਿੱਚ ਲੋਭ ਰੂਪੀ ਰਤ ਨਹੀਂ ਹੁੰਦਾ, ਲਾਲਚ ਨਹੀਂ ਹੁੰਦਾ, ਗਰੀਡ ਨਹੀਂ ਹੁੰਦਾ, ਇਹ ਰਤ ਨਹੀਂ ਹੁੰਦਾ ਉਹਨਾਂ ਦੇ ਅੰਦਰ। ਹੁਣ ਇਹ ਗੱਲ ਆਰੰਭ ਕੀਤੀ ਸ਼ੇਖ ਫਰੀਦ ਸਾਹਿਬ ਨੇ, ਤੇ ਇਹਨੂੰ ਕੰਪਲੀਟ ਕਿਹਨੇ ਕੀਤਾ? ਗੁਰੂ ਅਮਰਦਾਸ ਸਾਹਿਬ ਨੇ ਸਾਨੂੰ ਸਮਝਾ ਕੇ। ਇੱਦਾਂ ਹੀ ਇਹ ਜਿਹੜਾ ਸ਼ਬਦ ਹੈ, ਇਹ ਵੀ ਸ਼ਬਦ ਜਿਹੜਾ ਹੈ ਆਰੰਭ ਕੀਤਾ ਇਹ ਕਬੀਰ ਸਾਹਿਬ ਨੇ, ਤੇ ਇਹਨੂੰ ਕੰਪਲੀਟ ਗੁਰੂ ਅਮਰਦਾਸ ਸਾਹਿਬ ਨੇ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਕੀਤਾ, ਤੇ ਸਿਰਲੇਖ ਪਾ ਦਿੱਤਾ ਵੀ ਗੌੜੀ ਕਬੀਰ ਜੀ ਕੀ ਨਾਲ ਰਲਾਏ ਲਿਖਿਆ ਮਹਿਲਾ ਪੰਜਵਾਂ। ਨਾਲ ਰਲ ਕੇ ਕਿਹਨੇ ਲਿਖਿਆ? ਮਹਿਲਾ ਪੰਜਵਾਂ ਨੇ, ਗੁਰੂ ਅਰਜਨ ਸਾਹਿਬ ਨੇ। ਪਹਿਲਾ ਬਚਨ ਹੈ, ਆਖਿਆ ਐਸੋ ਅਚਰਜ ਦੇਖਿਓ ਕਬੀਰ। ਕਬੀਰ ਸਾਹਿਬ ਕਹਿੰਦੇ ਨੇ ਵੀ ਮੈਂ ਨਾ ਬੜੀ ਹੈਰਾਨੀ ਵਾਲੀ ਗੱਲ ਇੱਕ ਵੇਖੀ ਆ, ਅਨੋਖਾ ਕੌਤਕ ਵੇਖਿਆ, ਅਨੋਖਾ ਕੌਤਕ। ਅਨੋਖਾ ਕੌਤਕ ਕਿਹੜਾ ਹੁੰਦਾ? ਜਿਹੜਾ ਸਾਡੀ ਸੁਰਤ ਤੋਂ ਬਾਹਰੀ ਹੋਵੇ। ਆ ਜਦੋਂ ਫੋਨ ਨਵੇਂ ਨਵੇਂ ਆਏ ਤੇ ਸਾਡੇ ਲਈ ਇਹ ਕੀ ਸੀ? ਅਨੋਖਾ ਕੌਤਕ ਹੀ ਆ ਨਾ, ਵੀ ਇੱਕ ਬੰਦਾ ਕਿੱਥੇ ਬੈਠਾ ਤੇ ਉਹ ਕਿੱਦਾਂ ਟੈਲੀਵਿਜ਼ਨ ਉੱਤੇ ਉਹਦੀ ਫੋਟੋ ਆ ਰਹੀ ਹੈ, ਅਨੋਖਾ ਕੌਤਕ ਸੀ। ਲੋਕ ਵੇਖਣ ਆਉਂਦੇ ਹੁੰਦੇ ਸੀ ਘਰਾਂ ਦੇ ਵਿੱਚ। ਅੱਜ ਇਹ ਚੀਜ਼ਾਂ ਅਨੋਖੀਆਂ ਨਹੀਂ ਰਹੀਆਂ, ਅੱਜ ਇਹ ਨੋਰਮਲ ਹੋ ਗਈਆਂ। ਅੱਜ ਕਿਸੇ ਨੂੰ ਕੋਈ ਹੈਰਾਨਗੀ ਨਹੀਂ, ਕੁਝ ਵੀ ਬੋਲਿਆ ਜਾ ਸਕਦਾ, ਕੁਝ ਵੀ ਕਿਹਾ ਜਾ ਸਕਦਾ, ਸਭ ਸਾਤੀ ਹੈ। ਤੇ ਕੋਈ ਸਮਾਂ ਐਸਾ ਸੀ ਜਦੋਂ ਬੰਦੇ ਨੂੰ ਕੁਦਰਤ ਦੇ ਭੇਦਾਂ ਬਾਰੇ ਪਤਾ ਨਹੀਂ ਸੀ ਤੇ ਹਰ ਚੀਜ਼ ਬੰਦੇ ਲਈ ਅਨੋਖੀ ਸੀ। ਅੱਜ ਅਨੋਖੀ ਨਹੀਂ ਹੈਗੀ, ਅੱਜ ਸਾਨੂੰ ਇਹ ਗੱਲਾਂ ਬੜੀਆਂ ਨੋਰਮਲ ਹੋ ਗਈਆਂ। ਹੁਣ ਕਿਸੇ ਕੋਈ ਸਾਨੂੰ ਇੱਦਾਂ ਆਣ ਕੇ ਆਖੇ ਵੀ ਮੈਂ ਇੱਥੇ ਬੈਠਾ ਬੈਠਾ ਇੰਡੀਆ ਗੱਲ ਕਰ ਸਕਦਾ, ਆਪਾਂ ਕਦੀ ਕਹਿੰਦੇ ਲੈ ਇੱਦਾਂ ਕਿਵੇਂ ਹੋ ਸਕਦਾ? ਅੱਜ ਇਹ ਚੀਜ਼ ਅਨੋਖੀ ਨਹੀਂ ਰਹੀ। ਅਨੋਖੀ ਚੀਜ਼ ਉਦੋਂ ਹੁੰਦੀ ਹੈ ਜਦੋਂ ਸਾਡੀ ਸਮਝ ਦੇ ਤਲ ਤੇ ਉਹ ਚੀਜ਼ ਆਉਂਦੀ ਨਹੀਂ। ਅਨੋਖੀ ਚੀਜ਼ ਹੁੰਦੀ ਹੈ ਵੱਖਰੀ, ਵੱਖਰੀ। ਹੁਣ ਕਬੀਰ ਸਾਹਿਬ ਨੇ ਇੱਥੇ ਜਿਹੜੀ ਗੱਲ ਆਖੀ ਹੈ ਨਾ, ਉਹਨਾਂ ਨੇ ਧਰਮ ਦੀ ਦੁਨੀਆਂ ਵਿੱਚ ਬਹੁਤ ਕੁਝ ਵੇਖਿਆ, ਧਾਰਮਿਕ ਪੁਜਾਰੀਆਂ ਵੱਲੋਂ ਹੁੰਦੇ ਕਰਮ ਕਾਂਡ ਵੇਖੇ, ਅਨੋਖੇ ਵੇਖੇ, ਵੀ ਜਿਹਦਾ ਮੀਨਿੰਗ ਹੀ ਕੋਈ ਨਹੀਂ ਸੀ ਵੀ ਇਹ ਤੁਸੀਂ ਕਰ ਕੀ ਰਹੇ ਹੋ, ਜਿਹੜੇ ਸੱਚ ਦੇ ਨੇੜੇ ਨਹੀਂ ਬੰਦੇ ਨੂੰ ਲੈ ਕੇ ਜਾਂਦੇ। ਕਬੀਰ ਸਾਹਿਬ ਨੇ ਵੇਖਿਆ ਵੀ ਕਿੱਦਾਂ ਬੰਦਾ ਜਿਹੜਾ ਹੈ ਉਹ ਵਿਸ਼ਿਆਂ ਵਿਕਾਰਾਂ ਦੇ ਵਿੱਚ ਫਸ ਕੇ ਆਪਣੇ ਆਪ ਨੂੰ ਤਬਾਹ ਕਰ ਰਿਹਾ, ਕਿੱਦਾਂ ਆਪਣੀ ਅੱਖਾਂ ਦੇ ਸਾਹਮਣੇ ਬਰਬਾਦੀ ਹੁੰਦੀ ਵੇਖ ਰਿਹਾ, ਤੇ ਫਿਰ ਉਹਨਾਂ ਕਰਮਾਂ ਤੋਂ ਬਾਜ਼ ਨਹੀਂ ਆਉਂਦਾ, ਫਿਰ ਹਟਦਾ ਨਹੀਂ। ਇਹ ਅਨੋਖੀ ਚੀਜ਼ ਹੈ। ਇੱਕ ਤੇ ਬੰਦਾ ਹੁੰਦਾ ਹੈ ਵੀ ਉਹਨੂੰ ਕੋਈ ਗੱਲ ਸਮਝਾਈ ਜਾਵੇ ਤੇ ਉਹਨੂੰ ਸਮਝ ਲੱਗ ਜਾਂਦੀ ਹੈ, ਇੱਕ ਉਹ ਹੈ ਵੀ ਜਿਹਦਾ ਨੇਚਰ ਹੀ ਬੜਾ ਵੱਖਰਾ ਹੋ ਜਾਵੇ, ਉਹਨੂੰ ਗੱਲ ਪੱਲੇ ਹੀ ਨਹੀਂ ਪੈਂਦੀ, ਉਹਦੇ ਅਨੋਖੀ ਗੱਲ ਹੈ ਨਾ। ਹੁਣ ਕਬੀਰ ਸਾਹਿਬ ਨੇ ਕਿਹੜੀ ਅਨੋਖੀ ਗੱਲ ਵੇਖੀ? ਉਹਨਾਂ ਨੇ ਅੱਜ ਇਹਦਾ ਜ਼ਿਕਰ ਕੀਤਾ ਵੀ ਐਸੋ ਅਚਰਜ ਦੇਖਿਓ ਕਬੀਰ। ਕਬੀਰ ਨੇ ਇੱਕ ਅਨੋਖੀ ਗੱਲ ਵੇਖੀ, ਉਹ ਇਹ ਸੀ ਵੀ ਦੱਦ ਕੈ ਭੋਲੇ ਬਿਰੋਲੇ ਨੀਰ, ਵੀ ਦੁਨੀਆਂ ਕੀ ਕਰ ਰਹੀ ਹੈ ਵੀ ਦੁੱਧ ਦੀ ਥਾਂ ਦੇ ਉੱਤੇ ਇਹ ਪਾਣੀ ਰਿੜਕ ਰਹੀ ਆ। ਇਹਦਾ ਕੀ ਮਤਲਬ ਬਣੇਗਾ? ਇਹਦਾ ਮਤਲਬ ਇਹ ਬਣੇਗਾ ਸਾਧ ਸੰਗਤ ਵੀ ਬੰਦਾ ਉਹ ਕੰਮ ਕਰ ਰਿਹਾ ਜਿਹਦਾ ਲਾਭ ਇਹਨੂੰ ਨਹੀਂ ਆਉਣਾ। ਉਹਨੂੰ ਕਹਿੰਦੇ ਨੇ ਦੱਦ ਕੈ ਭੋਲੇ ਬਿਰੋਲੇ ਨੀਰ। ਨੀਰ ਕਹਿੰਦੇ ਨੇ ਜੀ ਪਾਣੀ ਨੂੰ, ਖੀਰ ਕਹਿੰਦੇ ਨੇ ਦੁੱਧ ਨੂੰ। ਇੱਕ ਤੇ ਖੀਰ ਸ਼ਬਦ ਆਪਾਂ ਵਰਤਦੇ ਹਾਂ ਵੀ ਚੌਲ ਪਾਏ ਨੇ ਦੁੱਧ ਦੇ ਵਿੱਚ, ਉਹਨੂੰ ਖੀਰ ਕਹਿੰਦੇ ਹਾਂ ਆਪਾਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਖੀਰ ਸ਼ਬਦ ਜਿਹੜਾ ਹੈ ਉਹ ਦੁੱਧ ਲਈ ਵਰਤਿਆ ਗਿਆ, ਜਿਵੇਂ ਬੱਚਾ ਖੀਰ ਪੀਂਦਾ, ਦੁੱਧ ਪੀਂਦਾ। ਗੁਰਦੇਵ ਮਹਾਰਾਜ ਨੇ ਇੱਥੇ ਆਖਿਆ ਦੱਦ ਕੈ ਭੋਲੇ, ਵੀ ਦੁਨੀਆਂ ਕਰ ਕੀ ਰਹੀ ਹੈ, ਦੱਦ ਕੈ ਭੋਲੇ ਬਿਰੋਲੇ ਨੀਰ। ਭੋਲੇ ਦਾ ਅਰਥ ਹੁੰਦਾ ਭੁਲੇਖੇ ਚ, ਸੰਸਾਰ ਭੁਲੇਖੇ ਚ ਪਿਆ ਹੋਇਆ ਵੀ ਭਾਈ ਜੇ ਤੇ ਤੂੰ ਦੁੱਧ ਰਿੜਕੇ ਤੇ ਉਹਦੇ ਵਿੱਚੋਂ ਕੁਝ ਫਾਇਦਾ ਵੀ ਤੈਨੂੰ ਹੋਵੇ, ਪਰ ਤੂੰ ਇੰਨਾ ਕੁ ਭੁਲੇਖੇ ਦਾ ਸ਼ਿਕਾਰ ਹੋ ਗਿਆ ਏ ਵੀ ਤੂੰ ਰਿੜਕ ਰਿਹਾ ਹੈ ਪਾਣੀ ਤੇ ਆਸ ਇਹ ਲਾ ਕੇ ਬੈਠਾ ਹੋਇਆ ਏ ਵੀ ਤੈਨੂੰ ਕੀ ਮਿਲੇਗਾ, ਮੱਖਣ ਮਿਲ ਜਾਵੇਗਾ, ਨਹੀਂ ਮਿਲਣਾ। ਅੱਛਾ ਫਿਰ ਬੰਦਾ ਜਿੰਨੀਆਂ ਮਰਜ਼ੀ ਦਲੀਲਾਂ ਦੇਈ ਜਾਵੇ, ਨਹੀਂ ਜੀ ਮੈਂ ਅੱਧਾ ਘੰਟਾ ਦੁੱਧ ਰਿੜਕਦਾ, ਮੈਂ ਇੱਦਾਂ ਕਰਦਾ 4 ਘੰਟੇ ਪਾਣੀ ਰਿੜਕ ਲੈਂਦਾ, 4 ਘੰਟੇ ਤੇ ਕੀ ਸਾਰੀ ਜ਼ਿੰਦਗੀ ਵੀ ਤੂੰ ਪਾਣੀ ਰਿੜਕਦਾ ਰਹਿ, ਉਹਦੇ ਵਿੱਚੋਂ ਦੁੱਧ ਦੀ ਜਿਹੜੀ ਪ੍ਰਾਪਤੀ ਆ ਉਹ ਪਾਣੀ 'ਚ ਨਹੀਂ ਆਉਣੀ, ਉਹ ਮੱਖਣ ਨਹੀਂ ਉੱਥੋਂ ਮਿਲਣਾ, ਉਹ ਲੱਸੀ ਨਹੀਂ ਉੱਥੋਂ ਮਿਲਣੀ।

ਪਾਣੀ ਚੋਂ ਨਹੀਂ ਮਿਲਣੀ। ਹੁਣ ਇਹ ਇਹ ਕਿਹਦੇ ਵਿਹਾਰ ਦੀ ਗੱਲ ਕੀਤੀ ਹੈ? ਇਹ ਸਾਡੇ ਸਾਰਿਆਂ ਦੇ ਵਿਹਾਰ ਦੀ ਗੱਲ ਹੈ। ਕਬੀਰ ਸਾਹਿਬ ਨੇ ਨਾ ਇਹ ਮੇਰੇ ਤੁਹਾਡੇ ਆਪਣੇ ਸਾਰਿਆਂ ਦੇ ਵਿਹਾਰਾਂ ਦੀ ਗੱਲ ਕੀਤੀ ਹੈ। ਉਹਨਾਂ ਨੇ ਆਖਿਆ ਵੀ ਇੱਕ ਬਚਨ ਹੈ ਸੋਰਠ ਰਾਗ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ, ਤੇ ਮਹਾਰਾਜ ਕਹਿੰਦੇ ਨੇ ਬੰਦਾ ਚਾਹੁੰਦਾ ਸੁੱਖ ਹੈ ਪਰ ਰਿੜਕ ਕੀ ਰਿਹਾ ਹੈ ਪਾਣੀ। ਵੀ ਜੇ ਤੂੰ ਭਾਈ ਸੁੱਖ ਚਾਹੁੰਦਾ ਦੁੱਧ ਰਿੜਕ, ਚਾਹੁੰਦਾ ਸੁੱਖ ਹੈ ਤੇ ਕਰਮ ਉਹ ਕਮਾ ਰਿਹਾ ਜਿਹਨਾਂ ਨੇ ਤੈਨੂੰ ਕੀ ਦੇਣਾ, ਦੁੱਖ ਦੇਣਾ। ਕਰਮ ਤੇਰੇ ਸਾਰੇ ਉਹ ਨੇ। ਸ਼ੇਖ ਫਰੀਦ ਸਾਹਿਬ ਨੇ ਆਖਿਆ ਸੀ ਲੋੜੈ ਦਾਖ ਬਜੋਰੀਆਂ ਕਿੱਕਰ ਬੀਜੈ ਜੱਟ, ਵੀ ਲੋੜਦਾ ਹੈ ਵੀ ਬਜੋਰ ਦੀਆਂ ਦਾਖਾਂ ਮਿਲਣ, ਅੰਗੂਰ ਮਿਲਣ, ਤੇ ਬੀਜੀਆਂ ਕਿੱਕਰਾਂ ਨੇ। ਬੀਜੈ ਵੇਖ ਮੰਗੈ ਅੰਮ੍ਰਿਤ ਵੇਖੋ ਇਹ ਨਿਆਉ, ਵੀ ਇਹ ਨਿਆਂ ਕਿਵੇਂ ਹੋ ਸਕਦਾ ਹੈ ਕੋਈ ਬੰਦਾ? ਅੱਛਾ ਜੀ, ਗੁਰਦੁਆਰੇ 'ਚ ਕਦੀ ਇੱਦਾਂ ਹੋਇਆ ਵੀ ਇੱਥੇ ਜਿਹੜਾ ਮੱਖਣ ਹੈ ਉਹ ਪਾਣੀ 'ਚੋਂ ਨਿਕਲਿਆ? ਨਹੀਂ, ਭਾਵੇਂ ਮੱਖਣ ਕੱਢਣਾ ਹੋਵੇ ਗੁਰਦੁਆਰੇ ਤੇ ਭਾਵੇਂ ਕੱਢਣਾ ਹੋਵੇ ਘਰੇ, ਰਿੜਕਣਾ ਤੁਹਾਨੂੰ ਕੀ ਪੈਣਾ? ਦੁੱਧ। ਅਸੀਂ ਇੱਥੇ ਲਿਆਣ ਕੇ ਪਾਣੀ ਰੱਖ ਲੈਂਦੇ ਕਈ ਨਾ ਗੁਰਦੁਆਰੇ, ਵੀ ਇਹ ਮਤਲਬ ਅਸੀਂ ਉਹ ਕਰਮ ਕਰਦੇ ਰਹਿੰਦੇ ਹਾਂ ਧਾਰਮਿਕ ਸਥਾਨਾਂ ਤੇ, ਕਈ ਅਡੰਬਰ ਕਰਦੇ ਰਹਿੰਦੇ ਹਾਂ ਵੀ ਜਿੱਥੋਂ ਕੱਖ ਵੀ ਪ੍ਰਾਪਤੀ ਨਹੀਂ ਹੋਣੀ, ਕੱਖ ਵੀ ਕੁਝ ਵੀ ਲਾਭ ਨਹੀਂ ਹੋਣਾ। ਬਸ ਇੱਕ ਆਪਣੇ ਮਨ ਝੂਠੇ ਨੂੰ ਤਸੱਲੀ ਹੁੰਦੀ ਹੈ, ਫਿਰ ਬੰਦਾ ਨਾ ਕਈ ਨਾ ਕੱਚਾ ਜਿਹਾ ਹੋਇਆ। ਸਾਡੀ ਸਿਚੁਏਸ਼ਨ ਵੀ ਇੱਦਾਂ ਦੀ ਹੈ ਥੋੜ੍ਹੀ ਜਿਹੀ, ਅਸੀਂ ਕਹਿੰਦੇ ਚੱਲ ਕੋਈ ਨਹੀਂ ਡੋਲਿਆਂ ਦਾ ਜ਼ੋਰ ਤੇ ਲੱਗਦਾ ਹੀ ਹੈ ਨਾ, ਵੀ ਤੂੰ ਫਿਰ ਇਹ ਕਹਿ ਨਾ ਵੀ ਡੋਲਿਆਂ ਦਾ ਜ਼ੋਰ ਲਵਾਉਣਾ ਮੈਂ, ਬਾਹਾਂ ਦਾ ਜ਼ੋਰ ਲਵਾਉਣਾ, ਤੂੰ ਇਹ ਨਾ ਕਹਿ। ਹੁਣ ਜਦੋਂ ਪ੍ਰਾਪਤੀ ਕੁਝ ਨਹੀਂ ਹੋ ਰਹੀ, ਤੂੰ ਕਹਿ ਰਿਹਾ ਚਲੋ, ਜਿਵੇਂ ਨਾ ਆਮ ਕਹੀਦਾ ਹੋਣਾ ਜਿਹੜੇ ਪਖੰਡਵਾਦ 'ਚ ਲੋਕ ਫਸਦੇ ਨੇ, ਕਹਿੰਦੇ ਨੇ ਚਲੋ ਪੜ੍ਹਦੇ ਤੇ ਬਾਣੀ ਨੇ ਨਾ, ਵੀ ਤੁਸੀਂ ਫਿਰ ਇਹ ਕਹੋ ਵੀ ਬਾਣੀ ਪੜ੍ਹਨੀ ਚਾਹੀਦੀ ਹੈ, ਗੱਲ ਇੱਥੇ ਹੋਵੇ ਤਾਂ ਠੀਕ ਹੈ। ਉਹ ਫਿਰ ਏਡੇ ਕਈ ਵਾਰ ਫਿਰ ਬੰਦਾ ਕਹਿੰਦਾ ਜੀ ਚਲੋ ਉਹ ਕੋਈ ਨਹੀਂ ਆ, ਆ ਜਿਹੜੇ ਕਈ ਵਾਰ ਕੋਈ ਸੰਪਟ ਪਾਠ, ਕੋਈ ਹੋਰ, ਕੋਈ ਚੁਪਹਿਰੇ, ਕੋਈ ਦੂਜਾ ਤੀਜਾ, ਉਹ ਫਿਰ ਲੋਕ ਕਹਿੰਦੇ ਚਲੋ ਜੀ ਬਾਣੀ ਪੜ੍ਹਦੇ ਨੇ, ਫਿਰ ਸਿੱਧਾ ਬਾਣੀ ਪੜ੍ਹੋ ਨਾ ਤੁਸੀਂ, ਫਿਰ ਇਹ ਚੁਪਹਿਰੇ 'ਚ ਪੂਰੇ ਕੀ ਹੋ ਗਏ ਫਿਰ ਆਪਣੇ ਆਪ ਦੇ ਵਿੱਚ? ਇਹਦਾ ਕੀ ਸੈਂਸ ਬਣਦੀ ਹੈ? ਬਾਣੀ ਤੇ ਸਵੇਰੇ ਅੰਮ੍ਰਿਤ ਵੇਲੇ ਗੁਰੂ ਘਰ ਦੇ ਵਿੱਚ ਪੜ੍ਹੀ ਜਾਂਦੀ ਹੈ, ਸਾਰੀ ਦਿਹਾੜੀ ਦਰਬਾਰ ਸਾਹਿਬ ਕੀਰਤਨ ਚੱਲਦਾ ਰਹਿੰਦਾ, ਸ਼ਾਮਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਨਿਤਨੇਮ ਹੁੰਦਾ ਏ, ਬਾਣੀ ਤੇ ਪੜ੍ਹੀ ਜਾਂਦੀ ਹੈ ਬਾਣੀ। ਸਿੱਖ ਬੀਬੀਆਂ ਮਾਈਆਂ ਭੈਣਾਂ ਘਰਾਂ ਦੇ ਵਿੱਚ ਪੜ੍ਹਦੀਆਂ ਰਹਿੰਦੀਆਂ ਨੇ। ਹੁਣ ਬੰਦੇ ਦੀ ਸਿਚੁਏਸ਼ਨ ਵੀ ਇੱਦਾਂ ਦੀ ਹੈ, ਬੰਦਾ ਕਹਿੰਦਾ ਮੈਂ ਦੁੱਧ ਮਤਲਬ ਰਿੜਕ ਰਿਹਾ ਮੈਂ ਪਾਣੀ, ਰੱਖਿਆ ਮੈਂ ਗੁਰਦੁਆਰੇ ਹੈ, ਤੇ ਜੇ ਕੋਈ ਕਹਿੰਦਾ ਹੈ ਵੀ ਪਾਣੀ ਦੇ ਵਿੱਚੋਂ ਤੈਨੂੰ ਕੁਝ ਲਾਭ ਪ੍ਰਾਪਤ ਨਹੀਂ ਹੋਣਾ, ਬੰਦਾ ਕਹਿੰਦਾ ਚਲੋ ਕੋਈ ਨਹੀਂ ਆ, ਨਾ ਲਾਭ ਪ੍ਰਾਪਤ ਹੋਵੇ ਡੋਲਿਆਂ ਦਾ ਤੇ ਜ਼ੋਰ ਲੱਗੇਗਾ ਹੀ ਨਾ, ਫਿਰ ਥਾਕਾ ਹਰ ਕੇ ਤੇ ਬੈਠਾਂਗੇ ਨਾ। ਹੁਣ ਜੇ ਕੋਈ ਆਖੇ ਵੀ ਇੱਦਾਂ ਬਾਬਾ ਦੀਪ ਸਿੰਘ ਨੇ ਤੁਹਾਡੇ ਨਾਲ ਕੋਈ ਕਮਿਟਮੈਂਟ ਨਹੀਂ ਕੀਤੀ ਵੀ ਤੁਹਾਨੂੰ PR ਮਿਲੇਗੀ ਕਿ ਨਹੀਂ ਮਿਲੇਗੀ, ਉਹਨੇ ਨਹੀਂ ਇੱਦਾਂ, ਉਹਨੇ ਤਾਂ ਆਪਣਾ ਸੀਸ ਵੀ ਤਲੀ ਉੱਤੇ ਧਰ ਲਿਆ ਸੀ ਅਤੇ ਉਹਨੇ ਤੁਹਾਡੇ ਨਾਲ ਕੋਈ ਕਮਿਟਮੈਂਟ ਨਹੀਂ ਕੀਤੀ। ਅਤੇ ਫਿਰ ਜਦੋਂ ਨਹੀਂ ਹੁੰਦਾ, ਫਿਰ ਕਈ ਕਈ ਦੋ ਤਰ੍ਹਾਂ ਦੇ ਲੋਕ ਹੁੰਦੇ ਨਾ, ਇੱਕ ਤਾਂ ਹੁੰਦੇ ਨੇ ਜਿਹੜੇ ਦੁੱਧ ਰਿੜਕ ਰਿੜਕ ਕੇ ਥੱਕ ਜਾਂਦੇ ਨੇ, ਉਹ ਫਿਰ ਵੀ ਅਕਲ ਲੈ ਲੈਂਦੇ ਨੇ, ਉਹ ਫਿਰ ਵੀ ਅਕਲ ਲੈ ਲੈਂਦੇ ਵੀ ਨਹੀਂ ਇਹਦਾ ਕੋਈ ਲਾਭ ਹੈ ਨਹੀਂ, ਇਹ ਜਿਹਨੇ ਸਾਨੂੰ ਦੁੱਧ ਰਿੜਕਣ ਲਾਇਆ ਨਾ ਇਹਨੂੰ ਫੜੋ। ਅਤੇ ਇੱਕ ਉਹ ਨੇ, ਉਹ ਫਿਰ ਏਡੇ ਢੀਠ ਹੋ ਜਾਂਦੇ ਨੇ, ਉਹ ਕਹਿੰਦੇ ਨੇ ਚਲੋ ਕੋਈ ਨਹੀਂ ਭਾਈ ਸਾਹਿਬ ਸਾਨੂੰ ਦੁੱਧ ਰਿੜਕਣ ਪਾਣੀ ਰਿੜਕਣ ਲਾਇਆ ਅਤੇ ਇਹ ਸਾਡੀ ਵਰਜਿਸ਼ ਚੰਗੀ ਕਰਾਉਂਦੇ ਨੇ। ਇਹ ਸਾਡੀ ਧਾਰਮਿਕ ਦੁਨੀਆ ਦੇ ਵਿੱਚ ਸਿਚੁਏਸ਼ਨ ਹੈ, ਹਾਲਾਤ ਇੱਦਾਂ ਦੇ ਨੇ। ਬਾਬੇ ਕਬੀਰ ਸਾਹਿਬ ਨੇ ਆਖਿਆ, ਬੜੀ ਹੈਰਾਨਗੀ ਵਾਲੀ ਗੱਲ ਵੇਖੀ ਵੀ ਦੱਦ ਕੈ ਭੂਲੇ ਬਰੋਲੇ ਨੀਰ। ਹੁਣ ਵੇਖੋ ਜੀ ਸਾਸਕ ਗੱਲ ਸਮਝਣ ਵਾਲੇ, ਗੁਰੂ ਨਾਨਕ ਸਾਹਿਬ ਨੇ ਗੱਲ ਸ਼ੁਰੂ ਕੀਤੀ, ਇੱਕ ਉਹਨਾਂ ਦਾ ਇੱਕ ਬਚਨ ਹੈ ਸੋਰਠ ਰਾਗ ਵਿੱਚ, ਉਹਨਾਂ ਆਖਿਆ ਤੇਰੀਆਂ ਸਿਚੁਏਸ਼ਨਸ ਜਿਹੜੀਆਂ ਨੇ, ਤੇਰੇ ਹਾਲਾਤ ਵਿਗੜੇ ਕਿੱਥੋਂ ਨੇ ਪਹਿਲਾਂ ਇੱਥੇ ਸਮਝ। ਜੇ ਤੂੰ ਦੁਖੀ ਹੈ ਤੇ ਹਾਲਾਤ ਵਿਗੜੇ ਕਿੱਥੋਂ ਨੇ ਪਹਿਲਾਂ, ਉਹ ਰੂਟ ਕੌਜ਼ ਕੀ ਹੈ ਉਹਦੀ, ਉਹਦੀ ਜੜ੍ਹ ਕੀ ਹੈ? ਤੇ ਮਹਾਰਾਜ ਨੇ ਸ਼ਬਦ ਰੱਖਿਆ, ਆਖਿਆ ਆਸਾ ਮਨਸਾ ਬੰਧਨੀ ਭਾਈ। ਆਖਿਆ ਤੂੰ ਆਪਣੀਆਂ ਆਸਾਂ ਤੇ ਇੱਛਾ ਦੇ ਫਾਹੇ ਵਿੱਚ ਬੱਧਿਆ ਹੋਇਆ, ਸਮਝ ਲੱਗੀ ਬੇਨਤੀ? ਤੇਰੀ ਜਿਹੜੀ ਪ੍ਰੋਬਲਮ ਹੈ ਇਹਦੀ ਜੜ ਕੀ ਹੈ? ਜੜ ਇਹ ਹੈ ਵੀ ਇੱਕ ਆਸ ਤੇ ਦੂਜੀ ਇੱਛਾ, ਇਹਦੇ ਫਾਹੇ ਨੇ ਤੈਨੂੰ ਬੰਨਿਆ ਹੋਇਆ ਵੀ ਤੈਨੂੰ ਆ ਆਸ ਹੈ, ਤੇਰੀ ਆ ਇੱਛਾ ਹੈ, ਇਹਨੇ ਤੈਨੂੰ ਹੁਣ ਫਾਹ ਪਾਇਆ ਹੋਇਆ, ਇਹਨੇ ਤੈਨੂੰ ਬੰਧਨਾਂ 'ਚ ਬੱਧਿਆ ਹੋਇਆ। ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ। ਹੁਣ ਤੂੰ ਆਸਾ ਤੇ ਇੱਛਾ ਦੇ ਕਰਮਾਂ 'ਚ ਬੰਨਿਆ ਹੋਇਆ ਤੇ ਤੈਨੂੰ ਕੋਈ ਧਾਰਮਿਕ ਪੁਜਾਰੀ ਮਿਲ ਗਿਆ, ਉਹ ਕਹਿੰਦਾ ਆ ਜਾ ਫਿਰ ਤੈਨੂੰ ਹੁਣ ਕਰਮ ਕਾਂਡ ਦੱਸਦਾ, ਜੇ ਤੂੰ ਆਪਣੀ ਇਹ ਇੱਛਾ ਪੂਰੀ ਕਰਨੀ ਹੈ ਤੇ ਜੇ ਤੂੰ ਆਪਣੀ ਇਸ ਆਸਾ ਨੂੰ ਪੂਰਾ ਕਰਨਾ, ਆ ਤੈਨੂੰ ਮੈਂ ਦੱਸਾਂ ਕੀ ਕਰਨਾ। ਅੱਛਾ ਜੇ ਦੋਵੇਂ ਚੀਜ਼ਾਂ ਤੈਨੂੰ ਨਾ ਹੁੰਦੀਆਂ ਤੇ ਤੈਨੂੰ ਕੋਈ ਫਾਹੇ ਵਿੱਚ ਪਾ ਨਹੀਂ ਸੀ ਰੱਖਦਾ, ਤੇਰੇ ਅੱਗੇ ਕੋਈ ਪਾਣੀ ਨਹੀਂ ਸੀ ਲਿਆਣ ਕੇ ਰੱਖ ਸਕਦਾ ਰਿੜਕਣ ਨੂੰ।
ਅਸੀਂ ਇਸ ਗੱਲ ਨੂੰ ਸਮਝੀਏ, ਇਸ ਗੱਲ ਨੂੰ ਅਨੈਲਿਸਿਸ ਕਰੀਏ ਵੀ ਜੇ ਅਸੀਂ ਦੁਖੀ ਹਾਂ, ਜੇ ਪ੍ਰੋਬਲਮ ਹੈ, ਜੇ ਟਰਬਲ ਹੈ, ਕਿੱਥੇ ਹੈ? ਤੁਸੀਂ ਆਸ ਲਾਈ ਹੈ ਅਤੇ ਇੱਛਾ ਹੈ, ਆਹ ਦੋ ਚੀਜ਼ਾਂ ਨੇ, ਇਹ ਰੂਟ ਕੌਜ਼ ਹੈ, ਇਹ ਜੜ੍ਹ ਹੈ ਜਿੱਥੋਂ ਇਹ ਪ੍ਰੋਬਲਮ ਕ੍ਰੀਏਟ ਹੋਈ ਹੈ। ਹੁਣ ਮਤਲਬ ਆਪਾਂ ਆਮ ਸਮਝੀਏ, ਜੇ ਜੇ ਕਿਸੇ ਬੰਦੇ ਨੂੰ ਕੋਈ ਇੱਛਾ ਹੋਵੇ ਤਾਂ ਫੇਰ ਹੀ ਉਹਨੂੰ ਕੋਈ ਬੰਨ ਸਕਦਾ, ਜਿਹਨੂੰ ਇੱਛਾ ਹੀ ਕੋਈ ਨਹੀਂ ਉਹਨੂੰ ਬੰਨੇਗਾ ਕਿਵੇਂ ਕੋਈ? ਆਸਾ ਮਨਸਾ ਬੰਧਨੀ ਪਾਈ, ਕਰਮ ਧਰਮ ਬੰਧਕਾਰੀ, ਪਾਪ ਪੁੰਨ ਜਗ ਜਾਇਆ ਭਾਈ। ਆਖਿਆ ਫਿਰ ਹੁਣ ਪਾਪ ਤੇ ਪੁੰਨਾਂ ਦੇ ਵਿੱਚ ਪੈ ਗਿਆ। ਕਹਿੰਦੇ ਆਹ ਤੂੰ ਪਾਪ ਕਿਵੇਂ ਕੀਤਾ ਤਾਂ ਤੇਰੀ ਇੱਛਾ ਪੂਰੀ ਨਹੀਂ ਹੋਈ, ਆਹ ਤੂੰ ਪੁੰਨ ਕਮਾਲਾ ਤਾਂ ਤੇਰੀ ਆਸਾ ਪੂਰੀ ਹੋ ਜਾਊਗੀ। ਹੁਣ ਆਸਾ ਤੇ ਇੱਛਾ ਤੋਂ ਗੱਲ ਸ਼ੁਰੂ ਹੋਈ, ਪਾਪ ਤੇ ਪੁੰਨ ਤੱਕ ਪਹੁੰਚ ਗਈ ਵੀ ਆਹ ਕੰਮ ਕਰ ਤੈਨੂੰ ਪਾਪ ਲੱਗੇਗਾ, ਆਹ ਕੰਮ ਕਰੇਗਾ ਤੈਨੂੰ ਪੁੰਨ ਲੱਗੇਗਾ। ਜਿਵੇਂ ਕਿਸੇ ਦੀ ਇੱਛਾ ਨਾ ਪੂਰੀ ਹੋਵੇ, ਬੰਦਾ ਕਹਿੰਦਾ ਅਸੀਂ ਤੇ ਜੀ ਫਿਰ ਪਾਪੀ ਜੇ ਬੰਦੇ ਆ ਨਾ, ਤਾਂ ਹੀ ਸਾਡੀ ਇੱਛਾ ਪੂਰੀ ਨਹੀਂ ਹੁੰਦੀ, ਤੁਹਾਨੂੰ ਪਾ ਦਿੱਤਾ ਇਹਨਾਂ ਚੱਕਰਾਂ ਦੇ ਵਿੱਚ। ਕਹਿੰਦੇ ਅਸੀਂ ਪਾਪੀ ਹਾਂ ਇਸ ਕਰਕੇ ਸਾਡੀ ਇੱਛਾ ਪੂਰੀ ਨਹੀਂ ਹੋਈ, ਤੇ ਜੇ ਪੂਰੀ ਹੋ ਗਈ ਤਾਂ ਫਿਰ ਅਸੀਂ ਬੜੇ ਪੁੰਨ ਕੀਤੇ ਜੀ, ਸਾਡੀ ਇੱਛਾ ਪੂਰੀ ਨਹੀਂ ਹੋ ਗਈ। ਪਾਪ ਪੁੰਨ ਜਗ ਜਾਇਆ ਭਾਈ, ਆਖਿਆ ਜਗਤ ਦਾ ਜਨਮ ਹੀ ਪਾਪ ਤੇ ਪੁੰਨ ਚ ਹੋ ਰਿਹਾ, ਸਾਰਾ ਸੰਸਾਰ ਇਸੇ ਖੇਡ ਚ ਫਸਿਆ। ਬਿਨਸੈ ਨਾਮ ਵਿਸਾਰੀ, ਤੂੰ ਰੱਬ ਦੇ ਨਾਮ ਨੂੰ ਵਿਸਾਰਿਆ ਇਸ ਕਰਕੇ ਖੁਆਰ ਹੋ ਰਿਹਾ, ਬਿਨਸ ਰਿਹਾ ਤੂੰ। ਬਿਨਸੈ ਨਾਮ ਵਿਸਾਰੀ, ਇਹ ਮਾਇਆ ਜਗ ਮੋਣੀ ਭਾਈ, ਇਸ ਮਾਇਆ ਨੇ ਜਗਤ ਨੂੰ ਮੋਲਿਆ। ਕਰਮ ਸਭੇ ਵੇਕਾਰੀ, ਜਿੰਨੇ ਕਰਮ ਕਮਾਰਿਆ ਏ ਉਹ ਕਿਹੜੇ ਕਮਾਰਿਆ ਏ? ਵੇਕਾਰੀ, ਪਾਪਾਂ ਵਾਲੇ। ਸੁਣ ਪੰਡਿਤ ਕਰਮਾ ਕਾਰੀ, ਬਾਬੇ ਨੇ ਵੇਖੋ ਕੀ ਆਖਿਆ, ਆਖਿਆ ਕਰਮ ਕਾਂਡੀ ਪੰਡਿਤ ਸੁਣ, ਸੁਣ ਪੰਡਿਤ ਕਰਮਾ ਕਾਰੀ, ਜਿਤ ਕਰਮ ਸੁਖ ਉਪਜੈ, ਕਰਮ ਉਹ ਕਰ ਜਿਹਦੇ ਨਾਲ ਸੁਖ ਪੈਦਾ ਹੋਣ। ਜਿਤ ਕਰਮ ਸੁਖ ਉਪਜੈ ਭਾਈ, ਸੋ ਆਤਮ ਤੱਤ ਵਿਚਾਰੀ, ਆਪਣੇ ਆਪੇ ਦੀ ਵਿਚਾਰ ਕਰਨੀ ਸ਼ੁਰੂ ਕਰ ਲਾ, ਸੁਖ ਪੈਦਾ ਹੋਣੇ ਸ਼ੁਰੂ ਹੋ ਜਾਣਗੇ। ਹੁਣ ਪੰਡਿਤ ਕਰਦਾ ਕੀ? ਆਖੇ ਸ਼ਾਸਤ ਵੇਦ ਬਕੈ ਖੜੋ ਭਾਈ, ਕਰਮ ਕਰੋ ਸੰਸਾਰੀ, ਸਿਮਰਤ ਵੇਦ ਪੁਰਾਣ, ਪੁਕਾਰਨ ਪੋਥੀਆਂ। ਅੱਜ ਦਾ ਹੁਕਮਨਾਮਾ ਵੀ ਹੈ, ਨਾਮ ਬਿਨਾ ਸਭ ਕੂੜ, ਰੱਬੀ ਨਾਮ ਦੁੱਧ ਹੈ, ਇਹ ਤੋਂ ਬਿਨਾਂ ਬਾਕੀ ਸਾਰਾ ਕੁਝ ਕੀ ਹੈ? ਪਾਣੀ। ਇਸ ਕਰਕੇ ਇਹਨੂੰ ਰਿੜਕ, ਤੂੰ ਕੀ ਕਹਿ ਰਿਹਾ? ਆਖਿਆ ਸ਼ਾਸਤ ਵੇਦ ਬਕੈ ਖੜੋ ਭਾਈ।

ਹੋਛੀਆਂ। ਉੱਥੇ ਬਾਬੇ ਨੇ ਕਿਹਾ ਸ਼ਾਸਤ ਵੇਦ ਬਕੈ ਖੜੋ ਪਾਈ, ਕਰਮ ਕਰੋ ਸੰਸਾਰੀ, ਪਾਖੰਡ ਮੈਲ ਨਾ ਚੁੱਕਈ। ਪਖੰਡ ਦੁਆਰਾ ਕਦੀ ਵੀ ਮੈਲ ਗਵਾਚ ਨਹੀਂ ਸਕਦੀ, ਜਿੰਨਾ ਚਿਰ ਮੈਲ ਨਹੀਂ ਗਵਾਚੇਗੀ ਅੰਦਰ ਟਿਕਾ ਨਹੀਂ ਆਵੇਗਾ। ਅੱਛਾ, ਇੱਛਾ ਦੀ ਖੇਡ ਤੇ ਐਸੀ ਹੈ, ਮੇਰੀ ਇੱਛਾ ਹੈ ਅੱਗੇ ਲੰਘਣ ਦੀ ਤੇ ਉਹਦੇ ਲਈ ਮੈਂ ਕਿਸੇ ਦੇ ਪੈਰਾਂ 'ਚ ਠਿੱਬੀਆਂ ਮਾਰਦਾ ਫਿਰਦਾ। ਇੱਛਾ ਖੇਡ ਹੀ ਇੱਦਾਂ ਦੀ, ਉਹਨੇ ਮੈਨੂੰ ਪਾਪੀ ਬਣਾ ਦਿੱਤਾ। ਹੁਣ ਪਾਉਣਾ ਸੀ ਇੱਛਾ ਦੇ ਉੱਤੇ ਕਾਬੂ। ਗੁਰਮਤ ਨੇ ਇਸ ਸ਼ਬਦ ਵਿੱਚ, ਬਾਬੇ ਨੇ ਉਹੀ ਗੱਲ ਸਮਝਾਈ ਹੈ ਨਾ, ਲੈਣੀ ਸੀ ਗੁਰੂ ਦੀ ਮੱਤ ਤੇ ਇੱਛਾਵਾਂ ਉੱਤੇ ਥੋੜਾ ਜਿਹਾ ਕਾਬੂ ਆਉਂਦਾ ਤੇ ਤੈਨੂੰ ਸੈਲਫ ਕੰਟਰੋਲ ਦੀ ਜਾਂਚ ਆਉਂਦੀ, ਕੋਈ ਸੁਖੀ ਹੁੰਦਾ। ਪਰ ਨਹੀਂ, ਤੇਰੀ ਖੇਡ ਏਦਾਂ ਦੀ ਹੈ ਵੀ ਇੱਛਾਵਾਂ ਦੀ ਅੱਗ ਤੇ ਅੱਗੇ ਹੀ ਅੰਦਰ ਲੱਗੀ ਹੈ ਤੇ ਉੱਤੋਂ ਤੈਨੂੰ ਕਿਸੇ ਕਰਮ ਕਾਂਡੀ ਭੇਖੀ ਤੇ ਪਖੰਡੀ ਸਾਧ ਨੇ ਆਖਿਆ ਆ ਜਾ ਇਸ ਅੱਗ ਦੇ ਵਿੱਚ, ਮੈਂ ਹੋਰ ਘਿਓ ਪਾਉਣਾ, ਹੋਰ ਘਿਓ ਵੀ ਤੂੰ ਆਹ ਕਰ ਲਾ, ਫਿਰ ਇਹ ਅੱਗ ਜਿਹੜੀ ਹੈ ਹੋਰ ਘਿਓ ਪਾ ਦਿੱਤਾ ਉਹਨੇ ਹੋਰ। ਤੇ ਮਹਾਰਾਜ ਦਾ ਜਿਹੜਾ ਬਚਨ ਹੈ ਉੱਥੇ ਬਾਬੇ ਨੇ ਫਿਰ ਆਖਿਆ ਸੀ, ਆਖਿਆ ਸੰਸਾਰ ਦੇ ਲੋਕੋ ਇਹ ਖਿਆਲ ਕਰੋ, ਪੰਡਿਤ ਨੂੰ ਹੋਕਾ ਦੇ ਕੇ ਬਾਬੇ ਨੇ ਕਿਹਾ ਪੰਡਿਤ ਦਹੀਂ ਵਿਲੋਈ ਹੈ ਵਿੱਚੋਂ ਨਿਕਲੈ ਤੱਥ, ਜੇ ਤੇ ਦਹੀਂ ਨੂੰ ਰਿੜਕੇਗਾ ਵਿੱਚੋਂ ਕੁਝ ਪ੍ਰਾਪਤੀ ਹੋਵੇਗੀ, ਪਰ ਜਲ ਮੱਛੀ ਹੈ ਤੂੰ ਜਲ ਨੂੰ ਰਿੜਕਦਾ ਰਹਿ, ਜਲ ਮੱਛੀ ਹੈ ਜਲ ਦੇਖੀਏ ਭਾਈ, ਦੋ ਚਾਰ ਪੰਜ ਘੰਟੇ ਤੇ ਕੀ, ਪੰਜ ਸਾਲ ਦਸ ਸਾਲ ਪੰਜਾਹ ਸਾਲ ਸੌ ਸਾਲ ਪੰਜ ਸੌ ਪੰਜ ਹਜ਼ਾਰ ਸਾਲ, ਜਿੰਨਾ ਚਿਰ ਮਰਜ਼ੀ ਰਿੜਕ ਕੇ ਢੱਕਣ ਚੁੱਕ ਕੇ ਵੇਖ ਲਈ ਤੈਨੂੰ ਦਿਖਣਾ ਜਲ ਹੀ ਹੈ, ਉਹਦੇ ਵਿੱਚੋਂ ਦਹੀਂ ਦੇ, ਜੇ ਤੇ ਦਹੀਂ ਹੁੰਦਾ ਫਿਰ ਮੱਖਣ ਦੇਖ ਪੈਂਦਾ, ਉਹਦੇ ਵਿੱਚੋਂ ਤੈਨੂੰ ਹੋਰ ਕੁਝ ਵੀ ਨਹੀਂ ਦਿਖਣਾ। ਇਸ ਕਰਕੇ ਭਾਈ ਜਲ ਨੂੰ ਰਿੜਕਣਾ, ਜਿਹੜੇ ਕਰਮਾਂ ਦਾ ਕੋਈ ਲਾਭ ਨਹੀਂ ਹੈ ਸੋ ਸਾਨੂੰ ਜਲ ਰਿੜਕਣ ਲਾ ਦਿੱਤਾ ਅਗਲਿਆਂ ਨੇ, ਜਲ ਰਿੜਕਣ। ਬਾਬੇ ਨੇ ਬਖਸ਼ਿਸ਼ ਕੀਤੀ। ਐਸੋ ਅਚਰਜ ਦੇਖਿਓ ਕਬੀਰ। ਅੱਛਾ, ਮੈਂ ਇੱਕ ਉਦਾਹਰਨ ਹੋਰ ਦੇਵਾਂਗਾ। ਕੱਲ ਪਰਸੋਂ ਦੀ ਖਬਰ ਹੈ ਇੰਡੀਆ ਦੀ, ਉਹ ਜਿਹੜੇ ਚਪਹਿਰੇ ਕੱਟਣ ਵਾਲੇ ਸੀ ਉੱਥੇ ਬੈਠੇ ਅੰਮ੍ਰਿਤਸਰ, ਉੱਤੋਂ ਪਲੇਟਾਂ ਡਿੱਗ ਪਈਆਂ, ਮੇਰੇ ਖਿਆਲ ਦੋ ਬੀਬੀਆਂ ਮਰ ਗਈਆਂ ਵਿਚਾਰੀਆਂ ਮੌਕੇ 'ਤੇ, ਅਤੇ ਕੁਝ ਜ਼ਖਮੀ ਹੋ ਗਏ। ਫਿਰ ਆ ਕੱਲ੍ਹ ਪਰਸੋਂ ਦੀ, ਕੱਲ੍ਹ ਦੀ ਗੱਲ ਹੈ, ਉਹ ਜਿਹੜਾ ਟੈਂਟ ਸੀ ਉਹਨੂੰ ਕੋਈ ਸਪਾਰਕ ਕਰ ਗਿਆ ਅਤੇ ਅੱਗ ਲੱਗ ਗਈ, ਸੜਕਾਂ ਮਲ ਕੇ ਲੋਕ ਬੈਠੇ ਹੋਏ ਨੇ। ਹੁਣ ਤੁਸੀਂ ਅੰਦਾਜ਼ਾ ਲਾਓ ਵੀ ਇਹ ਤਾਂ ਬੜੀ ਕਾਮਨ ਸੈਂਸ ਵਾਲੀ ਗੱਲ ਹੈ, ਬੜੀ ਸਮਝ। ਇਹਦੇ ਲਈ ਹੁਣ ਬਾਬਾ ਦੀਪ ਸਿੰਘ ਦੇ ਅੱਗੇ ਅਰਦਾਸ ਕਰਨ ਦੀ ਥੋੜ੍ਹਾ ਲੋੜ ਹੈ, ਇਹ ਤਾਂ ਤੁਹਾਨੂੰ ਆਪ ਹੀ ਕੇਅਰਫੁੱਲ ਰਹਿਣਾ ਚਾਹੀਦਾ, ਬਾਬੇ ਨੇ ਥੋੜ੍ਹਾ ਤੁਹਾਡੀ ਜ਼ਿੰਮੇਵਾਰੀ ਚੁੱਕੀ ਹੈ। ਹੁਣ ਗਲਤੀ ਮਨੁੱਖ ਦੀ ਹੈ, ਚਾਹੇ ਇੰਨਾ ਇਸ ਮੁਲਕ ਦੇ ਵਿੱਚ ਹੁੰਦਾ ਤਾਂ ਤੁਸੀਂ ਅੰਦਾਜ਼ਾ ਲਾਓ ਵੀ ਜਿਹੜਾ ਉੱਥੇ ਇਕੱਠ ਕਰਨ ਵਾਲਾ ਸੀ, ਜਿਹੜਾ ਉਹਨਾਂ ਦਾ ਹੈੱਡ ਸੀ, ਉਹਦੇ ਉੱਤੇ ਕਾਰਵਾਈ ਹੋਣੀ ਸੀ। ਜਿਹੜੀ ਬਿਲਡਿੰਗ ਹੈ ਇੱਥੇ, ਹੁਣ ਜਿਹੜੀਆਂ ਬਿਲਡਿੰਗਾਂ ਵਿੱਚ ਜਿਹੜੀਆਂ ਅਜੇ ਬਣਨੀਆਂ ਹੁੰਦੀਆਂ, ਉੱਥੇ ਲੋਕ ਜਿਹੜੇ ਸੇਫਟੀ, ਕਿੰਨੇ ਇਸ਼ੂ ਹੁੰਦੇ ਨੇ ਸੇਫਟੀ ਨੂੰ ਲੈ ਕੇ, ਅਤੇ ਜੇ ਕੋਈ ਗੱਲਬਾਤ ਵਾਪਰਦੀ ਹੈ ਤਾਂ ਕਿਤੇ ਕਾਰਵਾਈ ਹੋਣੀ ਹੈ ਜਿਹੜਾ ਉੱਥੇ ਹੈੱਡ ਹੈ। ਅਤੇ ਇਹ ਜਿਹੜੇ ਇਹ ਕਰਮਕਾਂਡਾਂ 'ਚ ਪਾ ਕੇ, ਮਤਲਬ ਹੁਣ ਗੈਦਰਿੰਗ ਜ਼ਿਆਦਾ ਹੋ ਗਈ ਕਿਉਂਕਿ ਕਰਮਕਾਂਡ ਦਾ ਪਸਾਰਾ ਇੰਨਾ ਇਕੱਠ ਜ਼ਿਆਦਾ ਹੋ ਗਿਆ, ਲੋਕ ਉੱਥੇ ਆ ਗਏ, ਇਹਨਾਂ ਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ। ਅਤੇ ਜਿਹਨਾਂ ਨੇ ਇਹ ਦਾਅਵਾ ਕੀਤਾ ਵੀ, ਹਾਲਾਂਕਿ ਮੈਂ ਫਿਰ ਕਹਿ ਰਿਹਾ ਵੀ ਇਹ ਲੋਕ ਉਹ ਨੇ ਜਿਹੜੇ ਆਪਣੀ ਗੱਲ ਨੂੰ ਬਾਬਿਆਂ ਦੇ, ਗੁਰੂ ਸਾਹਿਬ ਦੇ ਮੂੰਹ 'ਚ ਪਾ ਕੇ ਸੁਣਾਉਂਦੇ ਨੇ ਵੀ ਗੁਰੂ ਸਾਹਿਬ ਨੇ ਤੁਹਾਡੇ ਲਈ ਇੱਦਾਂ ਆਖਿਆ, ਗੁਰੂ ਸਾਹਿਬ ਨੇ ਤੁਹਾਡੇ ਲਈ ਆਹ ਕਿਹਾ, ਤੁਹਾਡੇ ਲਈ ਬਾਬਾ ਦੀਪ ਸਿੰਘ ਨੇ ਆਹ ਕਿਹਾ। ਗੱਲ ਇਹਨਾਂ ਦੀ ਆਪਣੀ ਹੁੰਦੀ ਹੈ ਅਤੇ ਮੂੰਹ 'ਚ ਕਿਹਦੇ ਪਾਉਂਦੇ ਨੇ, ਬਾਬਾ ਦੀਪ ਸਿੰਘ ਦੇ ਮੂੰਹ 'ਚ ਪਾ ਦਿੱਤੀ, ਸਾਡੇ ਕਿਸੇ ਸ਼ਹੀਦਾਂ ਸਿੰਘਾਂ ਦੇ ਮੂੰਹ ਦੇ ਵਿੱਚ, ਗੱਲ ਆਪਣੀ ਹੈ। ਅਤੇ ਲੋਕ, ਕਿਉਂਕਿ ਹੁਣ ਮੰਨ ਲਓ ਮੈਂ ਕੋਈ ਸਿੱਧੀ ਗੱਲ ਕਹਾਂ ਵੀ ਇੱਦਾਂ ਹੁੰਦਾ ਹੈ ਅਤੇ ਤੁਸੀਂ ਬਹੁਤਾ ਗੌਰ ਨਹੀਂ ਕਰਨਾ, ਪਰ ਮੈਂ ਇਹੋ ਗੱਲ ਕਹਾਂ ਵੀ ਬਾਬੇ ਦੀਪ ਸਿੰਘ ਨੇ ਇਹ ਗੱਲ ਆਖੀ ਹੈ ਅਤੇ ਫਿਰ ਤੁਸੀਂ ਗੌਰ ਕਰ ਲੈਣਾ, ਕਿਉਂਕਿ ਪਰਸਨੈਲਿਟੀ ਵੱਡੀ ਹੈ। ਹੁਣ ਉਲਝਾ ਦਿੱਤਾ, ਦਹੀਂ ਦੁੱਧ ਰਿੜਕਣਾ ਸੀ ਸਿੱਖ ਨੂੰ, ਉਹਨਾਂ ਕੀ ਲਾ ਦਿੱਤਾ, ਪਾਣੀ ਰਿੜਕਣ। ਤੇ ਜਿਹੜੇ ਉੱਥੇ ਗਏ ਕਹਿੰਦੇ ਜੀ ਚਪਹਿਰਾ ਕੱਢੋ ਤੁਹਾਡੇ ਦੁੱਖਾਂ ਦਾ ਅੰਤ ਹੋ ਜਾਵੇਗਾ, ਹੁਣ ਮੈਨੂੰ ਦੱਸੋ ਜਿਹੜੀਆਂ ਦੋ ਮੌਤਾਂ ਹੋ ਗਈਆਂ ਉਹਦਾ ਜ਼ਿੰਮੇਵਾਰ ਕੌਣ ਹੈ, ਟੈਂਟ ਨੂੰ ਅੱਗ ਲੱਗ ਗਈ, ਜਿਹੜਾ ਨੁਕਸਾਨ ਹੋ ਗਿਆ, ਜਿਹੜੇ ਜ਼ਖਮੀ ਹੋ ਗਏ, ਉਹਦਾ ਜ਼ਿੰਮੇਵਾਰ ਕੌਣ ਹੈ, ਉਹ ਤੇ ਦੁੱਖਾਂ ਦਾ ਅੰਤ ਕਰਾਉਣ ਗਿਆ ਸੀ। ਤੇ ਇਹ ਏਡੇ ਢੀਠ ਨੇ, ਇਹਨਾਂ ਨੇ ਫਿਰ ਦੂਜੇ, ਚਲੋ ਜੀ ਬਾਬਾ ਦੀਪ ਸਿੰਘ ਇਹਨਾਂ ਨੂੰ ਸਵਰਗਾਂ ਨੂੰ ਲੈ ਗਿਆ ਨਾਲ, ਵੀ ਆਪਣੀ ਗਲਤੀ ਨਾ ਮੰਨਿਓ ਤੁਸੀਂ। ਸੋ ਸਾਵਧਾਨ, ਘਰੇ ਬਹਿ ਕੇ ਬਾਣੀ ਪੜ੍ਹ ਲਈਏ, ਗੁਰਦੁਆਰੇ ਸਵੇਰੇ ਸ਼ਾਮ ਬਾਣੀ ਪੜ੍ਹੀ ਜਾਂਦੀ ਹੈ, ਜਿਹੜਾ ਪਿੰਡਾਂ ਦੇ ਗੁਰਦੁਆਰੇ ਖਾਲੀ ਹੋਏ ਪਏ ਨੇ ਪਿੰਡਾਂ ਦੇ, ਤੁਹਾਨੂੰ ਪਤਾ ਹੈ ਸਿਆਣੇ ਹੋ ਤੁਸੀਂ, ਇਕੱਲਾ ਗ੍ਰੰਥੀ ਇੱਕੋ ਮਹਾਰਾਜ ਉਹਨੇ ਸਿਰ ਤੇ ਚੁੱਕਿਆ ਹੁੰਦਾ ਤੇ ਨਾਲ ਨਾਲ ਹੱਥ ਦੇ ਨਾਲ ਚੌਰ ਕਰਦਾ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉਹ ਲੈ ਕੇ ਜਾਂਦਾ। ਤੇ ਜਿੱਥੇ ਇੱਕ ਥਾਂ ਹੈ ਐਸੀ ਹੈ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਉੱਥੇ ਵੀ ਉਹੀ ਹੈ,
ਪਰ ਉੱਥੇ ਲੋਕ ਮੋਢੇ ਦੇਣ ਤੋਂ ਲੜਾਈਆਂ ਲੜਦੇ ਨੇ। ਪਿੰਡ ਵਾਲੇ ਗੁਰਦੁਆਰੇ ਵਿੱਚ ਬੈਠੋ ਤੁਸੀਂ ਆਪਣੇ, ਉੱਥੇ ਲਾਗੇ ਤੜ ਕੇ ਜਾਓ, ਗ੍ਰੰਥੀ ਸਿੰਘ ਕੱਲਾ ਲੱਗਾ, ਨਾਲ ਸੇਵਾ ਕਰੋ। ਪਰ ਨਹੀਂ, ਸਾਨੂੰ ਸ਼ੌਂਕ ਹੈ ਕੀ ਰਿੜਕਣ ਦਾ, ਪਾਣੀ ਰਿੜਕਣ ਦਾ। ਤੇ ਪਾਣੀ ਘਰੇ ਘਰੇ ਰਿੜਕਦਾ ਹੋਵੇ ਤੇ ਕੋਈ ਮਤ ਦੇ ਦੇਵੇ। ਹੁਣ ਪਾਣੀ ਸਾਨੂੰ ਇਹ ਕਹਿ ਕੇ ਰਿੜਕਾਇਆ ਜਾਂਦਾ, ਕੋਈ ਨੀ ਕੋਈ ਨੀ, ਬਾਬਾ ਦੀਪ ਸਿੰਘ ਕਿਰਪਾ ਕਰੂਗਾ। ਫਿਰ ਹੁਣ ਜਦੋਂ ਨਾ ਬਾਬਾ ਦੀਪ ਸਿੰਘ ਦਾ ਲੈ ਦਿੱਤਾ ਤੇ ਫਿਰ ਬੰਦਾ ਚਾਹ ਨਾਲ ਪਾਣੀ ਹੋਰ ਰਿੜਕਦਾ। ਰਿੜਕ ਲਓ ਭਾਈ, ਸਾਰੀ ਜ਼ਿੰਦਗੀ ਰਿੜਕੀ ਜਾਓ, ਕੱਖ ਵੀ ਇਹਦੇ ਵਿੱਚੋਂ ਲੱਭਣਾ ਨਹੀਂ ਹੈ, ਇਹ ਸੱਚ ਹੈ। ਗੁਰਦੁਆਰਿਓਂ ਵੀ ਤੁਸੀਂ ਸਰੋਵਰ ਦੇ ਜਲ ਨੂੰ ਭਰ ਕੇ ਘਰੇ ਲੈ ਜਾਓ ਨਾ, ਤੇ ਉਹਨੂੰ ਵੀ ਰਿੜਕਣਾ ਸ਼ੁਰੂ ਕਰ ਲਓ, ਮੱਖਣ ਉਹਦੇ ਵਿੱਚੋਂ ਵੀ ਨਿਕਲਣਾ ਨਹੀਂ ਹੈ। ਫਿਰ ਗੁਰਦੁਆਰੇ ਵਾਲਿਆਂ ਨੂੰ ਮੱਖਣ ਮੁੱਲ ਲੈਣ ਦੀ ਲੋੜ ਨਾ ਪੈਂਦੀ। ਹੁਣ ਇਹ ਗੱਲ ਮੇਰੀ ਨਹੀਂ, ਇਹ ਗੱਲ ਇੱਥੇ ਅੱਜ ਸਮਝਾਈ ਹੈ ਸਾਨੂੰ ਕਬੀਰ ਸਾਹਿਬ ਨੇ। ਆਖਿਆ ਤੁਹਾਡੀ ਜ਼ਿੰਦਗੀ ਦੇ ਮੈਂ ਸਿਚੁਏਸ਼ਨ ਇੱਦਾਂ ਦੀ ਵੇਖ ਰਿਹਾ, ਬੜੀ ਹੈਰਾਨਗੀ ਵਾਲੀ ਗੱਲ ਹੈ। ਤੁਸੀਂ ਧਰਤੀ ਦੇ ਸਰਦਾਰ ਹੋ, ਤੁਹਾਨੂੰ ਸੋਚਣ ਸਮਝਣ ਦੀ ਸਮਰੱਥਾ ਵਾਹਿਗੁਰੂ ਨੇ ਬਖਸ਼ੀ ਹੈ, ਤੇ ਤੁਸੀਂ ਕਰਮ ਕਿਹੜੇ ਕਰ ਰਹੇ ਹੋ? ਉਲਝੇ ਕਿਧਰਲੇ ਬੰਨੇ ਹੋ? ਜੋ ਗੁੱਟਾਂ ਤੇ ਧਾਗੇ, ਲੱਤਾਂ ਤੇ ਧਾਗੇ ਤਵੀਤ, ਜੋ ਬਾਬਾ ਕੋਈ ਖੇਤਰਪਾਲ ਛੇਤਰਪਾਲ, ਕੋਈ ਸਾਈਂ ਬਾਬੇ ਤੇ ਦੂਜੇ ਤੀਜੇ, ਤੁਸੀਂ ਛੱਡੇ ਕੋਈ ਨਹੀਂ। ਇਹ ਸਿਚੁਏਸ਼ਨ ਬਣ ਗਈ, ਇਹ ਹਾਲਾਤ ਬਣ ਗਏ। ਆ ਜਾਵੇ ਅਸੀਂ, ਕੋਈ ਪਤਾ ਲੱਗ ਜਾਵੇ ਕੋਈ ਬਾਬਾ ਆਇਆ, ਕੋਈ ਕਬਰ ਵਾਲਾ ਆਇਆ, ਪਿੱਛੇ ਕੋਈ ਪਾਸਪੋਰਟਾਂ ਦੇ ਠੱਪੇ ਲਵਾਉਂਦਾ ਫਿਰਦਾ ਵੀ ਬਾਬਾ ਜੀ ਨੇ ਵੀਜ਼ਾ ਲਵਾ ਦੇਣਾ, ਬਾਬੇ ਦਾ ਆਪਣਾ ਨਹੀਂ ਲੱਗਾ, ਬਾਬਾ ਜੀ ਨੇ PR ਕਰਾ ਦੇਣੀ, ਬਾਬੇ ਦੀ ਆਪਣੀ ਨਹੀਂ ਹੋਈ, ਜਾਗੋ ਨਾ। ਹਾਂ, ਅਰਦਾਸ ਕਰੋ ਗੁਰੂ ਦੇ ਅੱਗੇ, ਉਹ ਕੋਈ ਹਰਜ ਨਹੀਂ ਹੈ, ਉਹ ਤਾਂ ਤੁਸੀਂ ਕਿਤੇ ਵੀ ਕਰ ਸਕਦੇ ਹੋ, ਆਪਣੇ ਘਰ ਪਰਿਵਾਰ 'ਚ ਵੀ ਕਰ ਬੈਠੇ ਕਰ ਸਕਦੇ ਹੋ, ਕਿਤੇ ਵੀ ਗੱਡੀ ਚਲਾਉਂਦਿਆਂ ਵੀ ਤੁਹਾਡੇ ਮਨ 'ਚ ਭਾਵ ਹੋ ਸਕਦੀ ਵੀ ਮਹਾਰਾਜ ਭਲਾ ਕਰੀ, ਚੰਗਾ ਹੋਵੇ, ਸਾਰਿਆਂ ਦਾ ਹੀ ਹੋਵੇ। ਅਸੀਂ ਤਾਂ ਦੋ ਵਕਤ 'ਤੇ ਕਹਿੰਦੇ ਹਾਂ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਅਤੇ ਇਸ ਤੋਂ ਪਿੱਛੇ ਹੁਣ ਗੱਲ ਕਿ ਸਰਬੱਤ ਦੇ ਭਲੇ ਦੇ ਵਿੱਚ ਸਿੱਖ ਜਿਉਂਦਾ ਹੈ। ਬਾਬੇ ਨੇ ਕਿਹਾ ਦਹੀਂ ਰਿੜਕੋ, ਜੇ ਰਿੜਕਣਾ ਹੈ ਮੱਖਣ ਹੱਥ ਲੱਗੇਗਾ। ਪਰ ਮੈਂ ਤੇ ਹੈਰਾਨਗੀ ਵਾਲੀ ਗੱਲ ਇਹ ਹੈ, ਕਬੀਰ ਸਾਹਿਬ ਨੇ ਆਖੀ ਵੀ ਇੱਥੇ ਲੋਕ ਪਾਣੀ ਰਿੜਕ ਰਹੇ ਨੇ। ਐਸੋ ਅਚਰਜ ਦੇਖਿਓ ਕਬੀਰ, ਦੱਦ ਕੈ ਭੋਲੈ ਬਿਰੋਲੈ ਨੀਰ। ਮਤਲਬ ਉਹਨਾਂ ਚਲਾਕ ਲੋਕਾਂ ਨੇ ਤੁਹਾਨੂੰ ਇਹੋ ਹੀ ਕਿਹਾ ਵੀ ਅੰਦਰ ਇਹਦੇ ਦੁੱਧ ਹੈ, ਪਰ ਅੰਦਰ ਦੁੱਧ ਨਹੀਂ ਹੈ, ਅੰਦਰ ਪਾਣੀ ਹੈ। ਤੁਸੀਂ ਇੱਦਾਂ ਜੇ ਚੁੱਕਣ ਦੀ ਕੋਸ਼ਿਸ਼ ਕਰਕੇ ਵੇਖਦੇ ਨਾ, ਇੱਦਾਂ ਪਰਦਾ ਚੁੱਕ ਕੇ ਬੰਦਾ ਵੇਖਦਾ ਵੀ ਅੰਦਰ ਭਲਾ ਪਾਣੀ ਹੈ ਕਿ ਦੁੱਧ ਹੈ, ਕਹਿੰਦੇ ਨਾ ਨਾ ਨਾ, ਅੰਦਰ ਨਾ ਵੇਖਿਓ, ਸ਼ਰਧਾ ਰੱਖੋ, ਸ਼ਰਧਾ ਰੱਖੋ, ਸ਼ਰਧਾ ਰੱਖੋ, ਅੰਦਰ ਨਾ ਵੇਖਿਓ, ਨਾ ਨਾ ਨਾ ਨਾ, ਅੰਦਰ ਨਾ ਵੇਖਿਓ। ਆ ਮੈਨੂੰ ਯਾਦ ਹੈ ਸਾਡੇ ਲਾਗੇ ਸ਼ੇਖ ਪਤਾ ਪੈਂਦਾ ਇੱਕ ਮਾਝੇ ਦੇ ਵਿੱਚ ਨਾ, ਉਹ ਜਦੋਂ ਸਾਡੀਆਂ ਕੋਈ ਮੱਝਾਂ ਸੂਣੀਆਂ ਤੇ ਸਾਡੇ ਜਿਹੜੇ ਬਜ਼ੁਰਗ ਹੁੰਦੇ ਸੀ ਉੱਥੇ ਬਹੁਤ ਜਾਂਦੇ ਹੁੰਦੇ ਸੀ, ਖੀਰ ਲੈ ਕੇ, ਖੀਰ ਲੈ ਕੇ ਕੁੱਤੇ ਖੀਰ ਖਾਂਦੇ ਹੁੰਦੇ ਸੀ, ਅਤੇ ਕੁੱਤੇ ਖੁਰਕ ਪੈ ਜਾਣੀ ਉਹਨਾਂ ਨੂੰ, ਕਿਉਂਕਿ ਹੁਣ ਖੀਰ ਉੱਥੇ ਗਈ ਹੈ। ਅਤੇ ਉਹਨਾਂ ਦਾ ਵੀ ਸਿਸਟਮ ਇਹ ਸੀ ਵੀ ਕੁਝ ਖੀਰ ਉਹਨਾਂ ਨੇ ਹੋਟਲਾਂ 'ਚ ਸਪਲਾਈ ਕਰਨੀ, ਵੀ ਜਦੋਂ ਮੱਝ ਸੂਣੀ ਉਹਨੇ ਕੱਟੀ ਦੇਣੀ, ਜਾਂ ਮਤਲਬ ਅਤੇ ਉਹ ਖੀਰ ਦਾ ਡੱਬਾ ਭਰ ਕੇ ਸ਼ੇਖ ਫਤਿਹ ਲੈ ਜਾਣਾ। ਅਤੇ ਇੱਕ ਕਹਾਣੀ ਨਾਲ ਇਹ ਘੜੀ ਸੀ ਉਹਨਾਂ ਨੇ ਵੀ ਗੁਰੂ ਅਰਜਨ ਸਾਹਿਬ ਨੇ ਆਖਿਆ ਸੀ ਸ਼ੇਖ ਫਤਿਹ ਪਹਿਲਾਂ ਖੀਰ ਤੇਰੇ ਕੋਲ ਆਇਆ ਕਰੂ ਅਤੇ ਫਿਰ ਮੇਰੇ ਕੋਲ। ਹੁਣ ਫਿਰ ਸਮਝੋ ਗੱਲ ਨੂੰ, ਜਿਹੜੀ ਗੱਲ ਹੁਣ ਤੁਹਾਨੂੰ ਕਹਿ ਹੀ ਗੁਰੂ ਅਰਜਨ ਸਾਹਿਬ ਦੇ ਮੂੰਹ ਵਿੱਚ ਪਾ ਕੇ ਦੇ ਦਿੱਤੀ ਗਈ, ਤੁਹਾਨੂੰ ਪਰੋਸ ਦਿੱਤੀ ਗਈ, ਤੁਸੀਂ ਤਾਂ ਮੰਨਣੀ ਹੈ ਨਾ, ਕਹਿ ਮੇਰੇ ਵਰਗੇ ਨੇ ਦਿੱਤੀ। ਜੇ ਹੁਣ ਮੈਂ ਸਿੱਧਾ ਕਹਾਂ ਜੀ ਉੱਦਾਂ ਸ਼ੇਖ ਫਤਿਹ ਦੇ ਖੀਰ ਲੈ ਕੇ ਜਾਇਆ ਕਰੋ, ਫਿਰ ਤਾਂ ਭਾਵੇਂ ਕੋਈ ਨਾ ਜਾਵੇ, ਪਰ ਜੇ ਮੈਂ ਕਹਾਂ ਵੀ ਗੁਰੂ ਅਰਜਨ ਸਾਹਿਬ ਨੇ ਉਹਨੂੰ ਵਰ ਦਿੱਤਾ ਫਿਰ ਲੈ ਕੇ ਜਾਓ, ਤੇ ਫਿਰ ਸਾਰਿਆਂ ਨੇ ਲੈ ਕੇ ਜਾਣੀ। ਉਹ ਮੈਂ ਚਲੋ ਤੁਹਾਡੇ ਨਾਲ ਗੱਲ ਸਾਂਝੀ ਕਰਨ ਲੱਗਾ ਸੀ ਵੀ ਉਹ ਨਾ ਜਦੋਂ ਦੀ ਸਾਡੇ ਉੱਥੇ ਮੱਝਾਂ ਸੂਣੀਆਂ ਸਾਡੇ ਇਲਾਕੇ ਦੇ ਵਿੱਚ, ਤੇ ਉਹ ਖੀਰ ਲੈ ਕੇ ਜ਼ਰੂਰ ਸ਼ੇਖ ਫਤਿਹ ਜਾਣਾ, ਪਹਿਲਾਂ ਸ਼ੇਖ ਫਤਿਹ 'ਤੇ ਜਾਣਾ, ਫਿਰ ਆਉਂਦਿਆਂ ਤਰਨ ਤਾਰਨ ਸਾਹਿਬ ਜਿਹੜਾ ਹੈ ਉੱਥੇ ਗੁਰੂ ਅਰਜਨ ਸਾਹਿਬ ਦੇ ਸਥਾਨ 'ਤੇ ਲੈ ਕੇ ਜਾਣੀ। ਅਤੇ ਉਹਦੇ ਬਾਰੇ ਨਾ ਬੜੀਆਂ, ਹੁਣ ਤਾਂ ਉੱਥੋਂ ਨਿਸ਼ਾਨ ਸਾਹਿਬ ਇਹਨਾਂ ਨੇ ਪਿੱਛੇ ਜੇ ਲਾਹ ਤਾ, ਮਤਲਬ ਉੱਥੋਂ ਲੈ ਆਉਂਦਾ ਸੀ ਸਿੰਘਾਂ ਨੇ ਲਾਹ ਕੇ ਵੀ ਕਬਰ ਦੇ ਉੱਤੇ ਨਿਸ਼ਾਨ ਸਾਹਿਬ ਨਹੀਂ ਚਲਾਉਣਾ। ਅਤੇ ਉੱਥੇ ਕੁੱਤਿਆਂ ਨੇ ਖੀਰ ਖਾਣੀ, ਉਹ ਰੋੜੀ ਜਾਣੀ, ਕੁਝ ਉਹਨਾਂ ਨੇ ਇਕੱਠੀ ਕਰ ਲੈਣੀ ਜਿਵੇਂ, ਉਹ ਫਿਰ ਹੋਟਲਾਂ 'ਚ ਸਪਲਾਈ ਕਰ ਦੇਣੀ ਉਹਨਾਂ ਨੇ ਉੱਥੋਂ, ਫਿਰ ਉਹ ਹੋਟਲਾਂ ਵਾਲਿਆਂ ਨੇ ਠੰਡੀ ਕਰਕੇ ਅਤੇ ਲੋਕਾਂ ਨੂੰ ਫਿਰ ਪੈਸਿਆਂ ਦੀ ਅੱਗੇ ਵੇਚਣੀ। ਮਤਲਬ ਇਹ ਇੱਕ ਇਸ ਤਰੀਕੇ ਨਾਲ ਸਰਕਲ ਜਿਹੜਾ ਹੈ ਚੱਲਦਾ। ਹੁਣ ਜੇ ਵੇਖੋ, ਜੇ ਉੱਥੇ ਦਿਹਾੜੀ ਦੇ ਕਿੰਨੇ ਬੰਦੇ ਮਤਲਬ ਲੱਖਾਂ ਦੀ ਤਾਦਾਦ ਵਿੱਚ ਜਾਂਦੇ ਨੇ, ਇੱਕ ਇੱਕ ਡੱਬਾ ਵੀ ਖੀਰ ਦਾ ਲੈ ਗਏ ਤਾਂ ਕਿੱਥੇ ਜਾਣੀ ਖੀਰ, ਉਹ ਕਿੰਨੇ ਖਾਣੀ ਉਹਨੇ? ਆਉਣ ਆਪਣਾ ਗੁਰਦੁਆਰਾ ਹੀ ਹੈ, ਇੱਥੇ ਕਈ ਨਾ ਲੱਡੂਆਂ ਦੀ ਭਰਮਾਰ ਹੋ ਜਾਂਦੀ ਹੈ, ਅਤੇ ਉਹ ਪੈਰ ਉੱਲਦੇ ਰਹਿੰਦੇ ਨੇ, ਕਈ ਮਿੱਠਾ ਤਾਂ ਬਹੁਤਾ ਖਾਧਾ ਵੀ ਨਹੀਂ ਜਾਂਦਾ, ਨਾ ਖਾਂਦੇ ਹੀ ਨੇ, ਅਜੇ ਨੌਜਵਾਨ ਤਾਂ ਭਾਵੇਂ ਖਾ ਲੈਣ, ਬਜ਼ੁਰਗ ਤਾਂ ਉਹਨਾਂ ਨੂੰ ਵੈਸੇ ਹੀ ਥੋੜ੍ਹਾ ਜਾਂਦਾ। ਚਲੋ ਖੈਰ, ਹੁਣ ਉਹਦੇ ਬਾਰੇ ਨਾ ਇੱਕ ਭਰਮ ਜਾਲ ਇਹ ਬਣਿਆ ਸੀ ਵੀ ਜੇ ਤੁਸੀਂ ਸ਼ੇਖ ਫਤਿਹ ਨੂੰ ਜਾਂਦੇ ਆ ਖੀਰ ਦਾ ਡੱਬਾ ਪਹਿਲਾਂ ਖੋਲ ਕੇ ਵੇਖ ਲਿਆ ਤੇ ਅੰਦਰ ਸੁੰਡੇ ਪਏ ਹੁੰਦੇ ਆ, ਅੰਦਰ ਸੁੰਡੇ ਪਏ ਹੁੰਦੇ ਵੀ ਜੇ ਪਹਿਲਾਂ ਖੋਲ ਕੇ ਵੇਖ, ਵੀ ਬਾਬੇ ਨੇ ਕਹਿਣਾ ਵੀ ਨਹੀਂ ਨਹੀਂ ਇਹ ਉਨਾ ਚਿਰ ਸੁੰਡੇ ਹੀ ਰਹਿਣੇ ਜਿੰਨਾ ਚਿਰ ਮੇਰੇ ਇੱਥੇ ਆਣ ਕੇ ਚੜ੍ਹਦੀ ਨਹੀਂ ਹੈ। ਹੁਣ ਲੋਕਾਂ ਨੇ ਨਾ ਭਾਈ ਜਾਣਾ ਤੇ ਉਹਨਾਂ ਡੱਬਾ ਨਾ ਖੋਲ ਕੇ ਵੇਖਣਾ ਵੀ ਅੰਦਰ ਕਿਤੇ ਸੁੰਡੇ ਹੀ ਨਾ ਚੱਲ ਜਾਣ, ਸੁੰਡ ਨਾ ਪੈ ਜਾਣ, ਨਹੀਂ ਵੇਦੇ ਹੋ
ਹੁਣ ਤੁਹਾਡੇ ਸਾਹਮਣੇ ਤੁਹਾਨੂੰ ਪਾਣੀ ਰਿੜਕਣ ਨੂੰ ਦੇ ਦਿੱਤਾ ਗਿਆ, ਤੁਸੀਂ ਜਦੋਂ ਇੱਦਾਂ ਢੱਕਣ ਚੁੱਕ ਕੇ ਵੇਖਣ ਲੱਗਦੇ ਹੋ ਵੀ ਅੰਦਰ ਦੁੱਧ ਵੀ ਹੈਗਾ ਕਿ ਨਹੀਂ ਹੈਗਾ, ਅਗਲੇ ਕਹਿੰਦੇ ਨੇ ਨਾ ਨਾ ਜੀ ਢੱਕਣ ਨਾ ਚੁੱਕਿਓ, ਫਿਰ ਤੇ ਤੁਹਾਨੂੰ ਫਲ ਹੀ ਨਹੀਂ ਲੱਗਣਾ। ਫਿਰ ਤੇ ਮੂਰਖ ਥੋੜਾ ਬਣਾਇਆ ਸਾਨੂੰ ਗੁਰੂ ਨੇ, ਸਾਨੂੰ ਤੇ ਸਿਆਣੇ ਬਣਾਇਆ ਗੁਰੂ ਨੇ। ਹੁਣ ਇਹ ਜਿੰਨੇ ਕਰਮ ਕਾਂਡੀ ਆਲੇ ਦੁਆਲੇ ਪਖੰਡੀ ਨੇ, ਇਹ ਸਾਰੇ ਹੀ ਐਸਾ ਜੀਵਨ ਬਤੀਤ ਕਰਦੇ ਨੇ, ਸਾਨੂੰ ਵੀ ਉਲਝਾ ਛੱਡਦੇ ਨੇ। ਹੁਣ ਬਾਬੇ ਨੇ ਬਖਸ਼ਿਸ਼ ਕੀਤੀ ਗੁਰੂ ਨਾਨਕ ਸਾਹਿਬ ਨੇ, ਉਹਨਾਂ ਕਿਹਾ ਪੰਡਿਤ ਦਹੀਂ ਵਿਲੋਈਐ ਵਿੱਚੋਂ ਨਿਕਲੇ ਤੱਥ, ਜੇ ਦਹੀਂ ਰਿੜਕੇਗਾ ਕੁਝ ਲਾਭ ਹੋਵੇਗਾ, ਜਲ ਮੱਥੀਐ ਜਲ ਦੇਖੀਏ ਭਾਈ ਇਹ ਜਾਗੇ ਹਵਥ। ਆਖਿਆ ਸੰਸਾਰ ਦੀ ਵਸਤੂ ਏਦਾਂ ਦੀ ਹੈ ਵੀ ਇਹ ਜਲ ਨੂੰ ਰਿੜਕੀ ਜਾ ਰਿਹਾ ਤੇ ਉਹਨੂੰ ਹੀ ਵੇਖੀ ਜਾ ਰਿਹਾ, ਵੀ ਹੁਣ ਕੁਝ ਨਿਕਲਦਾ ਹੁਣ ਕੁਝ ਨਿਕਲਦਾ, ਨਿਕਲਦਾ ਕੁਝ ਨਹੀਂ, ਲਾਭ ਕੋਈ ਨਹੀਂ ਹੁੰਦਾ। ਹੁਣ ਕਈ ਤੇ ਚਪਹਿਰਿਆਂ 'ਚ ਇਸੇ ਕਰਕੇ ਤੁਰੇ ਜਾਂਦੇ ਨੇ, ਕੋਈ ਨਹੀਂ ਹੁਣ ਪੀ ਆਰ ਹੋਊਗੀ, ਹੁਣ ਪੀ ਆਰ ਹੋਊਗੀ, ਹੁਣ ਪੀ ਆਰ ਹੋਊਗੀ, ਵਧੇ ਹੋਏ। ਹਾਲਾਂਕਿ ਉਹਨਾਂ ਨੂੰ ਇੰਨਾ ਨਹੀਂ ਪਤਾ ਵੀ ਜਿੱਦਣ ਲੋ ਕਾਨੂੰਨ ਨਰਮ ਹੋ ਗਿਆ ਉਦਣ ਹੀ ਸਾਡੀ ਪੀ ਆਰ ਹੋ ਜਾਣੀ ਹੈ। ਜੇ ਇੰਨਾ ਸੰਘਰਸ਼ ਇੰਨੇ ਇਕੱਠੇ ਹੋ ਕੇ ਸਰਕਾਰ ਦੇ ਖਿਲਾਫ ਕਰਨ, ਜਿੰਨੀ ਆਬਾਦੀ 'ਚ ਉੱਥੇ ਜਾ ਕੇ ਬੈਠੇ ਨਾ, ਜੇ ਤੁਹਾਡੇ ਅੰਦਰ ਕੋਈ ਗੁਰੂ ਵਾਲੀ ਕਣੀ ਹੋਵੇ, ਉਹ ਸੰਘਰਸ਼ ਤੁਸੀਂ ਸਰਕਾਰ ਦੇ ਖਿਲਾਫ ਵਿੱਢੋ ਕਿ ਸਾਨੂੰ ਜੀ ਇੱਥੇ 5 ਸਾਲ ਹੋ ਗਏ, 7 ਸਾਲ ਹੋ ਗਏ, ਅਸੀਂ ਟੈਕਸ ਪੇ ਕੀਤਾ, ਅਸੀਂ ਇੱਥੇ ਸਾਡੇ ਪਰਿਵਾਰ ਇੱਥੇ ਨੇ, ਤੁਸੀਂ ਜੇ ਲੱਖਾਂ ਦੀ ਤਾਦਾਦ 'ਚ ਗੁਰਦੁਆਰੇ ਲੱਖਾਂ ਦੀ ਤਾਦਾਦ 'ਚ ਬਾਹਰ ਨਿਕਲੋ, ਪਰ ਪਤਾ ਹੈ ਉੱਥੇ ਰਿਸਕ ਹੈ। ਹੋ ਸਕਦਾ ਵੀ ਸਰਕਾਰ ਫਿਰ ਕਈਆਂ ਨੂੰ ਐਲੀਮੀਨੇਟ ਵੀ ਕਰ ਦੇਵੇ ਵੀ ਜਾਓ, ਤੁਹਾਨੂੰ ਸਾਨੂੰ ਤੁਹਾਡੀ ਲੋੜ ਨਹੀਂ ਹੈਗੀ। ਇਸ ਕਰਕੇ ਫਿਰ ਡਰੇ ਹੋਏ ਲੋਕਾਂ ਨੇ ਇਹੋ ਜਿਹੇ ਰਾਹ ਅਪਣਾਏ ਨੇ, ਇਹੋ ਜਿਹੇ ਰਸਤੇ ਅਪਣਾਏ ਨੇ, ਉਹ ਸੰਘਰਸ਼ ਕਰਨ ਜੋਗੇ ਨਹੀਂ ਹੈਗੇ, ਲੜਨ ਜੋਗੇ ਨਹੀਂ ਹੈਗੇ। ਇਹ ਸਿਰਫ ਉੱਦਾਂ ਦੇ ਲੋਕ ਨੇ ਜਿਵੇਂ ਗੁਰੂ ਨਾਨਕ ਸਾਹਿਬ ਜਗਤ ਜਲੰਧੇ ਦੇ ਉਧਾਰ ਲਈ ਤੁਰੇ, ਗੁਰੂ ਕਲਗੀਧਰ ਮਹਾਰਾਜ ਤੁਰੇ, ਇਹ ਕਹਿੰਦੇ ਨੇ ਨਹੀਂ ਅਸੀਂ ਉੱਦਾਂ ਨਹੀਂ ਤੁਰ ਸਕਦੇ, ਅਸੀਂ ਤੇ ਭੋਰੇ 'ਚ ਬਹਿ ਕੇ ਆਪਦਾ ਵਾਹਿਗੁਰੂ ਕਰੀ ਜਾਂਦੇ, ਬਸ ਗੱਲ ਨਹੀਂ ਬੜੀ। ਇਹ ਫਰਕ ਹੈ, ਰਿੜਕੀਏ, ਦੁੱਧ ਰਿੜਕੋ, ਪਾਣੀ ਰਿੜਕਣ ਦਾ ਕੋਈ ਲਾਭ ਨਹੀਂ ਹੈ। ਬਾਬੇ ਨੇ ਆਖਿਆ ਐਸੋ ਚਰਜ ਦੇਖਿਓ ਕਬੀਰ, ਦੱਦ ਕਹਿ ਭੋਲੇ ਬਰੋਲੇ ਨੀਰ। ਸੋ ਸਮਾਂ ਸਮਾਪਤ, ਇੱਕੋ ਹੀ ਪੰਕਤੀ ਦੀ ਅੱਜ ਆਪਾਂ ਵਿਚਾਰ ਕਰ ਪਾਏ ਹਾਂ, ਇਹ ਤੋਂ ਅਗਲੀ ਵਿਚਾਰ ਕੱਲ੍ਹ ਦੇ ਦੀਵਾਨਾਂ ਵਿੱਚ ਸਾਂਝੀ ਕਰਾਂਗੇ। ਆਓ ਅਗਲੇ ਸਮੇਂ ਲਈ ਭਾਈ ਦਿਲਬਾਗ ਸਿੰਘ ਹੋਣਾ ਦੇ ਜੱਥੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਤੇ ਉਹਨਾਂ ਦੇ ਜਥੇ ਦਾ ਹਾਰਦਿਕ ਸੰਵਾਦ ਸਮੂਹ ਸਾਧ ਸੰਗਤ ਵੱਲੋਂ, ਜਿਹਨਾਂ ਨੇ ਇਲਾਹੀ ਬਾਣੀ ਦੇ ਮਲੋਕ ਕੀਤਾ ਸਰਨ ਗਰਾਏ ਨੇ, ਸਤਿਗੁਰ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ। ਕੱਲ੍ਹ ਨੂੰ ਦੋ ਅਖੰਡ ਪਾਠ ਆਰੰਭ ਹੋਣੇ ਨੇ, ਜਿਹਨਾਂ ਦੇ ਭੋਗ ਐਤਵਾਰ ਨੂੰ ਪੈਣਗੇ। ਪਰਿਵਾਰਾਂ ਵੱਲੋਂ ਸਭ ਨੂੰ ਬੇਨਤੀ ਹੈ ਤਿੰਨ ਦਿਨ ਦਰਸ਼ਨ ਦੇਣੇ। ਸੋ ਕੱਲ੍ਹ ਨੂੰ ਸ਼ਾਮ ਨੂੰ 6 ਵਜੇ ਪੱਗ ਬੰਨ੍ਹਣੀ ਸਿਖਲਾਈ ਵੀ ਦਿੱਤੀ ਜਾਵੇਗੀ ਗੁਰਦੁਆਰਾ ਸਾਹਿਬ ਵਿਖੇ। ਸੋ ਜਿਹਨਾਂ ਬੱਚਿਆਂ ਨੇ ਜਾਂ ਸਿਆਣਿਆਂ ਨੇ ਪੱਗ ਬੰਨ੍ਹਣੀ ਸਿੱਖਣੀ ਹੈ, ਉਹਨਾਂ ਨੂੰ ਬੇਨਤੀ ਹੈ ਕਿ ਆਪਣੀਆਂ ਪੱਗਾਂ ਲੈ ਕੇ 6 ਵਜੇ ਗੁਰਦੁਆਰਾ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਸੋ ਆਓ ਹੁਣ ਇਹ ਪ੍ਰੋਗਰਾਮ ਹਰ ਸ਼ੁੱਕਰਵਾਰ ਨੂੰ 6 ਵਜੇ ਗੁਰਦੁਆਰਾ ਸਾਹਿਬ ਵਿਖੇ ਪੱਗ ਜਿਹੜੀ ਹੈ ਸਿਖਲਾਈ ਬੰਨਣ ਪੱਗ ਬੰਨਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਸੋ ਆਪ ਸਹਿਯੋਗ ਬਖਸ਼ੋ। ਆਓ ਹੁਣ ਸਰਨ ਕਰੀਏ ਭਾਈ ਜਸਵੰਤ ਸਿੰਘ ਜੋਸ਼ ਦੇ ਢਾਡੀ ਜਥੇ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਧਰਮ ਸਤਿਕਾਰ ਜੋ ਗੁਰੂ ਪਿਆਰੀ ਸਾਧ ਸਿੰਘ ਜੀ, ਬਹੁਤ ਬੜਭਾਗੇ ਹੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਤੱਖ ਦਰਸ਼ਨ ਕਰ ਰਹੇ ਹੋ ਸ਼ਬਦ ਗੁਰੂ ਦੇ। ਆਪਣੀਆਂ ਅਰਦਾਸਾਂ ਸਤਿਗੁਰਾਂ ਦੇ ਅੱਗੇ ਤੁਸੀਂ ਕਰ ਰਹੇ ਹੋ ਔਰ ਕਿਰਤ ਕਮਾਈ ਵਿੱਚੋਂ ਗੁਰੂ ਦੀ ਗੋਲਕ ਵਿੱਚ ਤਿਲ ਫੁਲ ਪਾਇਆ। ਸਤਿਗੁਰੂ ਆਪਣੇ ਦਰ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ, ਚੜ੍ਹਦੀ ਕਲਾ, ਗੁਰਸਿੱਖੀ ਜੀਵਨ ਸਤਿਗੁਰ ਬਖਸ਼ਿਸ਼ ਕਰੇ। ਆਓ ਸਾਰੀ ਸੰਗਤ ਚੁਕਾਓ ਸੀ ਇਸ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਢਾਡੀ ਸਿੰਘਾਂ ਨੇ ਇੱਕ ਕਵਿਤ ਤੁਹਾਡੇ ਸਨਮੁਖ ਰੱਖਿਆ ਕਿ ਦਸਮ ਪਾਤਸ਼ਾਹ ਨੇ ਖਾਲਸਾ ਜਿਹੜਾ ਸਾਜਿਆ ਪਰ ਉਪਕਾਰ ਲਈ ਸਾਜਿਆ, ਤੇ ਖਾਲਸੇ ਨੇ ਪਰ ਉਪਕਾਰ ਕੀਤੇ ਵੀ ਹੈ। ਅਬਦਾਲੀ ਦੀਆਂ ਭਾਜੜਾਂ ਪਵਾਈਆਂ, ਫਿਰ ਨਾਦਰ ਦੀਆਂ ਪਵਾਈਆਂ, ਫਿਰ ਲਾਹੌਰ ਸਰਕਾਰ ਜਿਹੜੀ ਜ਼ਾਲਮ ਸੀ ਜ਼ਕਰੀਆ ਖਾਨ ਦੀ, ਮੀਰ ਮੰਨੂ ਦੀ, ਇਹਨੂੰ ਭਾਜੜਾ ਪਵਾਉਂਦਾ ਰਿਹਾ। ਪਰ ਹੁਣ ਪਤਾ ਨਹੀਂ ਕੀ ਹੋ ਗਿਆ, ਹੁਣ ਖਾਲਸਾ ਕੁਛ ਨਹੀਂ ਕਰ ਰਿਹਾ, ਨਾ ਬਾਣੀ ਪੜ੍ਹ ਰਿਹਾ, ਨਾ ਬਾਣੀ ਵਿਚਾਰ ਰਿਹਾ, ਨਾ ਗੁਰਦੁਆਰੇ ਸੇਵਾ ਕਰ ਰਿਹਾ, ਕੋਈ ਟਾਵੇਂ ਟਾਵੇਂ ਸਰੀਰ ਹੋਆ। ਇਹ ਮੇਰੇ ਤੇ ਵੀ ਢੋਕਦੀ ਆ ਗੱਲ, ਅੱਜ ਖਾਲਸਾ ਕੀ ਕਰ ਰਿਹਾ, ਕਿੱਡਾ ਪਰਉਪਕਾਰੀ ਖਾਲਸਾ ਗੁਰੂ ਗੋਬਿੰਦ ਸਿੰਘ ਨੇ ਸਾਜਿਆ ਸੀ ਕਿ ਸਾਰੀ ਜ਼ਿੰਦਗੀ ਤੋਂ ਪਰਉਪਕਾਰ ਕਰ ਗਏ ਨੂੰ। ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਬੁਰੇ ਦਾ ਭਲਾ ਕਰ, ਕਹਿੰਦੇ ਮੈਨੂੰ ਇਹ 'ਚ ਕੀ ਫਾਇਦਾ, ਜੇ ਮੈਂ ਬੁਰੇ ਦਾ ਭਲਾ ਕਰਾਂ ਮੈਨੂੰ ਕੀ ਫਾਇਦਾ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਛ ਪਾਏ, ਤੇਰੇ ਸਰੀਰ ਨੂੰ ਕੋਈ ਰੋਗ ਨਹੀਂ ਲੱਗੂਗਾ। ਤੂੰ ਸਤਿਗੁਰਾਂ ਅੱਗੇ ਜਿਹੜੀ ਅਰਦਾਸ ਕਰੇਗਾ ਵਾਹਿਗੁਰੂ ਪ੍ਰਮਾਣ ਕਰੇਗਾ। ਇੱਕ ਥਾਂ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਅੰਦਰ ਭਗਤ ਫਰੀਦ ਜੀ ਕਹਿੰਦੇ ਨੇ, ਫਰੀਦਾ ਸਿਰ ਪਲਿਆ, ਦਾੜੀ ਪਲੀ, ਪਲੀ ਦਾ ਮਤਲਬ ਹੁੰਦਾ ਵੀ ਚਿੱਟੀਆਂ ਹੋ ਗਈਆਂ, ਦਾੜੀ ਵੀ ਚਿੱਟੀ ਹੋ ਗਈ, ਸਿਰ ਵੀ ਚਿੱਟਾ ਹੋ ਗਿਆ, ਸਿਰ ਪਲਿਆ, ਦਾੜੀ ਪਲੀ, ਮੁੱਛਾਂ ਭੀ ਪਲੀਆਂ, ਰੇ ਮਨ ਬਘੈਲੇ ਬਾਬਲੇ, ਮਾਣੇ ਕਿਆ ਰਲੀਆਂ, ਤੂੰ ਹਜੇ ਵੀ ਨਾਟਕ ਤਮਾਸ਼ੇ ਤਾਸ਼ਾਂ ਖੇਡਦਾ ਫਿਰਦਾ, ਤੇਰੀ ਹਜੇ ਵੀ ਧਿਆਨ ਦੀ ਰੁਚੀ ਉੱਧਰ ਹੀ ਹੈ। ਅਲੰਕਾਰ ਕੀਤਾ ਸੀ ਗਿਆਨੀ ਹੁਣਾਂ ਨੇ, ਸ਼ਾਇਦ ਤੁਸੀਂ ਧਿਆਨ ਨਹੀਂ ਦਿੱਤਾ। ਉਸ ਅਲੰਕਾਰ ਵਿੱਚ ਕਿ ਆਖਿਆ ਸੀ ਬਈ ਭਗਤ ਕਬੀਰ ਜੀ ਨੇ, ਪਾਲਿਓ ਬਹੁਤ ਕੁਟੰਬ, ਧੰਦਾ ਕਰਤਾ ਰਹਿ ਗਿਆ ਭਾਈ ਰਿਹਾ ਨਾ ਬੰਦ। ਕੁਟੰਬ ਕਹਿੰਦੇ ਨੇ ਰਿਸ਼ਤੇਦਾਰੀਆਂ ਨੂੰ, ਸੰਬੰਧੀਆਂ ਨੂੰ। ਭੂਆ ਦਾ ਪੁੱਤ ਬਿਮਾਰ ਹੋ ਗਿਆ, ਉਹਦੀ ਖਬਰ ਲੈ ਆਵਾਂ, ਚਾਚੇ ਦੀ ਨੂੰਹ ਮਰ ਗਈ, ਉਹਦੇ ਮਹਿਸੂਸ ਕਰਿਆ ਵਾਂ। ਇੱਦਾਂ ਦੇ ਕੰਮਾਂ ਲਈ ਤੇਰੇ ਕੋਲ ਟਾਈਮ ਹੈ, ਤੂੰ ਕੱਢਦਾ ਏ, ਭਾਵਾਂ ਤੂੰ ਕਿੰਨਾ ਵੀ ਮਜਬੂਰ ਹੋਵੇਂ, ਆਪ ਤੂੰ ਬਿਮਾਰ ਹੋਵੇਂ, ਤੇਰਾ ਕਿੱਡਾ ਬਿਜ਼ਨਸ ਹੋਵੇ, ਤੂੰ ਰਿਸ਼ਤੇਦਾਰੀਆਂ ਦੇ ਕੋਲ ਜਾ ਖੜਦਾ ਉਹਨਾਂ ਦੀ ਖੁਸ਼ੀ ਚ, ਗਮੀ ਚ, ਦੁੱਖ ਚ, ਸੁੱਖ ਚ, ਪਰ ਗੁਰੂ ਜੋਗਾ ਤੇ ਕੋਈ ਟਾਈਮ ਹੈ ਨਹੀਂ। ਬਸ ਇਹਨੂੰ ਕਿਹਾ ਬਈ ਪਾਲਿਓ ਬਹੁਤ ਕੁਟੰਬ, ਧੰਦਾ ਕਰਤਾ ਰਹਿ ਗਿਆ, ਧੰਦਾ ਰਾ ਤੂੰ ਕਰਦਾ ਚਲੇ ਗਿਆ। ਇੱਕ ਥਾਂ ਤੇ ਸਤਿਗੁਰੂ ਕਹਿੰਦੇ ਆ ਇਹ ਮਨ ਮਨੂਰ ਹੋ ਗਿਆ, ਮਨੂਰ ਕਹਿੰਦੇ ਜਿਵੇਂ ਚੁੱਲ੍ਹੇ ਦੀ ਮਿੱਟੀ ਜਲ ਜਲ ਕੇ ਪੱਥਰ ਵਾਂਗੂ ਕਰੜੀ ਹੋ ਜਾਂਦੀ ਹੈ, ਇਹ ਮਨ ਮਨੂਰ ਹੋ ਗਿਆ। ਇਤਿਹਾਸ ਦੇ ਵਰਕੇ ਸੀ, ਕੱਲ ਆਰੰਭ ਕੀਤੇ ਸੀ, ਸੱਤਵੇਂ ਪਾਤਸ਼ਾਹ ਗੁਰੂ ਹਰਿਰਾਇ ਸਾਹਿਬ ਮਹਾਰਾਜ ਕਰਤਾਰਪੁਰ ਦੀ ਧਰਤੀ ਤੇ ਆ ਕੇ ਬੈਠੇ ਨੇ। ਸੱਤਵੇਂ ਪਾਤਸ਼ਾਹ ਦਾ ਵੱਡਾ ਭਰਾ ਵੀ ਕਰਤਾਰਪੁਰ ਵਿੱਚ ਰਹਿ ਰਹੇ ਆ। 5,656 ਏਕੜ ਜ਼ਮੀਨ ਜਿਹੜੀ ਗੁਰੂ ਸਾਹਿਬਾਂ ਨੇ ਮੁੱਲ ਖਰੀਦੀ ਹੋਈ ਹੈ। ਗੁਰੂ ਅਰਜਨ ਦੇਵ ਜੀ ਨੇ ਇਸੇ ਧਰਤੀ ਤੇ ਪਿੰਡ ਦੀ ਮੋਹਰੀ ਗੱਡੀ ਸੀ, ਨਾਂ ਰੱਖਿਆ ਸੀ ਕਰਤਾਰਪੁਰ।
ਗੁਰੂ ਹਰਰਾਏ ਸਾਹਿਬ ਮਹਾਰਾਜ ਇਸ ਧਰਤੀ ਤੇ ਗੁਰਦੁਆਰਾ ਗੰਗਸਰ ਵੇਖਣ ਵਾਸਤੇ ਆਏ ਨੇ, ਹੋਰ ਗੁਰਦੁਆਰੇ ਇਤਿਹਾਸਕ ਨੇ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਦੇ ਦੋ ਪੋਤਰੇ ਕਰਤਾਰਪੁਰ ਚ ਵਿਆਹੇ ਹੋਏ ਨੇ, ਆ ਜਿਹੜਾ ਜਲੰਧਰ ਲਾਗੇ ਕਰਤਾਰਪੁਰ ਵਾ, ਸੂਰਜਮੱਲ ਤੇ ਗੁਰੂ ਤੇਗ ਬਹਾਦਰ ਮਹਾਰਾਜ ਕਰਤਾਰਪੁਰ ਚ ਵਿਆਹੇ ਹੋਏ ਨੇ। ਸੂਰਜਮੱਲ ਦੇ ਸਹੁਰੇ ਦਾ ਨਾਂ ਆ ਪ੍ਰੇਮ ਚੰਦ ਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਹੁਰੇ ਦਾ ਨਾਂ ਆ ਲਾਲ ਚੰਦ। ਇਹ ਤਾਏ ਚਾਚੇ ਦੇ ਪੁੱਤ ਭਰਾ ਨੇ ਦੋਨੇ, ਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਪੋਤਰੇ ਛੇਵੇਂ ਪਾਤਸ਼ਾਹ ਦੇ ਪੁੱਤ ਇਹ ਕਰਤਾਰਪੁਰ ਵਿੱਚ ਵਿਆਹੇ ਹੋਏ ਨੇ। ਉਹ ਗੁਰੂਆਂ ਦੀ ਚਰਨ ਛੋਹ ਧਰਤੀ ਵੇਖਣ ਵਾਸਤੇ ਆਏ ਨੇ, ਸੱਤਵੇਂ ਪਾਤਸ਼ਾਹ ਨਾਲ ਪਰਿਵਾਰ ਹੈ। ਹੁਣ ਧੀਰ ਬਲ ਦੇ ਸੁਣ ਕੇ ਵੇਖ ਕੇ ਸੜ ਬਲ ਗਿਆ, ਖਿਜਦਾ ਤੋਂ ਇਸ ਗੱਲੋਂ ਸੀ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੈਨੂੰ ਗੱਡੀ ਨਹੀਂ ਦੇ ਕੇ ਗਏ, ਮੈਂ ਵੱਡਾ ਸੀ। ਧੀਰ ਮੱਲ ਕਹਿੰਦਾ ਤੇ ਗੱਡੀ ਦੇ ਕੇ ਗਏ ਨੇ ਮੇਰੇ ਛੋਟੇ ਭਰਾ ਨੂੰ, ਕਿਉਂਕਿ ਜਿਸ ਦਿਨ ਧੀਰ ਮੱਲ ਨੇ ਜਨਮ ਲਿਆ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਮੁਖਾਰਬਿੰਦ ਵਿੱਚੋਂ ਕਿਹਾ ਸੀ ਵੀ ਪ੍ਰਿਥੀ ਚੰਦ ਹੀ ਜਨਮ ਲੈ ਕੇ ਆ ਗਿਆ, ਤੇ ਜਿੱਦਣ ਹਰਰਾਏ ਸਾਹਿਬ ਨੇ ਜਨਮ ਲਿਆ ਸੀ ਤੇ ਛੇਵੇਂ ਪਾਤਸ਼ਾਹ ਨੇ ਆਖਿਆ ਸੀ ਇਹ ਭਾਰੀ ਵਸਤੂ ਦਾ ਵਪਾਰੀ ਆ ਗਿਆ ਹੈ, ਭਾਵ ਕਿ ਗੁਰੂ ਨਾਨਕ ਦਾ ਤਖ਼ਤ ਦਾ ਵਾਰਸ ਆਇਆ ਹੈ। ਹੁਣ ਜਦ ਕਰਤਾਰਪੁਰ ਵਿੱਚ ਸੱਤਵੇਂ ਪਾਤਸ਼ਾਹ ਬੈਠੇ ਨੇ, ਨਾਲ ਵੱਡੇ ਵੱਡੇ ਵੈਦ ਨੇ, ਹਕੀਮ ਨੇ, ਦਵਾਖਾਨਾ ਕੀਰਤਪੁਰ ਦਾ ਮਸ਼ਹੂਰ ਸੀ, ਇਲਾਕੇ ਦੀਆਂ ਸੰਗਤਾਂ ਦਵਾ ਦਾਰੂ ਲੈਣ ਵਾਸਤੇ ਸੱਤਵੇਂ ਪਾਤਸ਼ਾਹ ਨੂੰ ਆਪਣੇ ਦੁੱਖ ਦੱਖਣ ਦੱਸਣ ਵਾਸਤੇ ਆਉਂਦੇ ਨੇ, ਤੇ ਸੱਤਵੇਂ ਪਾਤਸ਼ਾਹ ਉਹਨਾਂ ਨੂੰ ਦਵਾ ਬੂਟੀ ਦਿੰਦੇ ਨੇ, ਉਹ ਠੀਕ ਹੋ ਕੇ ਨਿਜਾਤ ਪਾ ਕੇ ਜਾਂਦੇ ਨੇ, ਖੁਸ਼ ਹੋ ਕੇ ਜਾਂਦੇ ਨੇ, ਤੇ ਨਾਲੇ ਸੱਤਵੇਂ ਪਾਤਸ਼ਾਹ ਦੇ ਦਰਸ਼ਨ ਦੀਦਾਰ ਕਰਦੇ ਨੇ। ਕੁਦਰਤ ਰੱਬ ਦੀ ਇਹਨਾਂ ਦਿਨਾਂ ਵਿੱਚ ਇੱਕ ਬ੍ਰਾਹਮਣਾਂ ਦਾ ਮੁੰਡਾ ਮਰ ਗਿਆ, ਗਭਰੂ ਪੁੱਤ ਸੀ, ਮਾਂ ਬਾਪ ਕੁਰਲਾਏ। ਜਦੋਂ ਮਾਂ ਬਾਪ ਜਿਉਂਦੇ ਹੋਣ ਤੇ ਅੱਖਾਂ ਦੇ ਸਾਹਮਣੇ ਮਾਂ ਦੇ ਜਾਂ ਬਾਪ ਦੇ ਪੁੱਤ ਗੁਜ਼ਰ ਜਾਵੇ ਤਾਂ ਇਹ ਅਥਾਹ ਸੱਟ ਹੁੰਦੀ ਹੈ ਮਨ ਨੂੰ, ਇਹ ਕਦੇ ਵਾਹਿਗੁਰੂ ਕਿਰਪਾ ਕਰੇ ਤਾਂ ਉਹ ਧੀਰਜ ਵੱਜਦਾ ਪਰ ਯਾਦ ਨਹੀਂ ਭੁੱਲਦੀ ਹੁੰਦੀ। ਯਾਦ ਮਰਦੇ ਦਮ ਤਿਕਰ ਮਨੁੱਖ ਨੂੰ ਉਹਦੀ ਮਾਂ ਬਾਪ ਨੂੰ ਆਉਂਦੀ ਰਹਿੰਦੀ ਹੈ, ਜਿਹਨੇ ਅੱਖਾਂ ਦੇ ਸਾਹਮਣੇ ਗੱਭਰੂ ਪੁੱਤ ਚਲਾ ਜਾਵੇ। ਜਦੋਂ ਪੁੱਤ ਦੇ ਧੀਆਂ ਪੁੱਤਾਂ ਨੂੰ ਵੇਖਣਾ ਤਾਂ ਹੋਰ ਦੁੱਖ, ਤੇ ਜਦੋਂ ਪੁੱਤ ਵਿਆਹ ਹੀ ਨਾ ਹੋਵੇ ਉਦੋਂ ਅਕਾਲ ਸੱਟ। ਉਹ ਬ੍ਰਾਹਮਣਾਂ ਦਾ ਪੁੱਤ ਮਰ ਗਿਆ, ਗੁਜ਼ਰ ਗਿਆ, ਅਕਾਲ ਚਲਾਣਾ ਕਰ ਗਿਆ। ਧੀਰ ਮੱਲ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਕੀਤੇ, ਉਹਨਾਂ ਦੇ ਘਰ ਗਿਆ, ਮਸੰਦ ਭੇਜੇ, ਕਹਿੰਦਾ ਸੱਤਵੇਂ ਪਾਤਸ਼ਾਹ ਹਰਰਾਏ ਸਾਹਿਬ ਮਹਾਰਾਜ ਕਰਤਾਰਪੁਰ ਚ ਆਏ ਹੋਏ ਨੇ, ਉਹ ਦੀਨ ਦੁਨੀਆਂ ਦੇ ਮਾਲਕ ਨੇ, ਬੇਅੰਤ ਸੰਗਤਾਂ ਉਹਨਾਂ ਦੇ ਚਰਨਾਂ ਚ ਅਰਦਾਸਾਂ ਬੇਨਤੀਆਂ ਕਰਦੇ ਆ ਤੇ ਤੁਸੀਂ ਇੱਦਾਂ ਕਰੋ ਇਹਦਾ ਸੰਸਕਾਰ ਨਾ ਕਰਿਓ। ਉਹ ਕਹਿੰਦੇ ਫਿਰ ਕੀ ਕਰੀਏ, ਕਹਿੰਦਾ ਇਹਦਾ ਮੰਜਾ ਚੱਕੋ ਤੇ ਚੱਕ ਕੇ ਤਾਂ ਕਰਤਾਰਪੁਰ ਨੂੰ ਜਿੱਥੇ ਗੁਰੂ ਬੈਠਾ ਉੱਥੇ ਲੈ ਜਾਓ। ਉਹਨਾਂ ਨੇ ਮੰਜਾ ਚੁੱਕਿਆ, ਇਹਦੇ ਮਨ ਵਿੱਚ ਕਪਟ ਵਾ, ਕਪਟ ਇਹ ਆ ਵੀ ਜੇ ਤਾਂ ਸੱਤਵਾਂ ਗੁਰੂ ਇਸ ਮੁਰਦੇ ਨੂੰ ਕਰ ਦੇਵੇ ਜਿਉਂਦਾ, ਸਾਡੇ ਕੋਲ ਭੰਡੀ ਪ੍ਰਚਾਰ ਨਹੀਂ ਮੁੱਕਣਾ ਵੀ ਸੱਤਵੇਂ ਗੁਰੂ ਨੇ ਕਰਾਮਾਤ ਦਿਖਾ ਦਿੱਤੀ। ਰਾਮ ਰਾਏ ਨੇ ਕਰਾਮਾਤਾਂ ਦਿਖਾਲੀਆਂ ਸੀ ਤੇ ਮਹਾਰਾਜ ਨੇ ਕਹਿ ਦਿੱਤਾ ਸੀ ਬਈ ਇਹ ਸਾਡਾ ਪੁੱਤ ਨਹੀਂ, ਇਹਨਾਂ ਦੇ ਪੁੱਤ ਵਾ ਸੱਤਵੇਂ ਪਾਤਸ਼ਾਹ ਦੇ, ਕਿਹਾ ਸੀ। ਇਸ ਕਰਕੇ ਵੀ ਜੇ ਗੁਰੂ ਨੇ ਇਹਨੂੰ ਜਿਉਂਦਾ ਨਾ ਕੀਤਾ ਫੇਰ ਵੀ ਭੰਡੀ ਪ੍ਰਚਾਰ ਕਰਨਾ, ਫੇਰ ਕਾਹਦਾ ਕਰਨਾ, ਵੀ ਗੁਰੂ ਚ ਕੋਈ ਭਗਤੀ ਦਾ ਕੋਈ ਸ਼ਕਤੀ ਦਾ ਕਿਣਕਾ ਹੀ ਹੈ ਨਹੀਂ, ਕਿਉਂਕਿ ਦੁਸ਼ਮਣ ਨੂੰ ਤਾਂ ਕੋਈ ਬਹਾਨਾ ਚਾਹੀਦਾ ਗੱਲ ਭੰਡੀ ਪ੍ਰਚਾਰ ਕਰਨੇ ਨੂੰ। ਇਹਨਾਂ ਨੇ ਚੁੱਕਿਆ ਮੰਜਾ ਲਿਆ ਕੇ ਤਾਂ ਕਰਤਾਰਪੁਰ ਦਰਬਾਰ ਦੇ ਬਾਹਰਲੇ ਪਾਸੇ ਰੱਖ ਦਿੱਤਾ। ਮਾਂ ਬਾਪ ਸ਼ਰੀਕਾ ਭਾਈਚਾਰਾ ਹੁਣ ਦਰਬਾਰ ਵਿੱਚ ਪੈਟ ਪੈਟ ਕੇ ਨਾ ਉੱਚੀ ਉੱਚੀ ਰੋ ਰਿਹਾ, ਕੀਰਨੇ ਪਾ ਰਿਹਾ ਹੈ
ਸੱਤਵੇਂ ਪਾਤਸ਼ਾਹ ਦਾ ਲਗਾ ਦਰਬਾਰ, ਉਹਨਾਂ ਦੀ ਆਵਾਜ਼ ਕੰਨਾਂ 'ਚ ਪਈ। ਸੱਤਵੇਂ ਪਾਤਸ਼ਾਹ ਹੈਰਾਨ ਹੋਏ ਤੇ ਜਦੋਂ ਜਾ ਕੇ ਦਰਬਾਰ 'ਚ ਖਲਬਲੀ ਮਚੀ ਤੇ ਸੱਤਵੇਂ ਪਾਤਸ਼ਾਹ ਦੇ ਦਰਬਾਰ ਵਿੱਚ

ਮੰਜੇ ਉੱਤੇ ਰੱਖ ਕੇ ਨਾ ਲਾਸ਼ ਤੇ ਧਾ ਪਿੱਟਣ ਨਾ ਸ਼ੁਰੂ ਕਰ ਦਿੱਤਾ। ਹੁਣ ਦਰਬਾਰ ਵਿੱਚ ਗੱਲ ਵਿਸ਼ੇ ਦੀ ਚੱਲਦੀ ਸੀ, ਨਾਮ ਦੇ ਵਿਸ਼ੇ ਦੀ, ਵੀ ਪਰਮਾਤਮਾ ਦਾ ਨਾਮ ਕੀ ਹੈ, ਮਨੁੱਖ ਨੂੰ ਕਿਉਂ ਲੈਣਾ ਚਾਹੀਦਾ। ਜਦ ਬਾਹਰ ਖਲਾਬਲੀ ਮਚੀ ਵੇਖੀ, ਰੌਲਾ ਪੈਂਦਾ ਵੇਖਿਆ, ਪਿੱਟ ਪਟਾਕਾ ਵੇਖਿਆ, ਸੱਤਵੇਂ ਪਾਤਸ਼ਾਹ ਮਹਾਰਾਜ ਦੇ ਸੰਗਤ ਵੀ ਉੱਠ ਕੇ ਬਾਹਰ ਨੂੰ ਦੇਖਣ ਲੱਗ ਪਈ। ਸੱਤਵੇਂ ਪਾਤਸ਼ਾਹ ਉੱਠੇ, ਬਾਹਰ ਗਏ, ਬੜਾ ਇਕੱਠ, ਕਹਿਣ ਲੱਗੇ, ਕਹਿੰਦੇ ਗੁਰਸਿੱਖੋ ਇਹ ਕੀ ਗੱਲ ਵਾ, ਇਹ ਕੌਣ ਹੈ? ਉਸ ਨੌਜਵਾਨ ਜਿਹੜਾ ਮਰਿਆ ਹੋਇਆ, ਉਹਦੇ ਬੁੱਢੇ ਮਾਂ ਬਾਪ ਕਹਿਣ ਲੱਗੇ, ਜੀ ਸਾਡਾ ਇਹ ਪੁੱਤਰ ਵਾ ਇੱਕੋ ਇੱਕ ਆਸਰਾ, ਸਾਡਾ ਹੋਰ ਪੁੱਤ ਕੋਈ ਨਹੀਂ, ਇਹ ਅਕਾਲ ਚਲਾਣਾ ਕਰ ਗਏ, ਦੱਸੋ ਕਿਹਦੇ ਆਸਰੇ ਤੇ ਜੀ ਲਈਏ। ਸਾਡੀ ਤੁਹਾਨੂੰ ਬੇਨਤੀ ਆ, ਇਹਨੂੰ ਜਿੰਦਾ ਕਰ ਦਿਓ, ਉਹਦੇ ਵਿੱਚ ਪ੍ਰਾਣ ਪਾ ਦਿਓ। ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਮਹਾਰਾਜ ਕਹਿਣ ਲੱਗੇ, ਗੁਰਸਿੱਖੋ ਅੱਜ ਤਾਂ ਹੀ ਏਦਾਂ ਕਦੀ ਹੋਇਆ, ਪਹਿਲਾਂ ਮੈਨੂੰ ਇਹ ਦੱਸੋ, ਦੇਖੋ ਬੰਦਾ ਮਰਿਆ ਪਿਆ ਹੋਵੇ ਤਾਂ ਉਹ ਚ ਪ੍ਰਾਣ ਪੈ ਜਾਣ, ਕਦੀ ਹੋਇਆ ਇੱਦਾਂ? ਜੇ ਇੱਦਾਂ ਹੁੰਦੀ ਹੋਣ ਲੱਗ ਪਈ, ਲੋਕਾਂ ਨੇ ਸ਼ਮਸ਼ਾਨ ਘਾਟ ਨੂੰ ਨਹੀਂ ਜਾਣਾ, ਮੰਜੇ ਚੁੱਕ ਚੁੱਕ ਕੇ ਗੁਰਦੁਆਰੇ ਗੁਰੂ ਨਾਨਕ ਦੇ ਦਰਬਾਰ ਤੇ ਲਿਆਉਣੇ ਸ਼ੁਰੂ ਕਰ ਦੇਣੇ। ਕਹਿੰਦੇ ਮਰਨਾ ਇੱਕ ਸੱਚ ਸੱਚਾਈ ਏ, ਸਾਰੀ ਦੁਨੀਆਂ ਨੇ ਮਰਨਾ ਜੋ ਆਇਆ ਸੋ ਚੱਲ ਸੀ, ਸਭ ਕੋਲ ਆਈ ਵਾਰੀ, ਸਾਰਿਆਂ ਨੇ ਆਪਣੀ ਆਪਣੀ ਵਾਰੀ ਤੇ ਚਲੇ ਜਾਣਾ, ਇੱਥੇ ਰਹਿਣ ਵਾਲਾ ਕੋਈ ਨਹੀਂ, ਨਾ ਰਹਿਣਾ, ਅਸੀਂ ਵੀ ਨਹੀਂ ਬੈਠੇ ਰਹਿਣਾ। ਇੱਕ ਪਰਮਾਤਮਾ ਆ ਜਿਹੜਾ ਮਰਦਾ ਨਹੀਂ, ਉਹਦਾ ਨਾਮ ਨਹੀਂ ਮਰਦਾ, ਪਰਮਾਤਮਾ ਨਹੀਂ ਮਰਦਾ, ਬਾਕੀ ਸਾਰੀ ਦੁਨੀਆਂ ਜਨ ਮਰਨ ਵਿੱਚ ਵਾ ਮਰਦੀ ਏ। ਸਿੱਖ ਵੀ ਲਾਪੇ ਕਹਿਣ, ਸੱਚੇ ਪਾਤਸ਼ਾਹ ਕਰੋ ਕਿਰਪਾ, ਅੱਗੇ ਤਾਂ ਬਾਹਰ ਰੱਖਿਆ, ਸੱਤਵੇਂ ਪਾਤਸ਼ਾਹ ਦਰਬਾਰ ਚ ਗਏ, ਇਹ ਮੰਜਾ ਚੱਕ ਕੇ ਦਰਬਾਰ ਚ ਲੈ ਗਏ। ਬੁੱਢੇ ਮਾਂ ਬਾਪ ਬੇਨਤੀਆਂ ਕਰਦੇ, ਸੱਚੇ ਪਾਤਸ਼ਾਹ ਇਹਨੂੰ ਕਰੋ, ਤੇ ਜਿਹੜੇ ਮੋਹਰਤਵਾਰ ਸਿੱਖ ਸੀ ਇਹਨਾਂ ਸਾਰਿਆਂ ਨਾਲੋਂ ਜ਼ਿਆਦਾ ਜ਼ੋਰ ਧੀਰਮਾਲ ਦੇ ਮਸੰਦ ਲਾ ਰਹੇ ਸੀ, ਗੁਰੂ ਨੂੰ ਝੂਠਾ ਸਾਬਤ ਕਰਨ ਵਿੱਚ ਉਹ ਜ਼ਿਆਦਾ ਰੌਲਾ ਪਾਉਂਦੇ। ਮਹਾਰਾਜ ਕਰੋ ਕਿਰਪਾ, ਕਰੋ ਜਿੰਦਾ, ਪਾਓ ਸਵਾਸ। ਜਦ ਰੌਲਾ ਪੈਂਦਾ ਸੁਣਿਆ ਤਾਂ ਨਾ ਹੀ ਕੋਈ ਹਟਿਆ, ਨਾ ਸੱਤਵੇਂ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਏਦਾਂ ਕਦੀ ਹੋਇਆ ਨਹੀਂ। ਉਹਨਾਂ ਬ੍ਰਾਹਮਣਾਂ ਨੂੰ, ਉਹਦੇ ਮਾਂ ਬਾਪ ਨੂੰ ਸੱਤਵੇਂ ਪਾਤਸ਼ਾਹ ਬੜੀ ਧੀਰਜ ਨਾਲ ਕਹਿਣ ਲੱਗੇ, ਤੁਸੀਂ ਵਿਦਵਾਨ ਬੰਦੇ ਹੋ,

ਆ ਮੇਰੇ ਪੁੱਤ ਨੂੰ ਦੇ ਦਿਓ। ਇਤਿਹਾਸ ਗਵਾਹੀ ਦਿੰਦਾ ਏ ਸੱਚੇ ਮਨੋਂ ਜਦੋਂ ਮਨੁੱਖ ਅਰਦਾਸ ਕਰਦਾ ਪੂਰੀ ਹੁੰਦੀ ਏ। ਉਹ ਮੁੰਡਾ ਨੌ ਵਾਰ ਨੌ ਹੌਲੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਅੱਜ ਹੋਰ ਕੱਲ ਹੋਰ ਉਹ ਠੀਕ ਹੋਣ ਲੱਗ ਪਿਆ ਤਾਂ ਔਰੰਗਜ਼ੇਬ ਬਿਮਾਰ ਪੈਣ ਲੱਗ ਪਏ। ਦੂਜੀ ਗਵਾਹੀ ਮਹਾਰਾਜਾ ਰਣਜੀਤ ਸਿੰਘ ਬਿਮਾਰ ਪੈ ਗਿਆ। ਸ਼ਾਮ ਸਿੰਘ ਅਟਾਰੀ ਵਾਲੇ ਦਾ ਬਾਪ ਸਰਦਾਰ ਨਿਹਾਲ ਸਿੰਘ ਉਹਨੇ ਮਹਾਰਾਜਾ ਰਣਜੀਤ ਸਿੰਘ ਦੀ ਖਬਰ ਨੂੰ ਗਿਆ ਲਾਹੌਰ। ਜਦ ਮਹਾਰਾਜਾ ਰਣਜੀਤ ਸਿੰਘ ਦੀ ਹਾਲਤ ਵੇਖੀ ਉਹਦਾ ਪਰਿਵਾਰ ਉਹਦੇ ਸੱਤੇ ਪੁੱਤਰ ਉਹਨੇ ਮੰਜੇ ਦੀ ਪਰਿਕਰਮਾ ਕੀਤੀ ਮਹਾਰਾਜਾ ਰਣਜੀਤ ਸਿੰਘ ਜਦੋਂ ਜਿੱਥੇ ਮੰਜੇ 'ਤੇ ਬਿਮਾਰ ਪਿਆ ਪਰਿਕਰਮਾ ਕਰਕੇ ਉਹਦੇ ਸਿਰਹਾਣੇ ਵੱਲ ਜਾ ਕੇ ਖੜੋ ਗਿਆ। ਕਹਿੰਦਾ ਹੇ ਮੇਰੇ ਕਲਗੀ ਵਾਲੇ ਪਾਤਸ਼ਾਹ ਮੈਂ ਇੱਕ ਅੰਮ੍ਰਿਤਧਾਰੀ ਤੁਹਾਡਾ ਸਿੱਖ ਤੁਹਾਡੇ ਚਰਨਾਂ 'ਚ ਅਰਦਾਸ ਕਰਦਾ ਮੇਰੇ ਸ਼ੱਕ ਦੇ ਮੇਰੇ ਪ੍ਰਾਣ ਲੈ ਲਾ ਪਰ ਪੰਜਾਬ ਸਰਕਾਰ ਮਹਾਰਾਜਾ ਰਣਜੀਤ ਸਿੰਘ ਨੂੰ ਤੁਸੀਂ ਠੀਕ ਕਰ ਦਿਓ। ਮਹਾਰਾਜਾ ਰਣਜੀਤ ਸਿੰਘ ਠੀਕ ਹੋ ਗਿਆ ਅਤੇ ਨਿਹਾਲ ਸਿੰਘ ਅਕਾਲ ਚਲਾਣਾ ਕਰ ਗਿਆ। ਪਰ ਇੱਦਾਂ ਦੀ ਅਰਦਾਸ ਕਰੂ ਕਿਹੜਾ ਕੋਈ ਹੈ। ਖੁਦਾ ਮਨਜ਼ੂਰ ਕਰਤਾ ਹੈ ਦੁਆ ਜਬ ਦਿਲ ਸੇ ਹੋਤੀ ਹੈ। ਕੌਣ ਬਣੇ ਜਿਹੜਾ ਦਿਲ ਤੋਂ ਅਰਦਾਸ ਕਰੂ। ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਕਿਹੜਾ ਜਨ ਬਣ ਕੇ ਕਰੂ ਹੈ ਕੋਈ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਇਹ ਕੁਟੰਬ ਤੂੰ ਜੋ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਲੀ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਏ। ਐਸੋ ਕੰਮ ਮੂਲੇ ਨਾ ਕੀਚੇ ਜਿਤ ਅੰਤ ਪਛੋਤਾਈਏ। ਸੁਖਮਨੀ ਸਾਹਿਬ ਚ ਗੁਰੂ ਅਰਜਨ ਦੇਵ ਕਹਿੰਦੇ ਗਲ ਪਾਥਰ ਕੈਸੇ ਤਰੇ ਅਥਾਹ। ਕਹਿੰਦੇ ਗਲ ਚ ਦਾ ਪੱਥਰ ਪਾਏ ਹੁਣ ਪੱਥਰ ਹੈ ਕਿਹੜੇ ਆ। ਮਨੁੱਖ ਆਪਣੇ ਜੰਜਾਲ ਚ ਆਪ ਫਸਿਆ ਹੋਇਆ। ਆ ਸੰਸਾਰ ਪਰਮਾਤਮਾ ਨੇ ਇੱਕ ਮੋਹ ਬਣਾਇਆ ਮੋਹ ਪਿਆਰ। ਧੀਆਂ ਪੁੱਤਰ ਪੋਤਰੇ ਦੋਤਰੇ ਮਨੁੱਖ ਦੀ ਉਮਰ ਬੀਤਦੀ ਜਾਂਦੀ ਆ ਤੇ ਮਨੁੱਖ ਪਤਾ ਹੀ ਨਹੀਂ ਲੱਗਦਾ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਮੈਂ ਕਰ ਕੇ ਪਰਮਾਤਮਾ ਦਾ ਨਾਂ ਵਿਸਰਿਆ ਆ। ਹੁਣ ਗਲ ਵਿੱਚ ਕਿਸੇ ਬੰਦੇ ਨੇ ਭਾਰੇ ਪੱਥਰ ਪਾਇਓ ਹੁਣ ਉਹ ਦਰਿਆ ਜਾਂ ਨਹਿਰ ਤਰ ਲਓ ਨਹੀਂ। ਪਰ ਜਿਹੜੇ ਗੁਰੂ ਅਰਜਨ ਦੇਵ ਕਹਿੰਦੇ ਨੇ ਅਸਦਾ ਅਸੰਸਾਰ ਨੂੰ ਕਿਹਾ ਇਹਨੂੰ ਕਿਹਾ ਗਲ ਪਾਥਰ ਕੈਸੇ ਤਰੇ ਅਥਾ ਇਹ ਸੰਸਾਰ ਤੋਂ ਤਰਨਾ ਕਿੱਦਾਂ। ਅਸੀਂ ਤਰਨਾ ਕਿੱਦਾਂ ਚਾਹੁੰਦੇ ਵੀ ਦਾਨ ਪੁੰਨ ਕਰੋ ਪੈਸੇ ਦੇ ਜ਼ੋਰ ਨਾ ਵਧੀਆ ਰੁਮਾਲੇ ਚੜਾਵੋ ਵਧੀਆ ਮਟਰ ਪਨੀਰ ਪਾ ਕੇ ਸ਼ਾਹੀ ਪਨੀਰ ਪਾ ਕੇ ਵਧੀਆ ਪਾ ਕੇ ਲੰਗਰ ਬਣਾ ਦਿਓ ਸ਼ਾਇਦ ਕਦੇ ਬਾਬਾ ਨਾਨਕ ਖੁਸ਼ ਹੋ ਜਾਏ। ਅਸੀਂ ਨਿਤਨੇਮ ਨਾ ਕਰੀਏ ਮਹੀਨੇ ਵਿੱਚ ਇੱਕ ਖੰਡ ਪਾਠ ਪੱਕਾ ਕਰ ਦਿਓ। 10-12 ਸਾਲ ਹੋਈ ਜਾਣ ਖੰਡ ਪਾਠ ਪਾਠੀ ਪੜ੍ਹੀ ਜਾਣ ਜਿਹਨੂੰ ਗੁਰੂ ਨਾਨਕ ਮਹਾਰਾਜ ਸਤਿਗੁਰਾਂ ਦੀ ਬਾਣੀ ਕਹਿੰਦੀ ਪਰ ਗੱਡੀ ਲੱਦੀਏ। ਅਸੀਂ ਇੱਦਾਂ ਪਾਰ ਕਰਨਾ ਚਾਹੁੰਦੇ ਹਾਂ ਪੈਸੇ ਦੇ ਜ਼ੋਰ ਨਾ ਪਰ ਨਹੀਂ ਇਹ ਤਾਂ ਖੇਡ ਹੀ ਹੋਰ ਵਾ। ਇੱਦਾਂ ਨਹੀਂ ਹੋਣੀ ਕਰੀ ਚੱਲੋ। ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਇੱਦਾਂ ਪਾਰ ਹੋ ਜਾਓ। ਜੇ ਇੱਦਾਂ ਕਦੇ ਪਾਰ ਹੁੰਦਾ ਹੋਵੇ ਇੱਕ ਥਾਂ 'ਤੇ ਮੇਰੇ ਸਤਿਗੁਰੂ ਕਹਿੰਦੇ ਸਾਧ ਸੰਗਤ ਕੈਸੇ ਜਾਣੀਏ ਕਿੱਦਾਂ ਦੀ ਸੰਗਤ ਹੋਵੇ ਜਿੱਥੇ ਇੱਕੋ ਨਾਮ ਵਿਖਾਣੀ ਕਿੱਥੇ ਪਰਮਾਤਮਾ ਦੇ ਨਾਮ ਦੀ ਗੱਲ ਚੱਲਦੀ ਹੋਵੇ। ਇਹ ਨਹੀਂ ਉੱਥੇ ਆਪਾਂ ਗੱਲਾਂ ਮਰਿਆਂ ਦੀਆਂ ਕਰੀ ਚੱਲੀਏ। ਆਪਾਂ ਕਰਦੇ ਇੱਦਾਂ ਹੀ ਆ ਵੀ ਗੱਲਾਂ 15-20 ਕੁ ਹੋਰ ਕਰ ਲਈਆਂ ਥੋੜ੍ਹ ਜਿਹੀ ਕਦੇ ਹਟਣ ਲੱਗਿਆ ਨੇ ਬਾਬੇ ਨਾਨਕ ਜੀ ਜਾਂ ਕੋਈ ਹੋਰ ਧਾਰਮਿਕ ਕਰ ਲਈ ਇਹ ਵੀ ਸਾਧ ਸੰਗਤ ਹੀ ਹੋ ਗਈ। ਇੱਦਾਂ ਨਹੀਂ ਹੁੰਦੀ ਉੱਥੇ ਇੱਕੋ ਕੇਵਲ ਪਰਮਾਤਮਾ ਦੀ ਗੱਲ ਚੱਲੇ ਦੂਜੀ ਨਾ ਚੱਲੇ ਉਹ ਸਾਧ ਸੰਗਤ ਹੋ ਚੱਲੀ ਚੱਲੇ। ਮੈਂ ਕਈ ਵਾਰੀ ਕਹਿੰਦਾ ਹੁਣ ਪੰਜਾਬ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਟਾਈਮ 'ਤੇ ਨਿਸ਼ਾਨ ਸਾਹਿਬ ਛੋਟੇ ਹੀ ਰਹੇ ਆ। ਜਿਹੜੇ ਕਮਰੇ 'ਚ ਮਹਾਰਾਜ ਬਹਿੰਦੇ ਸੀ ਜਾਂ ਧਰਮਸ਼ਾਲ ਬਣਾਈ ਉਹਦੇ ਕਮਰੇ 'ਚ ਖੂੰਜੇ 'ਚ ਚਿੱਟੇ ਰੰਗ ਦਾ ਨਿਸ਼ਾਨ ਸਾਹਿਬ ਪਿਆ ਹੁੰਦਾ ਸੀ। 6ਵੇਂ ਪਾਤਸ਼ਾਹ ਨੇ ਵੀ ਉੱਚੇ ਚਲਾਏ ਕਿਉਂ ਚਲਾਏ ਉਹ ਕਹਿੰਦੇ ਸੀ ਵੀ ਜੇ ਦੁਨੀਆਂ 'ਤੇ ਕੋਈ ਦੁਖੀ

ਉਹ ਆਵੇ ਉਹਨੂੰ ਲੰਗਰ ਮਿਲੂ, ਰਹਿਣ ਵਾਸਤੇ ਮਿਲੂ, ਉਹਨੂੰ ਕੱਪੜਾ ਮਿਲੂ, ਉਹਨੂੰ ਦਵਾਈ ਮਿਲੂ। ਇਸ ਕਰਕੇ ਹੁਣ ਇਹਨਾਂ ਨੇ ਇਹਨਾਂ ਨਾਂ ਰੱਖਿਆ ਸੀ ਧਰਮਸਾਲ। ਧਰਮ ਦੀ ਗੱਲ ਵੀ ਹੋਊਗੀ, ਉਹਦਾ ਸਤਿਕਾਰ ਵੀ ਹੋਊਗਾ। ਸਿੱਖਾਂ ਦੀ ਰੀਸੇ ਜਿੰਨੇ ਵੀ ਮੁਸਲਮਾਨਾਂ ਦੀਆਂ ਮਸੀਤਾਂ ਸੀ, ਉਹ ਮੁਸਲਮਾਨ ਤਾਂ ਉੱਥੇ ਕਿਤੇ ਵੀ ਨਹੀਂ ਬੈਠਾ, ਕੋਈ ਇੱਕ ਅੱਧਾ ਹੋਊਗਾ। ਮੈਂ ਮੇਰੇ ਲਾਗੇ ਗੁੱਜਰ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਤੁਸੀਂ ਇੱਥੇ ਕਾਹਦੇ ਨੇ ਮੱਥਾ ਟੇਕਦੇ? ਕਹਿੰਦੇ ਅਸੀਂ ਨਹੀਂ ਟੇਕਦੇ, ਇਹਦਾ ਸਾਡੇ ਬੰਦੇ ਨੇ ਪੀਲੇ ਚੌਲ ਖਾਣ ਨੂੰ ਬਣਾ ਲਏ, ਠਾਂ ਟਿਕਾਣਾ ਹੈ। ਬੇ ਵੀਰਵਾਰ ਨੂੰ ਪੀਲੇ ਚੌਲ ਵਾਹਵਾ ਬੀਬੀਆਂ ਸਾਡੀਆਂ ਬਣਾਉਂਦੀਆਂ ਠੂਠੀ ਠਾਠੀ ਪਾ ਕੇ, ਇਹ ਜਿਹੜਾ ਉੱਥੇ ਐਨ ਚੰਗੀ ਤਰ੍ਹਾਂ ਖਾਇਆ ਕਰਾਂਗੇ, ਕੁੱਖਾ ਕੱਢਿਆ ਕਰਾਂਗੇ, ਕੋਲਾ ਚੰਗੀ ਤਰ੍ਹਾਂ। ਮੁਸਲਮਾਨ ਮਰ ਨਹੀਂ ਮਰ ਜਾਊ, ਉਹ ਕਦੀ ਵੀ ਜਿੱਥੇ ਨਮਾਜ਼ ਨਹੀਂ ਪੜ ਹੁੰਦੀ ਨਾ ਉੱਥੇ ਨਮਸਕਾਰ ਨਹੀਂ ਕਰਦਾ। ਅਤੇ ਸਾਡਿਆਂ ਦਾ ਠੀਹਾ ਹੀ ਕੋਈ ਨਹੀਂ, ਇਹ ਨਹੀਂ ਸਾਡਾ ਛੱਡਣਾ ਹੀ ਕੱਖ ਨਹੀਂ ਕਿਤੇ ਵੀ, ਇਹਦਾ ਕਛਹਿਰੇ ਚਿੰਤਪੁਰਨੀ ਦੇ ਵੀ ਚੱਕੀ ਫਿਰਦਾ ਵੀ ਮੈਂ ਇੱਧਰ ਨੂੰ ਚੱਲਿਆ ਇਸ਼ਨਾਨ ਕਰਨ, ਹਰਿਦੁਆਰ ਵੀ ਲਈ ਫਿਰਦਾ। ਸਾਡਾ ਟਿਕਾਣਾ ਹੀ, ਸਾਡਾ ਠੀਹਾ ਹੀ ਕੋਈ ਨਹੀਂ। ਅਤੇ ਜੇ ਗੱਲ ਕਰ ਲਓ ਸਾਡੇ ਜਨੋਹ ਨਹੀਂ ਖੁੱਭਦਾ, ਪਤਾ ਸਾਨੂੰ ਘੱਟੇ ਦਾ ਨਹੀਂ, ਸਾਨੂੰ ਪਤਾ ਕਾਹੇ ਦਾ ਵੀ ਕੀ ਸਾਡਾ ਇਤਿਹਾਸ, ਕੀ ਸਾਡਾ ਸਿਧਾਂਤ, ਕੀ ਸਾਡੀ ਗੁਰਬਾਣੀ, ਕੀ ਸਾਡੇ ਗੁਰੂਆਂ ਨੇ ਸਾਨੂੰ ਕਿਹਾ, ਪਤਾ ਹੀ ਨਹੀਂ। ਇਹਨਾਂ ਨੇ ਉੱਚੇ ਉੱਚੇ ਝੰਡੇ ਲਾ ਤੇ ਮੁਸਲਮਾਨਾਂ ਨੇ ਝੰਡੇ ਮਸੀਤਾਂ 'ਚ, ਪੰਜਾਬ ਦੀਆਂ 'ਚ ਜਿੱਥੇ ਖਾਣ ਨੂੰ ਵਾਹਵਾ ਬਣਾ ਲਏ, ਜਿਹਨਾਂ ਥਾਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ। ਆ ਮੇਰੀ ਆਪਣੇ ਸੁੱਤ 'ਚ ਮੇਰੇ ਪਿੰਡ ਵਿੱਚ ਅਸੀਂ ਕਦੇ ਮੱਝਾਂ ਚਾਰਨੀਆਂ, ਕਦੇ ਮੀਂਹ ਦਾ ਛੱਟ ਛੱਟਾ ਆਉਣਾ, ਉਹ ਨਿੱਕੀ ਜਿਹੀ ਹੁੰਦੀ ਸੀ ਉਹਦੇ ਵਿੱਚ ਵੜ ਜਾਣਾ। ਅੱਜ ਉੱਥੇ ਜੋੜ ਮੇਲੇ ਲੱਗਦੇ ਆ, ਮਾਰ ਕਦੇ ਪਤਾ ਨਹੀਂ ਲੱਗਦਾ ਕਿੰਨੀਆਂ ਕੁ ਚਾਦਰਾਂ, ਕੋਈ ਗੱਡੀ ਚਾੜ ਗਿਆ, ਕੋਈ ਰੁਪਈਏ ਚਾੜ ਗਿਆ, ਕੋਈ ਠੰਡੇ ਮਿੱਠੇ ਦੇ ਜਲ, ਮਾਰ 10-15-20 ਮੇਲੇ। ਮੈਂ ਕਿਹਾ ਤੁਹਾਨੂੰ ਸੋਹਣੀ ਠਾਰ ਮਿਲ ਗਈ ਬੈਠਣ ਨੂੰ, ਕਿਉਂਕਿ ਲੋਕ ਦੁਖੀ ਨੇ। ਜਦੋਂ ਮਨੁੱਖ ਦੁਖੀ ਹੋਵੇ ਨਾ, ਉਹਨੂੰ ਫਿਰ ਜੋ ਕੋਈ ਕਿੱਦਾਂ ਕੋਈ ਕਹਿ ਦਿੰਦਾ, ਉਹ ਉੱਧਰ ਨੂੰ ਤੁਰ ਪੈਂਦਾ ਵੀ ਕਿਤੇ ਮੈਨੂੰ ਸ਼ਾਇਦ ਕਿਤੇ ਥੋੜ੍ਹਾ ਬਹੁਤਾ ਧਰਵਾਸ ਮਿਲ ਜਾਵੇ, ਧਰਵਾਸ ਮਿਲੇ। ਮੈਂ ਕਿਹਾ ਵੀ ਗੁਰਦੁਆਰਿਆਂ ਵਿੱਚ ਤਾਂ ਨਿਸ਼ਾਨ ਸਾਹਿਬ ਝੂਲਦੇ ਆ ਬਈ, ਮੁਸਲਮਾਨ ਝੂਲਣ ਨਹੀਂ ਸੀ ਦਿੰਦੇ, ਇੰਨੀ ਉੱਚੇ ਝੁਲਾਏ। ਇਹਨੂੰ ਉੱਚਾ ਝੁਲਾਉਣ ਵਾਸਤੇ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ, ਅਥਾਹ ਕੁਰਬਾਨੀਆਂ ਕੀਤੀਆਂ, ਹੁਣ ਤਾਂ ਕਰਦੇ ਆ ਰਹੇ ਆ। ਅਤੇ ਮੈਂ ਕਿਹਾ ਵੀ ਤੁਸੀਂ ਆਹ ਤਾਂ ਚੰਦ ਤਾਰੇ ਵਾਲੇ ਪਾਕਿਸਤਾਨ ਦੀ ਮਸ਼ਹੂਰੀ ਕਰ ਰਹੇ ਹੋ, ਤਾਂ ਚਾੜ ਤਾਂ ਤੁਹਾਨੂੰ ਪਤਾ ਵੀ ਚੰਦ ਤਾਰੇ ਦਾ ਮਤਲਬ ਕੀ ਆ, ਪਤਾ ਤੁਹਾਨੂੰ? ਕਹਿੰਦੇ ਸਾਨੂੰ ਇੱਦਾਂ ਨਹੀਂ ਪਤਾ, ਸਾਨੂੰ ਇੰਨਾ ਪਤਾ ਵੀ ਇਹ, ਮੈਂ ਕਿਹਾ ਧਾਰਮਿਕ ਝੰਡਾ ਨਹੀਂ ਹੈਗਾ ਇੱਕ ਪਾਕਿਸਤਾਨ ਦਾ, ਪਾਕਿਸਤਾਨ ਦਾ ਝੰਡਾ ਆ ਚੰਦ। ਮੈਂ ਕਿਹਾ ਧਾਗੇ ਵਾਂਗੂ ਬਰੀਕ ਵਾ, ਇਹ ਦੂਜ ਦਾ ਚੰਦ ਵਾ। ਜਿੱਦਣ ਮੱਸਿਆ ਤੋਂ ਬਾਹਰ ਜਦੋਂ ਪੁੰਨਿਆ 'ਤੇ ਚੰਦ ਨਿਕਲਦਾ ਨਾ, ਉਦੋਂ ਫਿਰ ਅੱਧਾ ਚੰਦ ਨਿਕਲਦਾ, ਅੱਧਾ ਜਦੋਂ ਅੱਧਾ ਚੰਦ ਹੁੰਦਾ ਤਾਰੇ ਇੱਕ ਨਾਲ ਤਾਰਾ, ਤਾਂ ਅੱਧਾ ਚੰਦ ਜਦੋਂ ਪੂਰਾ ਹੋ ਕੇ ਸਮਾਪਤ ਹੋ ਜਾਂਦਾ, ਉਹਨੂੰ ਦੂਜ ਦਾ ਚੰਦ ਕਹਿੰਦੇ ਨੇ। ਜਦੋਂ ਸਿੱਖਾਂ ਨੂੰ ਮਾਰਨ ਵਾਸਤੇ ਪਠਾਨ ਚੜ੍ਹਦੇ ਸੀ, ਹੱਥਾਂ ਨੂੰ ਮਹਿੰਦੀ ਲਾ ਕੇ ਇਸੇ ਚੰਦ ਤਾਰੇ ਦੀ ਕਸਮ ਖਾ ਕੇ ਦੂਜ ਦੇ ਝੰਡੇ ਨੂੰ ਨਾਲ ਲੈ ਕੇ ਆਉਂਦੇ ਸੀ। ਮੈਂ ਕਿਹਾ ਤੁਸੀਂ ਬੇਮੁਖਤ ਦੇ ਐਵੇਂ ਮਸ਼ਹੂਰੀ ਕਰੀ ਜਾ ਰਹੇ, ਬਸ ਰੀਸਾਂ ਨੇ ਰੀਸਾਂ। ਸਿੱਖ ਨਗਰ ਕੀਰਤਨ ਕੱਢਦੇ ਸੀ, ਪਹਿਲਾਂ ਜਲੂਸ ਕਹਿੰਦੇ ਸੀ, ਜਲੂਸ ਜਦੋਂ ਬੰਦਿਆਂ ਦਾ ਜਲੂਸ ਕੱਢਣ ਲੱਗ ਪਏ ਬੰਦ ਕਰਤਾ, ਫਿਰ ਜਲਾਓ ਆਪਣੇ ਧਰਮ ਦਾ ਜਲਾਓ ਦਿਖਾ ਲੈਣਾ, ਨਗਰ ਕੀਰਤਨ। ਇਹਨਾਂ ਨੇ ਨਾਂ ਰੱਖ ਲਿਆ ਸ਼ੋਭਾ ਯਾਤਰਾ ਸਿੱਖਾਂ ਦੀ ਬਦਲ ਕੇ, ਹੁਣ ਸਿੱਖ ਪ੍ਰਭਾਤ ਫੇਰੀਆਂ ਕੱਢਦੇ ਆ, ਇਹ ਵੀ ਕੱਢਣ ਲੱਗ ਪਏ। ਮਤਲਬ ਕੋਈ ਵੀ ਹੁਣ ਸਾਡੇ ਸਿੱਖਾਂ ਦਾ ਵੀ ਕਾਹਦਾ ਰਹਿ ਗਿਆ ਨਗਰ ਕੀਰਤਨ? ਨਗਰ ਕੀਰਤਨ ਬਾਰੇ ਆਪਾਂ ਕਹਿੰਦੇ ਨਗਰ ਕੀਰਤਨ ਕੱਢਣਾ, ਪਹਿਲਾਂ 3 ਦਿਨ ਢੰਡੋਰਾ ਪੈਟਦੇ ਹਾਂ, ਜਿੱਦਣ ਜਾਣਾ ਮਾਰ 3 ਘੰਟੇ ਫੁੱਲ ਚੜਾਉਂਦੇ ਹਾਂ, ਪਾਲਕੀ 'ਤੇ ਲਾਉਂਦੇ ਹਾਂ, ਐਨ ਚੰਗੀ ਤਰ੍ਹਾਂ ਸਜਾਵਟ ਕਰਦੇ ਹਾਂ ਵੀ ਨਗਰ ਕੀਰਤਨ। ਵੀ ਕੀਰਤਨ ਤਾਂ ਪਿੰਡ ਵਿੱਚ ਹੈ ਹੀ ਨਹੀਂ, ਉਹ ਜਥੇ ਜਿਹੜੇ ਬੈਠੇ ਉਹ ਮਗਰ ਮਗਰ ਕਮੇਟੀ ਦੇ ਘੁੰਮਦੇ ਆ, ਇੱਥੇ ਜੀ 15 ਮਿੰਟ ਆ ਬਾਕੀ ਚਾਹ ਪਕੌੜਾ ਚੱਲਣਾ, ਇੱਥੇ ਸਮੋਸੇ ਚੱਲਣੇ ਆ, ਉਹ ਢਿੱਡਵਾ ਘੱਟੂਆ ਕਿੱਥੇ ਕੁ ਛਿੱਟੀ ਜਾਣਾ। ਡਾਕਟਰ ਤਾਂ ਕਹਿੰਦੇ ਵੀ ਥੋੜ੍ਹਾ ਖਾਵੋ, ਅਸੀਂ 1 ਦਿਨ 'ਚ 3 ਦਿਨਾਂ ਦਾ ਖਾ ਕੇ ਘਰ ਨੂੰ ਆ ਜਾਂਦੇ ਹਾਂ। ਇਹ ਆ ਵੀ ਜਿੱਦਾਂ ਨਗਰ ਕੀਰਤਨ ਕੱਢਿਆ ਵੀ ਰਾਤ ਨੂੰ ਨੀਂਦ ਸੋਹਣੀ ਆਉਂਦੀ, ਕੋਈ ਗਿੱਟੇ ਗਿੱਟੇ ਗੋਡੇ ਦੁਖਦੇ ਹੁੰਦੇ, ਪਤਾ ਲੱਗਦਾ ਕਿੱਥੇ ਲੰਮੇ ਪਏ, ਐਨ ਕੂਕਾ ਮਾਰਦੇ ਖਾ ਪੀ ਕੇ। ਇਹਨੂੰ ਅਸੀਂ ਨਗਰ ਕੀਰਤਨ ਕਹੀ ਜਾਂਦੇ ਹਾਂ। ਨਗਰ ਕੀਰਤਨ ਦਾ ਮਤਲਬ ਗੁਰੂਆਂ ਨੇ ਆਖਿਆ ਵੀ ਨਗਰ ਵਿੱਚ ਕੀਰਤਨ, ਕੀਰਤਨ ਤਾਂ ਹੈ ਹੀ ਨਹੀਂ।
ਚਾਰ ਕੁ ਕਦਮ ਤੁਰੋ, ਇੱਥੇ ਕੀ ਆ ਜੀ, ਇੱਥੇ ਛੋਲੇ ਭਟੂਰੀਆਂ ਦਾ ਲੰਗਰ ਵਾ, ਇੱਥੇ ਕੀ ਆ, ਇੱਥੇ ਪੇਸਟੀਆਂ ਆ ਜੀ, ਇੱਥੇ ਕੀ, ਇੱਥੇ ਨੌਜਵਾਨ ਮੁੰਡਿਆਂ ਨੇ ਪੀਜੇ ਖਿਲਾਉਣੇ ਆ। ਇੰਨੀ ਵੀ ਇੰਨੀ ਸ਼ਰਧਾ ਨਹੀਂ ਚਾਹੀਦੀ, ਇਹ ਨਹੀਂ ਮੈਂ ਸਮਝੋ ਵੀ ਸ਼ਰਧਾ ਰੱਖੋ, ਗੁਰੂ ਤੇ ਸਿੱਖ ਨੇ ਰੱਖਣੀ ਹੈ, ਪਰ ਅੰਨੀ ਸ਼ਰਧਾ ਨਹੀਂ ਰੱਖਣੀ। ਅੰਨੀ ਸ਼ਰਧਾ ਤੇ ਪਲੱਸ ਉੱਲੂ ਦੋਨੇ ਰਲਾ ਕੇ ਬਣ ਜਾਂਦੇ ਆ ਸ਼ਰਧਾ ਲੂ, ਇਹ ਦੋਨੇ ਰਲਾ ਕੇ ਬਣਦੇ ਆ ਸ਼ਰਧਾਲੂ। ਸਤਿਗੁਰ ਕਿਰਪਾ ਕਰੇ, ਹੁਣ ਜਦੋਂ ਲਿਆ ਕੇ ਮੰਜਾ ਰੱਖਦਾ ਵੀ ਕਹਿੰਦੇ ਕਰੋ ਜਿਉਂਦਾ, ਤੇ ਸਤਵੇਂ ਪਾਤਸ਼ਾਹ ਕਹਿਣ ਲੱਗੇ ਕੋਈ ਅੱਜ ਤਾਈਂ ਹੋਇਆ, ਜਦ ਇਹ ਨਾ ਹਟੇ ਫਿਰ ਸਤਵੇਂ ਪਾਤਸ਼ਾਹ ਕਹਿਣ ਲੱਗੇ ਕਰ ਦੇਣੇ ਇਹਨੂੰ ਜਿਉਂਦਾ। ਸਾਡੀ ਸ਼ਰਤ ਸੁਣੋ, ਕਹਿੰਦੇ ਸ਼ਰਤ ਸਾਡੀ ਇਹ ਆ, ਕੋਈ ਤੁਹਾਡੇ ਵਿੱਚੋਂ ਕੋਈ ਹੈ ਕੋਈ ਇੱਦਾਂ ਦਾ ਬੰਦਾ ਜਿਹੜਾ ਆਪਣੇ ਸਵਾਸ ਇਹਨੂੰ ਦੇ ਦੇਵੇ, ਇਹਨੂੰ ਕਰ ਦਿੰਦੇ ਆ ਜਿਉਂਦਾ। ਜਦ ਇਹ ਗੱਲ ਸੁਣੀ ਸਨਾਟਾ ਛਾ ਗਿਆ, ਕਈ ਘਰਾਂ ਉੱਥੋਂ ਦਰਬਾਰ ਚੋਂ ਬਾਹਰ ਨਿਕਲ ਗਏ, ਕਈਆਂ ਨੇ ਨੀਵੀਆਂ ਪਾ ਲਈਆਂ। ਆਹ ਹੁਣ ਸੁਣ ਲਓ ਆਪਸ ਵਿੱਚ ਹੀ ਗੱਲਾਂ, ਦਰਬਾਰ ਚ ਬੈਠੇ ਗੁਰੂ ਦੇ ਸਿੱਖ ਇਉਂ ਕਰਦੇ ਆ।

ਜਿਹੜੇ ਸਿੱਖ ਕਹਿ ਰਹੇ ਨੇ, ਮਸੰਦ ਕਹਿ ਰਹੇ ਨੇ, ਮਹਾਰਾਜੇ ਨੂੰ ਜਿਉਂਦਾ ਕਰ ਦਿਓ। ਜੇ ਜਿਉਂਦਾ ਕਰੋਗੇ, ਸਵਾਸ ਪਾਓਗੇ, ਤੁਹਾਡੀ ਸੋਭਾ ਹੋਵੇਗੀ। ਗੁਰੂ ਮਹਾਰਾਜ ਕਹਿਣ ਲੱਗੇ ਅੱਗੇ ਗੁਰੂ ਨਾਨਕ ਮਹਾਰਾਜ ਦੀ ਸੋਭਾ ਘੱਟ ਵਾ, ਕਿੱਡੀ ਕਿੱਡੀ ਦੂਰ ਤੱਕ ਉੜੀਸਾ, ਬੰਗਾਲ, ਰਾਜਸਥਾਨ, ਨੇਪਾਲ, ਚੀਨ, ਕਿੱਥੇ ਕਿੱਥੇ ਗੁਰੂ ਨਾਨਕ ਮਹਾਰਾਜ ਨਹੀਂ ਗਏ ਕਿ ਉਹ ਸੋਭਾ ਘੱਟ ਵਾ। ਗੁਰੂ ਨਾਨਕ ਦੇ ਮਹਾਰਾਜ ਨੇ ਆਪਣੀ ਸੋਭਾ ਨਹੀਂ ਕਰਵਾਈ, ਸੋਭਾ ਪਰਮਾਤਮਾ ਦੇ ਨਾਮ ਦੀ ਏ, ਉਹਦੀ ਵਡਿਆਈ ਦੀ ਏ। ਜੋ ਕੁਝ ਕਰ ਗਏ ਗੁਰੂ ਦੀ ਵਡਿਆਈ, ਗੁਰੂ ਦਾ ਨਾਮ ਜਿਹੜਾ ਦੁਨੀਆਂ ਦੇ ਪਰਮਾਤਮਾ ਦਾ ਨਾਂ ਦੁਨੀਆਂ ਤੇ ਰਹਿਣਾ, ਬੰਦਾ ਚਾਹੇ ਹੋਵੇ ਚਾਹੇ ਨਾ ਹੋਵੇ, ਜਦੋਂ ਨਹੀਂ ਹਟੇ ਫਿਰ ਸੱਤਵੇਂ ਪਾਤਸ਼ਾਹ ਨੇ ਬਚਨ ਕੀਤੇ ਵੀ ਕਹਿੰਦੇ ਤੁਹਾਡੇ ਵਿੱਚੋਂ ਕੋਈ ਹੈ ਕੋਈ ਇੱਦਾਂ ਦਾ ਸਿੱਖ ਜਿਹੜਾ ਆਪਣੇ ਸਵਾਸ ਇਹਨੂੰ ਦੇਵੇ। ਫਿਰ ਸਾਰਿਆਂ ਦੇ ਸੁਣ ਕੇ ਦੰਦ ਜੁੜ ਗਏ, ਨੀਵੀਆਂ ਪੈ ਗਈਆਂ, ਕੋਈ ਨਹੀਂ ਬੋਲਿਆ। ਮਹਾਰਾਜ ਨੇ ਫਿਰ ਹੋਕਾ ਦਿੱਤਾ, ਭਾਈ ਹੈ ਕੋਈ? ਤੁਸੀਂ ਕਹੀ ਤਾਂ ਜਾਣੇ ਹੋ ਇੱਕ ਪਰਮਾਤਮਾ ਦੇ ਬਣਾਏ ਹੋਏ ਕਾਨੂੰਨ 'ਚ, ਉਹਦੀ ਮਰਜ਼ਾਦਾ 'ਚ ਤੁਸੀਂ ਦਖਲ ਅੰਦਾਜ਼ੀ ਕਰ ਰਹੇ ਹੋ। ਮੌਤ ਇੱਕ ਟਲ ਸੱਚਾਈ ਹੈ, ਹਰੇਕ ਮਨੁੱਖ ਜੋ ਦੁਨੀਆਂ ਉੱਤੇ ਆਇਆ ਉਹਨੇ ਚਲੇ ਜਾਣਾ, ਕੋਈ ਅਗੇਤਾ ਕੋਈ ਵਿਸ਼ੇਤਾ, ਉਹਨੇ ਜਾਣਾ ਆ। ਆਪਾਂ ਆਮ ਕਦੇ ਦਰੀ ਤੇ ਬਹਿ ਕੇ ਗੱਲਾਂ ਕਰਦੇ, ਕਿਸੇ ਦੇ ਘਰ ਮਹਿਸੂਸ ਕਰਨ ਜਾਈਏ, ਆਪਾਂ ਕਹਿੰਦੇ ਜੀ ਮਨੁੱਖ ਖਾਲੀ ਹੱਥ ਆਇਆ ਤੇ ਖਾਲੀ ਹੱਥ ਜਾਂਦਾ, ਕੁਛ ਨਹੀਂ ਲੈ ਕੇ ਆਇਆ। ਲੈ ਕੇ ਵੀ ਆਉਂਦਾ ਤੇ ਲੈ ਕੇ ਵੀ ਜਾਂਦਾ, ਲੈ ਕੇ ਆਪਣੇ ਕਰਮ ਆਇਆ ਸੀ, ਲੈ ਕੇ ਕੀ ਜਾਂਦਾ? ਜੋ ਇੱਥੇ ਖੱਟਿਆ ਕਮਾਇਆ, ਪੁੰਨ ਪਾਪ ਫਲ ਇਹ ਲੈ ਕੇ ਜਾਂਦਾ, ਨਾ ਖਾਲੀ ਆਇਆ ਸੀ ਤੇ ਨਾ ਖਾਲੀ ਜਾਂਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਿਧਾਂਤ ਹੀ ਇਹ ਗੱਲ ਕਹਿੰਦਾ ਹੈ, ਗੁਰੂ ਨਾਨਕ ਦੀ ਬਾਣੀ ਇਹ ਗੱਲ ਕਹਿੰਦੀ ਹੈ। ਸਤਿਗੁਰ ਨੇ ਐਵੇਂ ਥੋੜਾ ਕਹਿ ਦਿੱਤਾ ਵੀ ਕਰਮੀ ਆਪੋ ਆਪਣੀ, ਕਿ ਨੇੜੇ ਕਿ ਦੂਰ, ਜਿੱਦਾਂ ਤੁਸੀਂ ਕਰਮ ਕਰਨੇ ਆ ਤੇ ਕਰਮ ਕਿੱਥੋਂ ਮੰਨਣੇ ਨੇ? ਜਿਹੜੀ ਤੁਸੀਂ ਕਿਰਤ ਕਰਨੀ ਹੈ, ਕੀਤੀ ਹੋਈ ਕਿਰਤ ਦੇ ਕਰਮ ਬਣਦੇ ਨੇ। ਤੁਸੀਂ ਧਾੜੇ ਮਾਰਦੇ ਹੋ, ਡਾਕੇ ਮਾਰਦੇ ਹੋ, ਹੇਰਾ ਫੇਰੀ ਕਰਦੇ ਹੋ, ਠੱਗੀ ਕਰਦੇ ਹੋ, ਚੋਰੀ ਕਰਦੇ ਹੋ, ਉਹ ਕਮਾਈ ਬੱਚੇ ਖਾਂਦੇ ਨੇ, ਬਸ ਉਹੀ ਕਰਮ ਬਣਨੇ। ਆ ਦੋ ਕਾਰਵਾ, ਦੋਏ ਕਰ ਜੋੜ, ਆ ਕਾਰਵਾ ਜਿਹੜਾ ਇਹਨਾਂ ਨਾਲ ਕੰਮ ਕਰਨਾ, ਫਿਰ ਕਰਮ ਬਣਨੇ, ਫਿਰ ਕਰਮ ਬਣਨੇ। ਆਪਾਂ ਤਾਂ ਸਾਰਾ ਦੋਸ਼ੇ ਰੱਬ ਨੂੰ ਦੇਈ ਜਾਂਦੇ, ਪਰਮਾਤਮਾ ਨੂੰ ਵੀ ਉਹੀ ਕਰਦਾ। ਪਰਮਾਤਮਾ ਸਿਰਫ ਮਨੁੱਖ ਨੂੰ ਪੈਦਾ ਕਰਦਾ, ਮਨੁੱਖ 'ਚ ਪ੍ਰਾਣ ਪਾਉਂਦਾ ਤੇ ਮਨੁੱਖ ਨੇ ਉਹਦੇ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ। ਜਦੋਂ ਮਹਾਰਾਜ ਸੱਤਵੇਂ ਪਾਤਸ਼ਾਹ ਨੇ ਕਿਹਾ ਨਾ ਵੀ ਕੂਠੇ, ਫਿਰ ਕੋਈ ਨਹੀਂ ਉੱਠਿਆ, ਫਿਰ ਇੱਕ ਉੱਠਿਆ, ਉਹਦਾ ਨਾਂ ਆ ਭਾਈ ਜੀਵਨ। ਉਹ ਭਾਈ ਜੀਵਨ ਉੱਠਿਆ, ਬਾਬੇ ਆਦਮ ਦਾ ਪੋਤਰਾ ਤੇ ਭਾਈ ਭਗਤੂ ਦਾ ਪੁੱਤ, ਇਹਦੇ ਵੱਡੇ ਭਰਾ ਦਾ ਨੌਵਾਂ ਭਾਈ ਗੌਰਾ, ਜਿਹਨੇ ਬਠਿੰਡੇ ਉੱਤੇ ਰਾਜ ਕੀਤਾ, ਇਹ ਵੀ ਸੱਤਵੇਂ ਪਾਤਸ਼ਾਹ ਦਾ ਸਿੱਖ ਰਿਹਾ, ਬੜਾ ਯੋਧਾ ਸੀ। ਇਹ ਕਹਿੰਦਾ ਮਹਾਰਾਜ ਮੈਨੂੰ ਸਵਾਸ ਨਹੀਂ ਚਾਹੀਦੇ, ਮੈਂ ਤੁਹਾਡੇ ਕੋਲ ਰਹਿੰਦਾ ਹਰ ਵੇਲੇ। ਇਹਨਾਂ ਉੱਤੇ ਗੁਰੂ ਰਾਮਦਾਸ ਦੀ ਕਿਰਪਾ ਸੀ। ਇਹ ਕਹਿੰਦਾ ਮਹਾਰਾਜ ਜਿੰਨੇ ਮੇਰੇ ਸਵਾਸ ਨੇ ਸਾਰੇ ਇਹਨੇ ਬ੍ਰਾਹਮਣਾਂ ਦੇ ਲੜਕੇ ਨੂੰ ਦੇ ਦਿਓ, ਇਹਨੇ ਦਿੱਤੇ ਆ। ਇਸ ਪ੍ਰਸੰਗ ਦਾ ਰਿਜ਼ਲਟ ਬਸ ਇਹ ਹੀ ਆ ਵੀ ਗੁਰੂ ਦੇ ਬਚਨਾਂ ਉੱਤੇ ਪੂਰਨੇ ਪਾਉਣੇ, ਵੀ ਗੁਰੂ ਕਹਿ ਕੀ ਰਿਹਾ ਆ, ਗੁਰਬਾਣੀ ਸਾਨੂੰ ਕੀ ਫਰਮਾਨ ਕਰਦੀ। ਸਤਿਗੁਰੂ ਸਾਰਿਆਂ ਨੂੰ ਸੋਝੀ ਮਤ ਬਖਸ਼ਿਸ਼ ਕਰੇ, ਕਿਰਪਾ ਰੱਖੇ। ਤੁਸੀਂ ਕਦਮ ਕਦਮ ਚੱਲ ਕੇ ਆਏ ਹੋ, ਸਤਿਗੁਰੂ ਆਪਣੇ ਦਰ ਪ੍ਰਵਾਨ ਕਰਨ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ, ਬਾਣੀ ਪੜ੍ਹਨੇ ਦੀ, ਬਾਣੀ ਵਿਚਾਰਨੇ ਦੀ ਸੋਝੀ ਮਤ ਸਤਿਗੁਰੂ ਬਖਸ਼ਿਸ਼ ਕਰੇ। ਤੁਹਾਡੇ ਘਰਾਂ 'ਚ ਗੁਰਸਿੱਖੀ ਖੇੜਾ ਆਵੇ, ਤੁਹਾਨੂੰ ਤੰਦਰੁਸਤੀਆਂ ਸਤਿਗੁਰੂ ਬਖਸ਼ਿਸ਼ ਕਰੇ, ਚੜ੍ਹਦੀ ਕਲਾ ਵਾਲਾ ਜੀਵਨ ਸਤਿਗੁਰੂ ਬਖਸ਼ਿਸ਼ ਕਰੇ। ਸਾਰੀਆਂ ਸੰਗਤਾਂ ਦਾ ਧੰਨਵਾਦ ਹੈ। ਹੁਣ ਵਕਤ ਹੋਇਆ ਹੈ ਸਹਿਜ ਪਾਠ ਜੋ ਲਾਈਵ ਚੱਲਣੇ ਨੇ, ਸਤਿਗੁਰ ਕਿਰਪਾ ਕਰੇ ਤਕਰੀਬਨ 4 ਵਜੇ ਤੱਕ ਸਹਿਜ ਪਾਠ ਚੱਲਣੇ ਨੇ ਅਤੇ 4 ਵਜੇ ਫਿਰ ਸੋਧਰ ਦੀ ਚੌਂਕੀ ਸ਼ੁਰੂ ਹੋ ਜਾਂਦੀ ਹੈ। ਸਤਿਗੁਰ ਕਿਰਪਾ ਕਰੇ, ਤੁਸੀਂ ਸਾਰੀਆਂ ਸੰਗਤਾਂ ਨੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬਲਿਹਾਰੀ ਗੁਰ ਆਪਣੈ ਦਿਉਹਾੜੀ ਸਦਵਾਰ ਜਿਨ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੇ ਵਾਰ ਸੂਹੀ ਮਹੱਲਾ ਪੰਜਵਾ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ

ਮਨਮੁਖ ਦੂਜੀ ਤਰਫ ਹੈ ਵੇਖੋ ਨਦਲ ਨਿਹਾਲੂ ਫਾਹੀ ਫਾਥੀ ਮਿਰਗ ਜੀਓ ਸਿਰ ਦੀ ਸੇ ਜਮਕਾਲ ਖੁਥਿਆ ਤ੍ਰਿਸ਼ਨਾ ਨੰਦਾ ਬੁਰੀ ਕਾਮ ਕ੍ਰੋਧ ਮਿਕਰਾਲ ਨੀਨੀ ਅੱਖੀ ਨਦਰ ਨਾ ਆਵਈ ਜਿਚਰੀ ਸ਼ਬਦ ਨਾ ਕਰੇ ਵਿਚਾਰ ਤੁਧ ਭਾਵੈ ਸੰਤੋਖੀਆ ਚੂਕੇ ਆਲ ਜੰਜਾਲ ਮੂਲ ਰਹੇ ਗੁਰਸੇਵੀ ਐ ਗੁਰ ਪੌੜੀ ਬੋਹਿਥ ਨਾਨਕ ਲੱਗੀ ਤਤ ਲੈ ਤੂੰ ਸੱਚਾ ਮਨ ਸੱਚ ਮਹੱਲਾ ਪਹਿਲਾ ਹੇਕੋ ਪਾਦਰ ਹੇਕ ਦਰ ਗੁਰ ਪੌੜੀ ਨਿਜ ਥਾਨ ਰੂੜੋ ਠਾਕੁਰੂ ਨਾਨਕਾ ਸਭ ਸੁਖ ਸਾਚੋ ਨਾਮ ਪੌੜੀ ਅਪੀਨੇ ਆਪ ਸਾਜ ਆਪ ਛਾਣਿਆ ਅੰਬਰ ਤਰਤ ਵਿਛੋੜ ਚੰਦੋਆ ਤਾਣਿਆ ਬਿਣ ਥੰਮਾ ਗਗਨ ਰਹਾਏ ਸ਼ਬਦ ਨਿਸਾਣਿਆ ਸੂਰਜ ਚੰਦ ਉਪਾਏ ਜੋਤ ਸਮਾਣਿਆ ਕੀਏ ਰਾਤ ਦਨੰਤ ਛੋਜ ਬਡਾਣਿਆ ਤੀਰਥ ਧਰਮ ਵਿਚਾਰ ਨਾਵਣ ਪੂਰ ਬਾਣਿਆ ਤੁਧ ਸਰ ਅਵਰ ਨਾ ਕੋਈ ਕੇ ਆਖ ਵਖਾਣਿਆ ਸੱਚੇ ਤਖਤ ਨਿਵਾਸ ਹੋਰ ਆਵਣ ਜਾਣਿਆ ਸਲੋਕ ਮਹੱਲਾ ਪਹਿਲਾ ਨਾਨਕ ਸਾਵਣ ਜੇ ਵਸੈ ਚੋ ਮਹਾ ਹੋਏ ਨਾਂਗਾ ਮਿਰਗਾ ਮੱਛੀਆਂ ਰਸੀਆਂ ਕਰ ਤਨ ਹੋਏ ਮਹੱਲਾ ਪਹਿਲਾ ਨਾਨਕ ਸਾਵਣ ਜੇ ਵਸੈ ਚੋ ਚੋ ਵਿਛੋੜਾ ਹੋਏ ਗਾਏ ਪੁੱਤਾ ਨਿਰਤਨਾ ਪੰਥੀ ਚਾਕਰ ਹੋਏ ਪੌੜੀ ਤੂੰ ਸੱਚਾ ਸਚਿਆਰ ਜਿਨ ਸੱਚ ਵਰਤਾਇਆ ਬੈਠਾ ਤਾਣੀ ਲਾਏ ਕਵਣ ਛਪਾਇਆ ਬ੍ਰਹਮੈ ਵੱਡਾ ਕਹਾਏ ਅੰਤ ਨ ਪਾਇਆ ਨਾ ਤਿਸ ਬਾਪ ਨਾ ਮਾਏ ਕਹਿੰਦ ਤੂੰ ਜਾਇਆ ਨਾ ਤਿਸ ਰੂਪ ਨਾ ਰੇਖ ਵਰਨ ਸੁਭਾਇਆ ਨਾਨਕ ਤਿਸ ਭੁੱਖ ਪਿਆਸ ਰਜਾ ਤਾਇਆ ਗੁਰਮੈ ਆਪ ਸਮੋਏ ਸ਼ਬਦ ਵਰਤਾਇਆ ਸੱਚੇ ਹੀ ਪਤਿਆਏ ਸੱਚ ਸਮਾਇਆ ਸਲੋਕ ਮਹੱਲਾ ਪਹਿਲਾ ਵੈਦ ਬੁਲਾਇਆ ਵੈਦਗੀ ਪਕੜ ਟੰਡੋਲੇ ਬਾਂ ਭੋਲਾ ਵੈਦ ਨਾ ਜਾਣੇ ਕਰਕਲੇ ਜੇ ਮਾਹੇ ਮਹੱਲਾ ਦੂਜਾ ਵੈਦਾਂ ਵੈਰ ਸੁਵੇਦ ਵੈਦ ਤੂੰ ਪਹਿਲਾਂ ਰੋਗ ਪਛਾਣ ਐਸਾ ਦਾਰੂ ਲੋੜ ਜਿਤ ਵੰਜੈ ਰੋਗਾਂ ਕਾਣ ਜਿਤ ਦਾਰੂ ਰੋਗ ਉੱਠਿਆ ਤਨ ਸੁਖ ਵਸੇ ਆਏ

ਆਇਆ ਦੂਜਾ ਸਾਵਣ ਆਇਆ ਹੀ ਸਖੀ ਜਲ ਹਰ ਉਮਰ ਸੁਨਹਾਰ ਨਾਨਕ ਸੁਖ ਸਭਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਪੌੜੀ ਆਪੇ ਵਿੰਜ ਪਵਾਏ ਮੱਲਾਂ ਖਾਣਾ ਰਚਿਆ ਆਪੇ ਛਿੰਜੀ ਪਵਾਏ ਮੱਲਾਂ ਖਾਣਾ ਰਚਿਆ ਲੱਥੇ ਭੜਥੂ ਪਾਏ ਗੁਰਮੁਖ ਮਚਿਆ ਮਨਮੁਖ ਮਾਰੇ ਪਛਾੜ ਮੂਰਖ ਕੱਚਿਆ ਆਪ ਪੜੇ ਆਪ ਬਿਨ ਕਲਮ ਆਪ ਪੜੇ ਮਾਰੇ ਆਪ ਆਪ ਕਾਰਜ ਰਚਿਆ ਸਭਨਾ ਖਸਮ ਏਕ ਹੈ ਗੁਰਮੁਖ ਜਾਣੀਐ ਹੁਕਮੇ ਲਿਖੈ ਸਿਰ ਲੇਖ ਬਿਨ ਕਲਮ ਸਵਾਣੀਐ ਸਤ ਸੰਗਤ ਮੇਲ ਆਪ ਜਿੱਥੇ ਹਰ ਗੁਣ ਸਦਾ ਵਖਾਣੀਐ ਨਾਨਕ ਸੱਚਾ ਸ਼ਬਦ ਸਲਾਹੇ ਸੱਚ ਪਛਾਣੀਐ ਸਲੋਕ ਮਹਲਾ ਤੀਜਾ ਊਨਵੇ ਆਇਆ ਯਵਰ ਕਰਿੰਦਾ ਵਨ ਕਿਆ ਜਾਣਾ ਤੇ ਸਾਹ ਸਿਉ ਕੇਵਰ ਹੱਸੀ ਰੰਗ ਰੰਗ

ਨੂੰ ਸੁੱਖ ਨਾ ਹੋਏ ਮਹੱਲਾ ਤੀਜਾ। ਊਨ ਵੇ ਊਨ ਵੇ ਆਇਆ ਵਰਸੇ ਨੀਰਨ ਪੰਗ, ਨਾਨਕ ਦੁੱਖ ਲਾਗਾ ਤਿਨ ਕਾਮਣੀ, ਜਿਨ ਕੰਤੇ ਸਿਓ ਮਨ ਭੰਗ ਪਾਉੜੀ। ਦੋਵੇਂ ਤਰਫਾਂ ਪਾਏ ਇੱਕ ਵਰਤਿਆ, ਵੇਦ ਬਾਣੀ ਵਰਤਾਏ ਅੰਦਰ ਵਾਦ ਕੱਤਿਆ, ਪਰਵਿਰਤ ਨਰਵਿਰਤ ਹਾਠਾਂ ਦੋਵੇਂ ਵਿੱਚ ਧਰਮ ਫਿਰੇ ਬੈਰ ਵਾਰਿਆ, ਮਨ ਨੂੰ ਕੱਚੇ ਕੂੜਿਆਰ ਤਿਨੀ ਨੈਚਲ ਦਰਗੇ ਹਾਰਿਆ। ਗੁਰਮਤੀ ਸ਼ਬਦ ਸੂਰ ਹੈ ਕਾਮ ਕ੍ਰੋਧ ਜਿਨੀ ਮਾਰਿਆ, ਸੱਚੇ ਅੰਦਰ ਮਹਿਲ ਸ਼ਬਦ ਸੁਵਾਰਿਆ, ਸੀ ਭਗਤ ਤੁਦ ਭਾਵ ਦੇ ਸੱਚੇ ਨਾਇ ਪਿਆਰਿਆ, ਸਤਿਗੁਰ ਸੇਵਨ ਆਪਣਾ ਤਿਨਾ ਵਿਟੋਂ ਹੋ ਵਾਰਿਆ। ਸਲੋਕ ਮਹੱਲਾ ਤੀਜਾ। ਊਨ ਵੇ ਆਇਆ ਵਰਸੇ ਲਾਏ ਚੜੀ, ਨਾਨਕ ਪਾਣੇ ਚੱਲੇ ਕੰਤ ਕੈ ਸੋ ਮਾਣੇ ਸਦਾ ਰਲੀ। ਮਹੱਲਾ ਤੀਜਾ। ਕਿਆ ਉੱਠ ਉੱਠ ਦੇਖੋ ਬਾਪੂੜੇ, ਇਸ ਮੈਂ ਗਏ ਹੱਥ ਕਿਛ ਨਾ ਹੈ, ਜਿਨੇ ਮੇਘ ਪਠਾਇਆ ਤਿਸ ਰਾਖੂ ਮਨ ਮਾਹੇ, ਤਿਸ ਨੂੰ ਮਨ ਵਸਾਏ ਸੀ ਜਾਂ ਕੋ ਨਦਰ ਕਰੇ, ਨਾਨਕ ਨਦਰੀ ਬਹਾਰੀ ਸਭ ਕਰਨ ਪਲਾਹ ਕਰੇ ਪਾਉੜੀ। ਸੋ ਹਰ ਸਦਾ ਸਰੇ ਵੀ ਹੈ ਜਿਸ ਕਰਤਨ ਲਾਗੇ ਵਾਰ, ਆਡਾਣੇ ਆਕਾਸ਼ ਕਰ ਖਿਨ ਮੈਂ ਟਾਹੇ ਉਸਾਰਨ ਹਾਰ, ਆਪੇ ਜਗਤ ਉਪਾਏ ਕੈ ਕੁਦਰਤ ਕਰੇ ਵਿਚਾਰ, ਮਨਮੁਖ ਅੱਗੇ ਲੇਖਾ ਮੰਗੀਏ ਬਹੁਤੀ ਹੋਵੇ ਮਾਰ, ਗੁਰਮੁਖ ਪਤ ਸਿਓ ਲੇਖਾ ਨਿਬੜੇ ਬਖਸ਼ੀ ਸਿਵਤ ਭੰਡਾਰ, ਉਥੇ ਹੱਥ ਨਾ ਪੜੇ ਕੂਕ ਨਾ ਸੁਣੀਏ ਪੁਕਾਰ, ਉਥੇ ਸਤਿਗੁਰ ਬੇਲੀ ਹੋਵੇ ਕੰਡ ਲੈ ਅੰਤੀ ਵਾਰ, ਇਹਨਾਂ ਜਨਤਾ ਨੂੰ ਹੋਰ ਸੇਵਾ ਨਹੀਂ ਸਤਿਗੁਰ ਸਿਰ ਕਰਤਾਰ। ਸਲੋਕ ਮਹੱਲਾ ਤੀਜਾ। ਬਾਵੀਹਾ ਜਿਸ ਨੂੰ ਤੂੰ ਪੁਕਾਰਦਾ ਤਿਸ ਨੂੰ ਲੋਚੀ ਸਭ ਕੋਏ, ਆਪਣੀ ਕਿਰਪਾ ਕਰਕੇ ਵਸ ਸੀ ਵਣ ਤਣ ਹਰਿਆ ਹੋਏ, ਗੁਰਪ੍ਰਸਾਦੀ ਪਾਈਐ ਬਿਰਲਾ ਬੂਜੈ ਕੋਏ, ਬਹਿੰਦਿਆਂ ਉੱਠਦਿਆਂ ਨਿਤ ਧਿਆਈ ਹੈ ਸਦਾ ਸਦਾ ਸੁਖ ਹੋਏ, ਨਾਨਕ ਅੰਮ੍ਰਿਤ ਸਦ ਹੀ ਵਰਸਦਾ ਗੁਰਮੁਖ ਦੇਵੈ ਹਰ ਸੋਏ। ਮਹੱਲਾ ਤੀਜਾ। ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ, ਸੱਚੇ ਸੁਣਿਆ ਕੰਨ ਦੇ ਧੀਰਕ ਦੇਵੇ ਸਹਿ ਸੁਭਾਏ, ਇੰਦਰੈ ਇਨੋ ਫਰਮਾਇਆ ਬੁੱਠਾ ਸ਼ੈਬਰ ਲਾਏ, ਅਨ ਤਨ ਉਪਜੇ ਬਹੁ ਘਣਾ ਕੀਮਨ ਕਹਿਣ ਨਾ ਜਾਏ, ਨਾਨਕ ਨਾਮ ਸਲਾਹੇ ਤੂੰ ਸਭਨਾ ਜੀਆਂ ਦੇਂਦਾ ਰਿਜਕ ਸੰਭਾਹੇ, ਜਿਤ ਖਾਦੇ ਸੁਖ ਉਪਜੈ ਫਿਰ ਦੁੱਖ ਨਾ ਲਾਗੇ ਆਏ, ਪੌੜੀ ਹਰ ਜੀਉ ਸੱਚਾ ਸੱਚ ਤੂੰ ਸੱਚੇ ਲਹਿ ਮਲਾਏ, ਦੂਜੇ ਦੂਜੀ ਤਰਫ ਐ ਕੂੜ ਮਿਲੈ ਨਾ ਮਿਲਿਆ ਜਾਏ, ਆਪੇ ਜੋੜ ਮਛੋੜੀ ਐ ਆਪੇ ਕੁਦਰਤ ਦੇ ਦਿਖਾਏ, ਮੋਹ ਸੋਗ ਵਿਯੋਗ ਹੈ ਪੂਰਬ ਲਿਖਿਆ ਕਮਾਏ, ਹੋਂ ਬਲਿਹਾਰੀ ਤਿੰਨ ਕੋ ਜੋ ਹਰ ਚਰਣੀ ਰਹੀ ਲਿਵਲਾਏ, ਜਿਉਂ ਜਲ ਮੈਂ ਕਮਲ ਵਾਲ ਪੁੱਤੋ ਹੈ ਵੈਸੀ ਬਣਤ ਮਨਾਏ, ਸੇ ਸੁਖੀਏ ਸਦਾ ਸੋਹਣੇ ਜਿਨ ਵਿੱਚੋਂ ਜਾ ਪੰਗਵਾਏ, ਤਿੰਨ ਸੋਗ ਵਿਯੋਗ ਕਦੇ ਨਹੀਂ ਜੋ ਹਰ ਕੇ ਅੰਗ ਸਮਾਏ। ਸਲੋਕ ਮਹੱਲਾ ਤੀਜਾ। ਨਾਨਕ ਸੋ ਸਾਲਾ ਹੀ ਹੈ ਜਿਸ ਵਸ ਸਭ ਕਿਛ ਹੋਏ, ਤਿਸੇ ਸਰੇ ਹੋ ਪ੍ਰਾਣੀਓ ਤਿਸ ਬਿਨ ਅਵਰ ਨਾ ਕੋਏ, ਗੁਰਮੁਖ ਵਰ ਪ੍ਰਮਨ ਵਸੈ ਤਾਂ ਸਦਾ ਸਦਾ ਸੁਖ ਹੋਏ, ਸਹਿਸਾ ਮੂਲ ਨਾ ਹੋਵਈ ਸਭ ਚਿੰਤਾ ਵਿੱਚੋਂ ਜਾਏ, ਜੋ ਕਿ ਹੋਏ ਸੋ ਸਹਿਜੇ ਹੋਏ ਕਹਿਣਾ ਕਛੂ ਨਾ ਜਾਏ, ਸੱਚਾ ਸਹਿਬ ਮਨ ਵਸੈ ਤਾਂ ਮਨ ਚਿੰਦਿਆ ਫਲ ਪਾਏ, ਨਾਨਕ ਤਿਨਕਾ ਆਖਿਆ ਆਪ ਸੁਣੈ ਜੇ ਲੈਨ ਪੰਨੇ ਪਾਏ। ਮਹੱਲਾ ਤੀਜਾ।
ਅੰਮ੍ਰਿਤ ਸਦਾ ਵਰਸਦਾ ਬੂਜਨ ਬੂਜਣ ਹਾਰ, ਗੁਰਮੁਖ ਜਿਨੀ ਬੂਜਿਆ ਹਰ ਅੰਮ੍ਰਿਤ ਰੱਖਿਆ ਉਲਤਾਰ, ਖਿਆਰੇ ਅੰਮ੍ਰਿਤ ਪੀਵੈ ਸਦਾ ਰੰਗ, ਰਾਤੇ ਹੋਮੇ ਤ੍ਰਿਸ਼ਨਾ ਮਾਰ, ਅੰਮ੍ਰਿਤ ਵਰਕਾ ਨਾਮ ਹੈ ਵਰਸੈ ਕਿਰਪਾ ਤਾਰ, ਨਾਨਕ ਗੁਰਮੁਖ ਨਦਰੀ ਆਇਆ ਹਰ ਆਤਮ ਰਾਮ ਮੁਰਾਰ, ਪੌੜੀ ਆ ਤੁਲ ਕਿਉਂ ਤੋਲੀਐ ਬਿਨ ਤੋਲੇ ਪਾਇਆ ਨਾ ਜਾਏ, ਗੁਰ ਕੈ ਸ਼ਬਦ ਵਿਚਾਰੀਐ ਗੁਣਮੈ ਰਹੀ ਸਮਾਏ, ਆਪਣਾ ਆਪ ਆਪ ਤੋਲ ਸੇ ਆਪੇ ਮੇਲ ਮਿਲੇ ਮਿਲਾਏ, ਤਿਸ ਕੀ ਕੀਮਤ ਨਾ ਪਵੈ ਕਹਿਣਾ ਕਛੂ ਨਾ ਜਾਏ, ਹੋਂ ਬਲਿਹਾਰੀ ਗੁਰ ਆਪਣੇ ਜਿਨ ਸਾਚੀ ਬੂਝ ਦਿੱਤੀ ਬਜਾਏ, ਜਗਤ ਮੂਸਾ ਅੰਮ੍ਰਿਤ ਲੁਟੀਐ ਮਨ ਮੁਖ ਬੂਝ ਨ ਪਾਏ, ਬਿਨ ਨਾਵੈ ਨਾਲ ਨ ਚੱਲ ਸੀ ਜਾਸੀ ਜਨਮ ਗਵਾਏ, ਗੁਰਮਤੀ ਜਾਗੇ ਤਿਨੀ ਘਰ ਰੱਖਿਆ ਦੂਤਾਂ ਕਾ ਕਿਛੁ ਨਾ ਵਸਾਏ, ਸਲੋਕ ਮਹੱਲਾ ਤੀਜਾ ਬਾਵੀਹਾ ਨਾ ਮਿਲ ਲਾਏ ਨਾ ਤਰਸਾਏ, ਇਹੋ ਮਨ ਖਸਮ ਕਾ ਹੁਕਮ ਮਨ ਹੁਕਮ ਕ ਮਨ ਨਾਨਕ ਹੁਕਮ ਮੰਨੀਐ, ਤਿੱਖੇ ਉਤਰੇ ਚੜੇ ਚਵ ਗੁਣਵਾਨ ਮਹੱਲਾ ਤੀਜਾ, ਬਾਵੀਹਾ ਜਲ ਮਹਿ ਤੇਰਾ ਵਾਸ ਹੈ ਜਲ ਹੀ ਮਾਹੀ ਫਿਰਾਹੇ, ਜਲ ਕੀ ਸਾਰ ਨ ਜਾਣਹੀ ਤਾਂ ਤੂੰ ਕੂਕਣ ਪਾਹੇ, ਜਲ ਥਲ ਚਹੋਂ ਦਿਸ ਵਰਸਦਾ ਖਾਲੀ ਕੋਥਾ ਹੋ ਨਾਹੇ, ਏਤੇ ਜਲ ਵਰਸਦੈ ਤਿੱਖ ਮਰੈ ਭਾਗਤ ਨਾ ਕੇ ਨਾਹੇ, ਨਾਨਕ ਗੁਰਮੁਖ ਤਿੰਨ ਸੋਜੀ ਪਈ ਜਿਨ ਵਸਿਆ ਮਨ ਮਾਹੇ, ਪੌੜੀ ਨਾਥ ਜਤੀ ਸਿੱਧ ਪੀਰ ਕਿਨੇ ਅੰਤ ਨ ਪਾਇਆ, ਗੁਰਮੁਖ ਨਾਮ ਧਿਆਏ ਤੁਝੇ ਸਮਾਇਆ,

ਸੁਰਜੀਤ ਸੰਭਾਇਆ, ਅਗਨਿਉ ਪਾਵੀ ਵਾਦ ਭੁੱਖ ਤਿਹਾਇਆ, ਦੁਨੀਆਂ ਕੈ ਸੁਰਕਾਲ ਦੂਜਾ ਪਾਇਆ, ਰੱਖੇ ਰੱਖਣਹਾਰ ਜਿਨ ਸ਼ਬਦ ਮਜਾਇਆ। ਸਲੋਕ ਮਹੱਲਾ ਤੀਜਾ। ਇਹ ਜਲ ਸਭ ਤੇ ਵਰਸਦਾ, ਵਰਸੇ ਭਾਈ ਸੁਭਾਏ, ਸੇ ਬਿਰਖਾਂ ਹਰਿਆਵਲੇ, ਜੋ ਗੁਰਮੁਖ ਰਹੇ ਸਮਾਏ। ਨਾਨਕ ਨਦਰੀ ਸੁਖ ਹੋਏ, ਇਹਨਾਂ ਜਨਤਾ ਕਾ ਦੁੱਖ ਜਾਏ। ਮਹੱਲਾ ਤੀਜਾ। ਭਿੰਨੀ ਰਹਿਣ ਚਮਕਿਆ ਬੁੱਠਾ, ਸ਼ਹਿਬਰ ਲਾਏ ਜਿਤ ਮੁੱਠੇ, ਅੰਨ ਧਨ ਬਹੁਤ ਉਪਜੈ, ਜਾਨ ਸੌ ਕਰੀ ਰਜਾਏ।

ਆਓ। ਐਨ ਸੁਨਾਮ ਪਿਆਰੂ ਜਿਨੀ ਪੁਰਖੀ ਉਰ ਤਾਰਿਆ ਸੱਚਾ ਲੱਖ ਪਾਰ। ਤੂੰ ਗੁਣਦਾਤਾ ਨਿਧਾਨ ਹੈ ਅਸੀ ਅਵ ਗੁਣਿਆਰੂ, ਜਿਸ ਬਖਸ਼ੇ ਸੋ ਪਾਏ ਸੀ ਗੁਰ ਸ਼ਬਦੀ ਵਿਚਾਰੂ। ਸਲੋਕ ਮਹੱਲਾ ਪੰਜਵਾ। ਰਾਤ ਨਾ ਵਿਹਾਵੀ ਸਾਕਤਾ ਜਿਨਾ ਵਿਸਰੇ ਨਾਓ, ਰਾਤੀ ਦਿਨ ਸੁਹੇਲੀਆ ਨਾਨਕ ਹਰ ਗੁਣ ਗਾਓ। ਮਹੱਲਾ ਪੰਜਵਾ।

ਆਵ। ਪੋਹੇ ਨਾ ਸਕੇ ਜਮਕਾਲ ਸੱਚਾ ਰਖਵਾਲਿਆ, ਗੁਰੂ ਸਾਖੀ ਜੋਤ ਜਗਾਏ ਦੀਵਾ ਬਾਲਿਆ। ਮਨ ਮੁਖਾ ਬਿਨ ਨਾਵੇ ਕੂੜਿਆਰ, ਫਿਰੀ ਬੇਤਾਲਿਆ, ਪਸ ਪਾ ਮਾਨਸ ਚਮ ਪਲੇਟੇ ਅੰਦਰੋਂ ਕਾਲਿਆ।

0: ਪਹਿਲਾ ਤੀਜਾ ਥਿੰਬਾ ਵੀ ਹੈ ਹੁਕਮ ਪਛਾਣਿਆ ਗੁਰ ਕੇ ਸਹਿ ਸੁਭਾਏ ਮੇਘ ਵਰਸੈ ਦਇਆ ਕਰ ਗੂੜੀ ਸਹਿ ਬਰਲਾਏ ਥਿੰਬਾ ਵੀ ਹੈ ਕੂਕ ਪੁਕਾਰ ਰਹਿ ਗਈ ਸੁਖ ਵਸਿਆ ਮਨ ਆਏ ਨਾਨਕ ਸੋ ਸਾਲਾਹੀ ਹੈ ਜੇ ਦਿੰਦਾ ਸਵਨਾ ਜੀਆਂ ਰਿਜਕ ਸੁਮਾਏ ਮਹੱਲਾ ਤੀਜਾ ਚਾਤ੍ਰਿਕ ਤੂੰ ਨਾ ਜਾਣਹੀ ਕਿਆ ਤੁਨ ਵਿੱਚ ਤਿਖਾ ਹੈ ਕਿਤ ਪੀਤੇ ਤਿਖ ਜਾਏ ਦੂਜੇ ਭਾਏ ਭਰਮਿਆ ਅੰਮ੍ਰਿਤ ਜਲ ਪੱਲੇ ਨਾ ਪਾਏ ਨਦਰ ਕਰੇ ਜੇ ਆਪਣੀ ਤਾਂ ਸਤਿਗੁਰੁ ਮਿਲੈ ਸੁਭਾਏ ਨਾਨਕ ਸਤਿਗੁਰ ਤੇ ਅੰਮ੍ਰਿਤ ਜਲ ਪਾਇਆ ਸਹਿਜੇ ਰਿਹਾ ਸੁਮਾਏ ਪੌੜੀ ਇੱਕ ਵੱਡ ਖੰਡ ਵਣ ਖੰਡ ਮੈਂ ਸਹਿ ਜਾਏ ਸਾਧਨਾ ਦੇ ਵਹੀ ਇੱਕ ਪਾਲਾ ਕੰਕਰ ਭੰਨ ਸੀਤਲ ਜਲ ਜੇ ਵਹੀ ਇੱਕ ਭਸਮ ਚੜਾਵੈ ਅੰਗ ਮੈਲ ਨਾ ਧੋ ਵਹੀ ਇੱਕ ਜਟਾਂ ਬਿਕਟ ਬਿਕਰਾਲ ਕੁੱਲ ਘਰ ਖੋਵਈ ਇੱਕ ਨਗਰ ਫਰੈ ਦਿਨ ਰਾਤ ਨੀਂਦ ਨ ਸੋਵਹੀ ਇੱਕ ਅਗਨ ਜਲਾਵੈ ਅੰਗ ਆਪ ਵਿਗੋਵਹੀ ਬਿਨ ਨਾਵੈ ਤਨਸ਼ਾਰ ਕਿਆ ਕਰ ਕਹਿ ਰੋਵਹੀ ਸੋਹਨ ਅਸਖਾਸਮ ਦੁਆਰ ਜੇ ਸਤਿਗੁਰ ਸੇਵਹੀ ਸਲੋਕ ਮਹਲਾ ਤੀਜਾ ਬਾਵੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਮੈਗੈ ਨੂੰ ਫੁਰਮਾਨ ਹੋਵਾ ਵਰਸੋ ਕਿਰਪਾ ਧਾਰ ਹਉ ਤਿੰਨ ਕੈ ਬਲਿਹਾਰਨ ਜਿਨੀ ਸੱਚ ਰੱਖਿਆ ਉਰਧਾਰ ਨਾਨਕ ਨਾਮੈ ਸਭ ਹਰਿਆਵਲੀ ਗੁਰ ਕੇ ਸ਼ਬਦ ਵਿਚਾਰ ਮਹੱਲਾ ਤੀਜਾ ਖਿੰਬਾ ਵਿਹਾ ਇਵ ਤੇਰੀ ਤਿਖਾ ਨਾ ਉਤਰੈ ਜੀ ਸੋ ਕਰੇ ਪੁਕਾਰ ਨਦਰੀ ਸਤਿਗੁਰ ਪਾਈ ਹੈ ਨਦਰੀ ਉਪਜੇ ਪਿਆਰ ਨਾਨਕ ਸਾਹਿਬ ਮਨ ਵਸੇ ਵਿੱਚੋਂ ਜਾਏ ਵਿਕਾਰ ਪੌੜੀ ਇੱਕ ਜੈਨੀ ਉੱਜੜ ਪਾਏ ਧੁਰੋਂ ਖੁਆਇਆ ਤਿੰਨ ਮੁਖ ਨਾਹੀ ਨਾਮ ਨਾ ਤੀਰਥ ਨਾਇਆ ਹੱਥੀ ਸਿਰ ਖੁਆਏ ਨਾ ਭੱਦ ਕਰਾਇਆ ਕੁਚਲ ਕਰਹਿ ਦਿਨ ਰਾਤ ਸ਼ਬਦ ਨਾ ਪਾਇਆ ਤਿੰਨ ਜਾਤ ਨਾ ਪਤ ਨਾ ਕਰਮ ਜਨਮ ਗਵਾਇਆ ਮਨ ਜੂਠੈ ਬੇਜਾਤ ਜੂਠਾ ਖਾਇਆ ਬਿਨ ਸ਼ਬਦ ਆਚਾਰ ਨਾ ਕਿਨਹੀ ਪਾਇਆ ਗੁਰਮੁਖ ਓਂਕਾਰ ਸੱਚ ਸਮਾਇਆ ਸਲੋਕ ਮਹਲਾ ਤੀਜਾ ਸਾਵਣ ਸਰਸੀ ਕਾਮਣੀ ਗੁਰ ਸ਼ਬਦੀ ਵਿਚਾਰ ਨਾਨਕ ਸਦਾ ਸੁਹਾਗਣੀ ਗੁਰ ਕੈ ਹੇਤ ਪਿਆ ਪਾਰ ਮਹਲਾ ਤੀਜਾ ਸਾਵਣ ਦਜੈ ਗੁਣ ਬਾਰੀ ਜਿਸ ਦੂਜੇ ਭਾਏ ਪਿਆਰ ਨਾਨਕ ਪਿਰਕੀ ਸਾਰ ਨਾ ਜਾਣੇ ਸਭ ਸ਼ਿੰਗਾਰ ਖੁਆਰ ਪੌੜੀ ਸੱਚਾ ਲੱਖ ਅਭਿਓ ਹੱਠ ਨਾ ਪਤੀਜਈ ਇੱਕ ਗਾਵੈ ਰਾਗ ਪਰੀਆਂ ਰਾਗ ਨਾ ਭਿਜਈ ਇੱਕ ਨੱਚ ਨੱਚ ਪੂਰੇ ਤਾਲ ਭਗਤ ਨਾ ਕੀਜਈ ਇੱਕ ਅੰਨ ਨਾ ਖਾਹੇ ਮੂਰਖ ਤਿਨਾ ਕਿਆ ਕੀਜਈ ਤ੍ਰਿਸ਼ਨਾ ਹੋਏ ਬਹੁਤ ਕਿਵੇਂ ਨਾ ਧੀਜਈ ਕਰਮ ਵਧੇ ਕਹਿ ਲੋ ਖੱਪ ਮਰੀ ਜਾਈ ਲਾਹਾ ਨਾਮ ਸੰਸਾਰ ਅੰਮ੍ਰਿਤ ਪੀਜਈ ਹਰ ਭਗਤ ਸੁਨੇਹ ਗੁਰਮੁਖ ਕੀਜਈ ਸਲੋਕ ਮਹਲਾ ਤੀਜਾ ਗੁਰਮੁਖ ਮਲਾਰ ਰਾਗ ਜੋ ਕਰੈ ਤਿੰਨ ਮਨ ਤਨ ਸੀਤਲ ਹੋਏ ਗੁਰ ਸ਼ਬਦੀ ਏਕ ਪਛਾਣਿਆ ਏਕੋ ਸੱਚਾ ਸੋਏ ਮਨ ਤਨ ਸੱਚਾ ਸੱਚ ਮਨ ਸੱਚੇ ਸੱਚੀ ਸੋਏ
1: ਅੰਦਰ ਸੱਚੀ ਭਗਤ ਹੈ ਸਹਿਜ ਹੀ ਪਤ ਹੋਏ ਕਲਯੁਗ ਮਹਿ ਘੋਰ ਅੰਧਾਰ ਹੈ ਮਨ ਮੁਖ ਰਹੋ ਨਾ ਕੋਏ ਸੇ ਵਡਭਾਗੀ ਨਾਨਕਾ ਜਿਨ ਗੁਰਮੁਖ ਪ੍ਰਗਟ ਹੋਏ ਮਹੱਲਾ ਤੀਜਾ ਇੰਦ ਵਰਸੇ ਕਰ ਦਇਆ ਲੋਕਾਂ ਮਨ ਉਪਜੈ ਚਾਓ ਜਿਸ ਕੈ ਹੁਕਮ ਇੰਦ ਵਰਸਦਾ ਤਿਸ ਕੈ ਸਦ ਬਲਹਾਰ ਜਾਉ ਗੁਰਮੁਖ ਸ਼ਬਦ ਸੁਮਾਲੀਐ ਸੱਚੇ ਕੀ ਗੁਣ ਗਾਓ ਨਾਨਕ ਨਾਮ ਰਤੇ ਜਨ ਨਿਰਮਲੇ ਸਹਿਜੇ ਸੱਚ ਸੁਮਾਉ ਪੌੜੀ ਪੂਰਾ ਸਤਿਗੁਰ ਸੇਵ ਪੂਰਾ ਪਾਇਆ ਪੂਰੇ ਕਰਮ ਧਿਆਏ ਪੂਰਾ ਸ਼ਬਦ ਮਨ ਵਸਾਇਆ ਪੂਰੇ ਗਿਆਨ ਧਿਆਨ ਮੈਲ ਚੁਕਾਇਆ ਹਰ ਸਰ ਤੀਰਥ ਜਾਣ ਮਨਵਾਨ ਆਇਆ ਸ਼ਬਦ ਮਰੇ ਮਨ ਮਾਰ ਧਨ ਜਣੇ ਦੀ ਮਾਇਆ ਦਰ ਸੱਚੇ ਸਚਿਆਰ ਸਚਾ ਆਇਆ, ਪੂਛ ਨਾ ਸਕੇ ਕੋਏ ਜਾਂ ਖਸਮੇ ਪਾਇਆ, ਨਾਨਕ ਸੱਚ ਸਲਾਹੀ ਲਿਖਿਆ ਪਾਇਆ। ਸਲੋਕ ਮਹੱਲਾ ਪਹਿਲਾ। ਕੁਲਹਾਨ ਦਿੰਦੇ ਬਾਵਲੇ ਲੈਂਦੇ ਵੱਡੇ ਨਲੱਜ, ਚੂਹਾ ਖੱਡ ਨਾ ਮਾਵਈ ਤਿੱਕਲ ਬੰਨੇ ਛੱਜ, ਦੇਣ ਦਵਾਈ ਸੇਮਰ ਹੈ ਜਿਨ ਕੋ ਦੇਣ ਸੇ ਜਾਹੀ, ਨਾਨਕ ਹੁਕਮ ਨਾ ਜਾਪਈ ਕਿੱਥੇ ਜਾਏ ਸੁਮਾਹੀ। ਫਸਲ ਅਹਾੜੀ ਏਕ ਨਾਮ ਸਾਮਣ ਸੱਚ ਨਾਉ, ਮੈਂ ਮਹਿਦੂਦ ਲਿਖਾਇਆ ਖਸਮੇ ਕੈਦਰ ਜਾਏ ਦੁਨੀਆ।

ਤੇ ਮੰਗ ਮੰਗ ਜਾਹੀ ਮਹੱਲਾ ਪਹਿਲਾ। ਸੌ ਮਣ ਹਸਤੀ ਘਿਓ ਗੁੜ ਖਾਵੇ, ਪੰਜ ਸੇ ਦਾਣਾ ਖਾਏ, ਡੱਕੇ ਫੂਕੇ ਖੇ ਉਡਾਵੇ, ਸਾਹੇ ਗਇਆ ਪਛਤਾਏ। ਅੰਧੀ ਫੂਕ ਮੂਈ ਦੇਵਾਨੀ, ਖਸਮ ਮਿੱਟੀ ਫਿਰ ਭਾਨੀ, ਅੱਧ ਗੁਲਹਾ ਚਿੜੀ ਕਾ ਚੁਗਣ, ਗੈਣ ਚੜੀ ਬਿਲਲਾਏ। ਖਸਮੇ ਭਾਵੈ ਉਹ ਚੰਗੀ, ਜੇ ਕਰੇ ਖੁਦਾਏ ਖੁਦਾਏ, ਸਕਤਾ ਸੀਹੋ ਮਾਰੀ ਸਹਿ ਮਿਰਿਆ, ਸਭ ਪਿਛੇ ਪੈ ਖਾਏ। ਹੋਏ ਸਤਾਣਾ ਕੁਰੇ ਨਾ ਮਾਵੈ, ਸਾਹੇ ਗਇਆ ਪਛਤਾਹੀ। ਹੋਏ ਸਤਾਣਾ ਕੁਰੇ ਨਾ ਮਾਵੈ, ਸਾਹੇ ਗਇਆ ਪਛਤਾਏ। ਅੰਧਾ ਕਿਸਨੂੰ ਬੁੱਕ ਸੁਣਾਏ, ਖਸਮੈ ਮੂਲ ਨਾ ਭਾਵੇ, ਅੱਖ ਸਿਉ ਪ੍ਰੀਤ ਕਰੇ ਅੱਖ ਦਿੱਡਾ, ਅੱਗ ਡਾਲੀ ਬਹਿ ਖਾਏ। ਖਸਮੈ ਭਾਵੈ ਉਹ ਚੰਗਾ, ਜੇ ਕਰੇ ਖੁਦਾ ਏ ਖੁਦਾ।

ਗੁਰ ਕੈ ਸ਼ਬਦ ਸਲਾਹੀਐ ਅੰਤਰ ਪ੍ਰੇਮ ਪਿਆਰ ਵਿਣ ਪ੍ਰੀਤੀ ਭਗਤ ਨਾ ਹੋਵਈ ਵਿਣ ਸਤਿਗੁਰ ਨਾ ਲਗੇ ਪਿਆਰ ਤੂੰ ਪ੍ਰਭ ਸਭ ਤੁਧ ਸੇਵੰਦੇ ਇਕ ਢਾਡੀ ਕਰੇ ਪੁਕਾਰ ਤੂੰ ਪ੍ਰਭ ਸਭ ਤੁਧ ਸੇਵੰਦੇ ਇਕ ਢਾਡੀ ਕਰੇ ਪੁਕਾਰ ਦੇਹ ਦਾਨ ਸੰਤੋਖਿਆ ਸੱਚਾ ਨਾਮ ਮਿਲੇ ਆਧਾਰ ਸਲੋਕ ਮਹੱਲਾ ਪਹਿਲਾ ਰਾਤੀ ਕਾਲ ਘਟੇ ਦਿਨ ਕਾਲ ਸ਼ੀਜੇ ਕਾਇਆ ਹੋਏ ਪਰਾਲ ਵਰਤਣ ਵਰਤਿਆ ਸਰਬ ਜੰਜਾਲ ਭੂਲਿਆ ਚੂਕ ਗਿਆ ਤਪਤਾਲ ਅੰਧਾ ਝੱਖ ਝੱਖ ਪਇਆ ਚੇਰ ਪਿੱਛੇ ਰੋਵੇ ਲਿਆਵੇ ਫੇਰ ਬਿਨ ਬੂਝੈ ਕਿਛ ਸੂਝੈ ਨਾਹੀ ਮੋਇਆ ਰੋਹੈ ਰੋਂਦੇ ਮਰ ਜਾਹੀ ਨਾਨਕ ਖਸਮੈ ਇਵੈ ਭਾਵੇ ਸੇਈ ਮੁਵੈ ਜਿਨ ਚੇਤਨ ਆਵੇ ਮਹੱਲਾ ਪਹਿਲਾ ਮੁਆ ਪਿਆਰ ਪ੍ਰੀਤ ਮੋਈ ਮੁਆ ਵੈਰਵਾਦੀ ਬਣ ਗਿਆ ਰੂਪ ਵਿਣਸਿਆ ਦੁਖੀ ਦੇਹ ਰੁਲੀ ਕਿਥੋਂ ਆਇਆ ਕਹਿ ਗਿਆ ਕਿਹੋ ਨਾ ਸੀ ਉਹ ਕਿਹੋ ਸੀ ਮਨਮੁਖ ਗੱਲਾਂ ਗੋਈਆਂ ਕੀਤਾ ਚਾਉ ਰਲੀ ਨਾਨਕ ਸੱਚੇ ਨਾਮ ਬਿਨ ਸਿਰ ਖੁਰ ਪਤ ਪਾਟੀ ਪੌੜੀ

ਪਾਈ। ਸਤਿਗੁਰ ਸੇਵੈ ਸੇ ਪ੍ਰਵਾਨ, ਜਨ ਜੋਤੀ ਜੋਤ ਮਿਲਾਈ। ਸੋ ਸਾਹਿਬ ਸੋ ਸੇਵਕ ਤਿਹਾ, ਜਿਸ ਭਾਣਾ ਮਨ ਵਸਾਈ। ਆਪਣੇ ਭਾਣੇ ਕਹੋ ਕਿਨ ਸੁਖ ਪਾਇਆ, ਅੰਧਾ ਅੰਧ ਕਮਾਈ। ਵਿਖਿਆ ਕਦੇ ਹੀ ਰੱਜੈ ਨਾਹੀ, ਮੂਰਖ ਭੁੱਖ ਨਾ ਜਾਈ। ਦੂਜੇ ਸਭ ਕੋ ਲੱਗ ਵਿਗੁੱਤਾ, ਬਿਨ ਸਤਿਗੁਰ ਬੂਝ ਨਾ ਪਾਈ। ਸਤਿਗੁਰ ਸੇਵੈ ਸੋ ਸੁਖ ਪਾਏ, ਜਿਸਨੂੰ ਕਿਰਪਾ ਕਰੇ ਰਜਾਈ। ਸਲੋਕ ਮਹੱਲਾ ਪਹਿਲਾ। ਸਰਮ ਧਰਮ ਦੁਇ ਨਾਨਕਾ, ਜੇ ਤਨ ਪੱਲੇ ਪਾਏ। ਸੋ ਧਨ ਮਿੱਤਰ ਨਾ ਕਾਂਢੀਐ, ਜਿਤ ਸਿਰ ਚੋਟਾਂ ਖਾਏ। ਜਿਨਕੇ ਪੱਲੇ ਧਨ ਵਸੈ, ਤਿਨਕਾ ਨਾਉ ਫਕੀਰ। ਜਿਨਕੇ ਹਿਰਦੈ ਤੂੰ ਵਸੈ, ਤੇ ਨਰ ਗੁਣੀ ਗਹੀਰ। ਮਹੱਲਾ ਪਹਿਲਾ। ਦੁਖੀ ਦੁਨੀ ਸਹੇੜੀਐ, ਜਾਏ ਨਾ ਲੱਗੈ ਦੁਖ। ਨਾਨਕ ਸੱਚੇ ਨਾਮ ਬਿਨ, ਕਿਸੈ ਨਾ ਲੱਤੀ ਭੁੱਖ। ਰੂਪੀ ਭੁੱਖ ਨਾ ਉਤਰੈ, ਜਾਂ ਦੇਖਾਂ ਤਾਂ ਭੁੱਖ। ਜੇਤੇ ਰਸ ਸਰੀਰ ਕੇ, ਤੇਤੇ ਲੱਗੈ ਦੁੱਖ। ਮਹੱਲਾ ਪਹਿਲਾ। ਅੰਧੀ ਕੰਮੀ ਅੰਧ ਮਨ, ਮਨ ਅੰਧੇ ਤਨ ਅੰਧ। ਚਿੱਕੜ ਲਾਇਐ ਕਿਆ ਥੀਐ, ਜਾਂ ਟੁੱਟੈ ਪੱਥਰ ਬੰਦ। ਬੰਦ ਟੁੱਟਾ ਬੇੜੀ ਨਹੀਂ, ਨਾ ਤੁਲਹਾ ਨਾ ਹਾਥ। ਨਾਨਕ ਸੱਚੇ ਨਾਮ ਬਿਣ, ਕੇਤੇ ਡੂਬੇ ਸਾਥ। ਮਹੱਲਾ ਪਹਿਲਾ। ਲੱਖ ਮਣ ਸੋਇਨਾ, ਲੱਖ ਮਣ ਰੂਪਾ, ਲੱਖ ਸਾਹਾਂ ਸਿਰਸਾਹਾ। ਲੱਖ ਲਸਕਰ ਲੱਖ ਵਾਜੇ ਨੇਜੇ, ਲੱਖੀ ਘੋੜੀ ਪਾਤਸ਼ਾਹ। ਜਿੱਥੇ ਸਾਇਰ ਲੰਘਣਾ, ਅਗਨ ਪਾਣੀ ਅਸਗਾਹਾ। ਕੰਧੀ ਦਿਸ ਨਾ ਆਵੇ, ਤਾਹੀ ਪਵੇ ਕਹਾ। ਨਾਨਕ ਉਥੇ ਜਾਣੀਐ, ਸਾਹ ਕੇਈ ਪਾਤਸ਼ਾਹ। ਪੌੜੀ ਇੱਕ ਨਾ ਗਲੀ ਜੰਜੀਰ, ਬਾਂਦਰ ਬਾਣੀਐ। ਬਧੈ ਛੁੱਟ ਹੈ ਸੱਚ, ਸੱਚ ਪਛਾਣੀਐ। ਲਿਖਿਆ ਪੱਲੇ ਪਾਏ, ਸੋ ਸੱਚ ਜਾਣੀਐ। ਹੁਕਮੇ ਹੋਏ ਨਬੇੜ, ਗਇਆ ਜਾਣੀਐ। ਭਵ ਜਲ ਤਾਰਨ ਹਾਰ, ਸ਼ਬਦ ਪਛਾਣੀਐ। ਚੋਰ ਜਾਰ ਜੁਆਰ ਪੀੜੇ ਕਾਣੀਐ। ਨਿੰਦਕ ਲਾਇਤ ਬਾਰ, ਮਿਲੈ ਹਣਵਾਣੀਐ। ਗੁਰਮੁਖ ਸੱਚ ਸਮਾਏ, ਸੋ ਦਰਗਹਿ ਜਾਣੀਐ। ਸਲੋਕ ਮਹੱਲਾ ਦੂਜਾ। ਨਾਉ ਫਕੀਰੇ ਪਾਤਸ਼ਾਹ, ਮੂਰਖ ਪੰਡਿਤ ਨਾਉ। ਅੰਧੇ ਕਾ ਨਾਉ ਪਾਰਖੂ, ਇਵੇਂ ਘਰੇ ਗੁਆ।

ਇਲਤ ਕਾ ਨਾਉ ਚਾਉ ਦਰੀ ਕੂੜੀ ਪੂਰੈ ਥਾਉ। ਨਾਨਕ ਗੁਰਮੁਖ ਜਾਣੀਐ ਕਲ ਕਾ ਇਹੋ ਨਿਆਉ। ਮਹੱਲਾ ਪਹਿਲਾ ਹਰਣਾ ਬਾਜਾਂ ਤੈ ਸਿਕਦਾਰਾਂ ਇਹਨਾਂ ਪੜਿਆ ਨਾਉ। ਫਾਂਦੀ ਲੱਗੀ ਜਾਤ ਫਹਾਇਨ ਅੱਗੇ ਨਾਹੀ ਥਾਉ। ਸੋ ਪੜਿਆ ਸੋ ਪੰਡਿਤ ਬੀਨਾ ਜਿਨੀ ਕਮਾਣਾ ਨਾਓ। ਪਹਿਲੋ ਦੇ ਜੜ ਅੰਦਰ ਜੰਮੈ ਤਾਂ ਉਪਰ ਹੋਵੇ ਛਾਉ। ਰਾਜੇ ਛੀ ਮੁਕਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ। ਚਾਕਰ ਨਹਿੰਦਾ ਪਾਏ ਨਕਾਓ ਰਾਤ ਪਿਤ ਕੁਤਹਾਓ ਚੱਟ ਜਾਹੁ। ਜਿੱਥੇ ਜੀਆਂ ਹੋ ਸੀ ਸਾਰ ਨੱਕੀ ਵੱਡੀ ਲਾਇਤ ਬਾਰ ਪੌੜੀ। ਆਪ ਉਪਾਏ ਮੇਦਨੀ ਆਪੇ ਕਰਦਾ ਸਾਰ। ਭੈ ਬਿਨ ਭਰਮ ਨਾ ਕਟੀਐ ਨਾਮ ਨਾ ਲਗੈ ਪਿਆਰ। ਸਤਿਗੁਰ ਤੇ ਭਉ ਉਪਜੈ ਪਾਈਐ ਮੁਖ ਦੁਆਰ। ਭੈ ਤੇ ਸਹਿਜ ਪਾਈਐ ਮਿਲ ਜੋਤੀ ਜੋਤਿ ਅਪਾਰ।

ਨਾਵੈ ਹੀ ਤੇ ਸੁਖ ਪਾਇਆ ਗੁਰਮਤੀ ਉਰਧਾਰ ਸਲੋਕ ਮਹੱਲਾ ਪਹਿਲਾ ਰੂਪੈ ਕਾਮੈ ਦੋਸਤੀ ਭੁੱਖੈ ਸਾਦੇ ਗੰਢ ਲੱਭੈ ਮਾਲੈ ਘੁਲ ਮਿਲ ਮਿਚਲ ਉਗੈ ਸੌੜ ਪਲੰਗ ਭੌਂਕੈ ਕੋਪ ਖਵਾਰ ਹੋਏ ਫੱਕੜ ਪਿੱਟੇ ਅੰਧ ਚੁੱਪੈ ਚੰਗਾ ਨਾਨਕਾ ਵਿਣ ਨਾਵੈ ਮੋਹਗੰਧ ਮਹੱਲਾ ਪਹਿਲਾ ਰਾਜਮਾਲ ਰੂਪ ਜਾਤ ਜੋਬਨ ਪੰਜੇ ਠੱਗ ਇੰਨੀ ਠੱਗੀ ਜਗ ਠੱਗਿਆ ਕਿੰਨੇ ਨਾ ਰੱਖੀ ਲੱਜ ਇੰਨਾ ਠੱਗਣ ਠੱਗ ਸੇ ਜੇ ਗੁਰ ਕੀ ਪੈਰੀ ਪਾਹੇ ਨਾਨਕ ਕਰਮਾ ਬਾਹਰੇ ਹੋਰ ਕਿਤੇ ਮੁੱਠੇ ਜਾਹੇ ਪੌੜੀ ਪੜਿਆ ਲੇਖੇਦਾਰ ਲੇਖਾ ਮੰਗੀਐ ਵਿਣਨਾ ਵੈ ਕੂੜਿਆਰ ਔਖਾ ਤੰਗੀਐ ਆਓ ਘੱਟ ਰੁਦੇ ਰਾਹਾ ਗਲੀਆਂ ਰੋਕੀਆਂ ਸੱਚਾ ਵੀ ਪ੍ਰਵਾਹ ਸ਼ਬਦ ਸੰਤੋਖੀਆਂ ਗਹਿਰ ਗੰਭੀਰ ਅਥਾਹ ਹੱਥ ਨਾ ਲੱਭਈ ਮੂਹੈ ਮੂਹ ਝੂਟਾਂ ਖਾਹੋ ਵਿਣ ਗੁਰ ਕੋਏ ਨਾ ਛੁੱਟ ਸੀ ਪਤ ਸੇਤੀ ਕਰ ਜਾਹੋ ਨਾਮ ਵਖਾਣੀ ਐ ਹੁਕਮੇ ਸ਼ਾਹ ਗ੍ਰਾਹ ਦਿੰਦਾ ਜਾਣੀ ਐ ਸਲੋਕ ਮਹੱਲਾ ਪਹਿਲਾ ਪੌਣੇ ਪਾਣੀ ਅਗਨੀ ਜੀਓ ਤਿੰਨ ਕਿਆ ਖੁਸ਼ੀਆਂ ਕਿਆ ਪੀੜ ਧਰਤੀ ਪਾਤਾਲੀ ਆਕਾਸੀ ਇੱਕ ਦਰ ਰਹਿਣ ਵਜ਼ੀਰ ਇੱਕ ਨਾ ਵੱਡੀ ਆਰਜਾ ਇੱਕ ਮਰ ਹੈ ਜਹੀਰ ਇੱਕ ਦੇ ਖਾਹੇ ਨਿਖੁੱਟੈ ਨਾਹੀ ਇੱਕ ਸਦਾ ਫਿਰ ਹੈ ਫਕੀਰ ਹੁਕਮੀ ਸਾਜੇ ਹੁਕਮੀ ਢਾਹੇ ਏਕ ਚੱਸੈ ਮਹਿ ਲੱਖ ਸਭ ਕੋ ਨਥੇ ਨਥਿਆਂ ਬਖਸੇ ਧੂੜੇ ਨੱਥ ਵਰਨਾ ਚਿਹਨਾ ਬਾਹਰਾ ਲਿਖੇ ਬਾਜੇ ਅਲੱਖ ਕਿਉਂ ਕਥੀਐ ਕਿਉਂ ਆਖੀਐ ਜਾਪੈ ਸਚੂ ਸੱਚ ਕਰਨਾ ਕਥਨਾ ਕਾਰ ਸਭ ਨਾਨਕ ਆਪ ਅਖ ਹੱਥ ਅਕਥ ਕੀ ਕਥਾ ਸੁਣੇ ਰਿੱਧ ਬੁੱਧ ਸਿੱਧ ਗਿਆਨ ਸਦਾ ਸੁਖ ਹੋਏ ਮਹੱਲਾ ਪਹਿਲਾ ਅਜਰ ਜਰੇ ਤਾਂ ਨੌ ਕੁਲ ਬੰਦ ਪੂਜੇ ਪ੍ਰਾਣ ਹੋਵੇ ਥਿਰ ਕੰਧ ਕਹਾਂ ਤੇ ਆਇਆ ਕਹਾਂ ਇਹੋ ਜਾਣ ਜੀਵਤ ਮਰਤ ਰਹੇ ਪ੍ਰਵਾਨ ਹੁਕਮੈ ਬੂਜੈ ਤਤ ਪਛਾਣੈ ਇਹੋ ਪ੍ਰਸਾਦ ਗੁਰੂ ਤੇ ਜਾਣੇ ਹੁੰਦਾ ਫੜੀ ਅਗ ਨਾਨਕ ਜਾਣ ਨਾ ਹੋ ਨਾ ਮੈਂ ਜੂਨੀ ਪਾਣ ਪੌੜੀ ਪੜੀਐ ਨਾਮ ਸਲਾਹ ਹੋਰ ਬੁੱਧੀ ਮਿਥਿਆ ਬਿਨ ਸੱਚੇ ਵਪਾਰ ਜਨਮ ਬਿਰਥਿਆ ਅੰਤ ਨਾ ਪਾਰਾ ਵਾਰ ਨਾ ਕਿਨਹੀ ਪਾਇਆ ਸਭ ਜਗ ਗਰਭ ਗੁਬਾਰ ਤਿਨ ਸੱਚ ਨਾ ਪਾਇਆ ਚੱਲੈ ਨਾਮ ਵਿਸਾਰ ਤਾਵਣ ਤੱਤਿਆ ਬਲਦੀ ਅੰਦਰ ਤੇਲ ਦੁਬਦਾ ਕਤਿਆ ਆਇਆ ਉੱਠੀ ਖੇਲ ਫਿਰੈ ਉਵਤਿਆ ਨਾਨਕ ਸੱਚੇ ਮੇਲ ਸੱਚੈ ਰਤਿਆ ਸਲੋਕ ਮਹੱਲਾ ਪਹਿਲਾ ਪਹਿਲਾ ਮਾਸੋ ਨਿਮਿਆ ਮਾਸੈ ਅੰਦਰ ਵਾਸ ਜੀਓ ਪਾਏ ਮਾਸ ਮੋਹ ਮਿਲਿਆ ਹੱਡ ਚਮ ਤਨ ਮਾਸ ਮਾਸੋਂ ਬਾਹਰ ਕੱਢਿਆ ਮੰਮਾ ਮਾਸ ਗਰਾਸ
मुह मासे का जीव मासे की मासे अंदर वास वड्डा हुआ व्याह्या कर ले आया मास मासो ही मास उपजै मासो सबो साक सतगुर मिलिया हुक्म बूझिया ताको आवै रास आप छूटै नह छूटिया नानक बचन बिनास महला पहला मास मास कर मूर्ख झगड़ी ज्ञान ध्यान नहीं जाने कौन मास कौन साग कहावे किस में पाप समाणी गेंडा मार होम जग किए देवतिया की बाणी मास छोड़ बैस नक पकड़ है राती मानस खाणी फड़ कर लोखा नू दिखलावे ज्ञान ध्यान नहीं सूझै नानक अंधे स्यों क्या कही है कह न कह बूझै अंधा सोए जे अंध कमावै तिस हृदय से लोचन नाहीं मात पिता की रक्त निपन्ने मच्छी मास ना खाही इस्त्री पुरख जान इस मेला उथे मंद कमाही मासो निमे मासो जमे हम मासे के भांडे ज्ञान ध्यान कछ सूझै नाही चतुर कहावै पांडे बाहर का मास मंदा स्वामी घर का मास चंगीरा जी जंत सब मास होए जी लया वासीरा अपाख पक है पाख ताज छोड है अंध गुरु जन कीरा मासो निमे मासो जमे हम मासे के भांडे ज्ञान ध्यान कछ सूझै नाही चतर कहावै पांडे मास पुराणी मास कते बी चहु जुग मास कमाणा जज काज व्याहे सुहावै उथे मास समाणा स्त्री पुरख निपजह मासो पादशाह सुल्ताना जियो दिसै नरक जांदे ता उनका दान ना लेना देंदा नरक सुरग लेंदे देखो एहो त्याणा आप ना बूझै लोक बजाए पांडे खरा सियाणा पांडे तू जाने ही नाही किथो मास उपन्ना तोयो अन्न कमाद कपाहा तिहो त्रे भवन गन्ना तुआ आख हो बहु विदहो छछा तुवे बहुत बेकारा इते रस छोड़ होवे सन्यासी नानक कहे विचार पौड़ी हौ क्या आखा एक जीव तेरा अंत नक नहीं पाया सच्चा शब्द विचार से तुझ ही माहे समाया एक भगवा वेस कर भरम दे बिन सतगुर किने ना पाया देस दसंतर भाव थके तुद अंदर आप लुकाया गुर का शब्द रतन है कर चानन आप दिखाया अपना आप बछाणिया गुरमति सच समाया आवा गौण बजारिया बजार जिनी रचाया एक थिर सच्चा सलाहना जिन मन सच्चा पाया सलोक महला पहला
ਨਾਨਕ ਮਾਇਆ ਕਰਮ ਬਿਰਖ ਫਲ ਅੰਮ੍ਰਿਤ ਫਲ ਵਿਸ ਸਭ ਕਾਰਨ ਕਰਤਾ ਕਰੇ ਜਿਸ ਖਵਾਲੇ ਤਿਸ ਮਹੱਲਾ ਦੂਜਾ ਨਾਨਕ ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇ ਤੀ ਜਾਲ ਇਨੀ ਜਲੀ ਨਾਮ ਵਿਸਾਰਿਆ ਇੱਕ ਨਾ ਚਲੀਆਂ ਨਾਲ ਪੌੜੀ ਸਿਰ ਸਿਰ ਹੋਏ ਨਬੇੜ ਹੁਕਮ ਚਲਾਇਆ ਤੇਰਾ ਹੱਥ ਨਬੇੜ ਤੂੰ ਹੈ ਮਨ ਪਾਇਆ ਕਾਲ ਚਲਾਏ ਬੰਨ ਕੋਈ ਨਾ ਰੱਖ ਸੀ ਜਰ ਜਰ ਵਾਣਾ ਕੰਨ ਚੜਿਆ ਨੱਚ ਸੀ ਸਤਿਗੁਰ ਬੋਹਿਤ ਬੇੜ ਸੱਚਾ ਰੱਖ ਸੀ ਅਗਨ ਭਖੈ ਪੜਹਾੜ ਅਣਦਿਨ ਭਖ ਸੀ ਫਾਥਾ ਚੁਗਾ ਚੂਗਾ ਹੁਕਮੀ ਛੁੱਟ ਸੀ ਕਰਤਾ ਕਰੇ ਸੁਹੋਗ ਕੂੜ ਨੇ ਖੁੱਟ ਸੀ ਸਲੋਕ ਮਹੱਲਾ ਪਹਿਲਾ ਘਰ ਮਹਿ ਘਰ ਦੇ ਖਾਏ ਦੇਸ ਸਤਿਗੁਰ ਪੁਰਖ ਸਜਾਣ ਘਰ ਮਹਿ ਘਰ ਦੇ ਖਾਏ ਦੇਸ ਸਤਿਗੁਰ ਪੁਰਖ ਸਜਾਣ ਪੰਜ ਸ਼ਬਦ ਤੁਨ ਘਾਲ ਤੁਨ ਤਹਿ ਬਾਜੇ ਸ਼ਬਦ ਨਿਸ਼ਾਨ ਦੀਪ ਲੋਪ ਤਾਲ ਤਹਿ ਖੰਡ ਮੰਡਲ ਹੈਰਾਨ ਤਾਰ ਘੋਰ ਬਾਜਤਰ ਤਹਿ ਸਾਜ ਤਖਤ ਸੁਲਤਾਨ ਸੁਖਮਨ ਕਹਿ ਘਰ ਰਾਗ ਸੁਨ ਸੁਨ ਮੰਡਲ ਲਿਵਲਾਏ ਅਕਤ ਕਥਾ ਵਿਚਾਰੀ ਮਨਸਾ ਮਨਹਿ ਸਮਾਏ ਉਲਟ ਕਮਲ ਅੰਮ੍ਰਿਤ ਭਰਿਆ ਇਹ ਮਨ ਕਤਹੋਂ ਨਾ ਜਾਏ ਅਜੱਪਾ ਜਾਪ ਨਾ ਵਿਸਰੈ ਆਦਿ ਜੁਗਾਦਿ ਸਮਾਏ ਸਭ ਸਖੀਆਂ ਪੰਚੇ ਮਿਲੈ ਗੁਰਮੁਖ ਨਿਜ ਘਰ ਵਾਸ ਸ਼ਬਦ ਖੋਜ ਇਹੋ ਘਰ ਲਹਿ ਨਾਨਕ ਤਾਂ ਕਾ ਦਾਸ ਮਹੱਲਾ ਪਹਿਲਾ ਝਿਲ ਮਿਲ ਬਿਸਿਆਰ ਦੁਨੀਆਂ ਫਾਨੀ ਕਾਲੂਬ ਅਕਲ ਮਨ ਗੋਰ ਨਾ ਮਾਨੀ ਮਨ ਕਮੀਨ ਕਮਤਰੀਨ ਤੂੰ ਦਰੇ ਆਓ ਖੁਦਾਇਆ ਏਕ ਚੀਜ ਮੁਜੈ ਦੇਹ ਅਵਰ ਜਹਿਰ ਚੀਜ ਨ ਪਾਇਆ ਪੁਰਾਬ ਖਾਮ ਕੁਜੈ ਹਿਕਮਤ ਹਿਕਮਤ ਖੁਦਾਇਆ ਮਨ ਤੁਵਾਨਾ ਤੂੰ ਕੁਦਰਤੀ ਆਇਆ ਸਗ ਨਾਨਕ ਦੀ ਬਾਨ ਮਸਤਾਨਾ ਨਿਤ ਚੜੇ ਸਵਾਇਆ ਆਤਸ ਦੁਨੀਆਂ ਖੁਨਕ ਨਾਮ ਖੁਦਾਇਆ ਪੌੜੀ ਨਵੀਂ ਨਵੀਂ ਮਹੱਲਾ ਪੰਜਵਾਂ

0: ਲਥੈ ਸਭ ਵਿਕਾਰ, ਸ਼ਬਦ ਨਿਸਾਣਿਆ ਸਾਧੂ ਸੰਗ ਉਧਾਰ, ਭਏ ਨਿਕਾਣਿਆ ਸਿਮਰ ਸਿਮਰ ਦਾਤਾਰ, ਸਭ ਰੰਗ ਮਾਣਿਆ ਪ੍ਰਗਟ ਭਇਆ ਸੰਸਾਰ, ਮਿਹਰ ਸ਼ਵਾਣਿਆ ਆਪੇ ਬਖਸ਼ ਮਿਲਾਏ ਸਦ ਕੁਰਬਾਣਿਆ, ਨਾਨਕ ਲਏ ਮਿਲਾਏ ਖਸਮੇ ਪਾਣਿਆ। ਸਲੋਕ ਮਹੱਲਾ ਪਹਿਲਾ। ਧਨ ਸੋ ਕਾਗਦ ਕਲਮ ਧਨ, ਧਨ ਭਾਂਡਾ ਧਨ ਮਾਸ, ਧਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਮਹੱਲਾ ਪਹਿਲਾ। ਆਪੇ ਪੱਟੀ ਕਲਮ ਆਪ, ਉਪਰ ਲੇਖ ਭੇ ਤੂੰ, ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ। ਪੌੜੀ ਤੂੰ ਆਪੇ ਆਪ ਵਰਤਦਾ, ਆਪ ਬਣਤ ਬਣਾਈ, ਤੁਧ ਬਿਨ ਦੂਜਾ ਕੋ ਨਹੀਂ, ਤੂੰ ਰਹਿਆ ਸਮਾਈ, ਤੇਰੀ ਗਤ ਮਿਤ ਤੂੰ ਹੈ ਜਾਣਦਾ, ਤੁਧ ਕੀਮਤ ਪਾਈ, ਤੂੰ ਅਲੱਖ ਅਗੋਚਰ ਅਗਮ ਹੈ, ਗੁਰਮਤ ਦੇਖਾਈ, ਅੰਤਰ ਅਗਿਆਨ ਦੁੱਖ ਭਰਮ ਹੈ, ਗੁਰ ਗਿਆਨ ਗਵਾਈ, ਜਿਸ ਕਿਰਪਾ ਕਰਹਿ ਤਿਸ ਮੇਲ ਲਿਹੇ, ਸੋ ਨਾਮ ਧਿਆਈ, ਤੂੰ ਕਰਤਾ ਪੁਰਖ ਅਗਮ ਹੈ, ਰਵਿਆ ਸਭ ਠਾਈ, ਜਿਤ ਤੂੰ ਲਾਏ ਸੱਚਿਆ, ਤਿਤ ਕੋ ਲੱਗੈ ਨਾਨਕ ਗੁਣ ਗਾਈ। ਸ਼ੁੱਧ ਰਾਗ ਮਲਾਰ ਬਾਣੀ ਭਗਤ ਨਾਮ ਦੇਵ ਜੀਓ ਕੀ, ਏਕੋ ਓੰਕਾਰ ਸਤਿਗੁਰ ਪ੍ਰਸਾਦ, ਸੇਵੀ ਲਏ ਗੋਪਾਲ ਰਾਏ ਅਕੁਲ ਨਿਰੰਜਨ, ਭਗਤ ਦਾਨ ਦੀ ਜਹਿ ਜਾਚਹਿ ਸੰਤ ਜਨ ਰਹਾਉ, ਜਾਂਚੈ ਘਰ ਦਿਗ ਦਿਸੈ ਸਰਾਈ ਚਾ, ਬੈਕੁੰਠ ਭਵਨ ਚਿੱਤਰਸਾਲਾ, ਸਪਤ ਲੋਕ ਸਮਾਨ ਪੂਰੀ ਅਲੇ, ਜਾਂਚ ਘਰ ਲਛਮੀ ਕੁਵਾਰੀ, ਚੰਦ ਸੂਰਜ ਦੀੜੈ ਕੌਤਕ, ਕਾਲ ਵਪੜਾ ਕੋਟਵਾਲ ਸੋ ਕਰਾ ਸ੍ਰੀ, ਸੋ ਐਸਾ ਰਾਜਾ ਸ੍ਰੀ ਨਰਹਰੀ, ਜਾਂਚ ਘਰ ਕੁਲਾਲ ਬ੍ਰਹਮਾ ਚਤੁਰਮੁਖ ਡਾਵੜਾ, ਜਿਨ ਵਿਸਵ ਸੰਸਾਰ ਰਾਚੀਲੇ, ਜਾਂ ਕੈ ਘਰ ਈਸਰ ਬਾਵਲਾ, ਜਗਤ ਗੁਰੂ ਤਤ ਸਾਰਖਾ ਗਿਆਨ ਪਾਖੀਲੇ, ਪਾਪ ਪੁੰਨ ਜਾਂਚੇ ਡਾਂਗੀਆ, ਦੁਆਰੇ ਚਿੱਤਰਗੁਪਤ ਲਿਖੀਆ, ਧਰਮ ਰਾਏ ਪਾਰਲੀ ਪ੍ਰਤਿਹਾਰ, ਸੋ ਐਸਾ ਰਾਜਾ ਸ੍ਰੀ ਗੋਪਾਲ।
1: ਸਰਬ ਸ਼ਾਸਤਰ ਬਹੁ ਰੂਪੀਆ, ਅਨ ਗੁਰੂਆ ਅਖਾੜਾ ਮੰਡਲੀ ਕਬੋਲ, ਬੋਲੇ ਕਾਸ਼ੈ ਚੌਰ ਟੂਲ ਜਾ ਚਹਿ, ਪਵਨ ਚੇਰੀ ਸਖਤ ਜੀਤ ਲੈ ਭਵਨ, ਅੰਡ ਟੂਕ ਜਾ ਚੈ ਪਸਮਤੀ, ਸੋਐ ਸ ਰਾਜਾ ਤ੍ਰੈ ਪਵਨ ਪਤੀ, ਚਾਚੈ ਘਰ ਕੂਰਮਾ ਪਾਲ ਸਹਸਰ, ਫਨੀ ਬਾਸਕ ਸੇਜ ਵਾਲੂਆ, अठारे पार बनस्पति माननी छिन्नवे करोड़ी मेघमाला पानी हारिया नक परसेव जांच सरसरी सपत संबंध जांच कड़थली एते जी जांच वर्तनी सो है सारा जात्रे पवन तनी जांच कर निकट वर्ती अर्जन त्रु प्रहलाद अम्बरीक नारद नेजे सिद्ध बुद्ध गण गंधर्व बान वे हिला एते जी चाच हैर करी सर्व व्यापिक अंतर हरि प्रणवे नाम देव ताची आन सगल भगत जांच निशान मलार मोह को तू ना बिसार तू ना बिसार तू ना बिसारे रमैया रहाओ आलावंती ए प्रम जो है मुझ ऊपर सब को पिला सूद सूद कर मार उठायो कहा करो बाप बीठला मुए हुए जो मुक्त देहोगे मुक्त न जाने कोयला ए पंडिया मोह को ढेट कहत तेरी पेज पिछों डीक होयला तू जो दयाल कृपाल कहियत है अत पुज पयो अपारला फेर दिया देहरा नामे को पंडियन को पिछवारला मलार बाणी भगत रविदास जी की एक ओंकार सत गुर प्रसाद नागर जना मेरी जात बिख्यात चमारंग हृदय राम गोविंद गुण सारंग रहाओ सरसरी सलल करत बार नीरे संत जन करत नहीं पानंग सुरा पवित्र नतप अवर जल रे सरसरी मिलत नह होए आनंग तरतार अपवित्र कर्मा निया रे जैसे कागरा कर विचारंग भगत भगत लिखिए तह उपरे पूजिए कर नमस्कारंग मेरी जात कोट बाडला ढोर टवंता नित है बानारसी आस पासा अब विपर अब विपर प्रदान तह कर है डंडौत तेरे नाम सरणा ए रविदास दासा मलार हर जबद तेउ जना पद्म कवलास पत तास सम तुल नहीं आन को एक ही एक अनेक होए विस्तरयो आन रे आन भरपूर सो रहाओ जा कह भगवत लिखी अवर नहीं पेखी है तास की जाता शो पशीपा ब्यास मैं लिखी है सनक मैं पेखी है नाम की नाम ना सप्त दीपा जा कह ईद बकरीद कल गौरे बद करे मानिय सिख शहीद पीरा जा कह बाप वैसी करी पूत ऐसी सरी तुहरे लोक प्रसिद्ध कबीरा जाके कुटंब कै टेट सब ढो टवंत फिर है अज हो बनारसी आस पासा अचार सहत बिपर करह डंडौत तिन तने रविदास दासन दासा मलार इक ओंकार सतगुर प्रसाद मिलत प्यारो प्राण नाथ कवन भगत ते साध संगत पाई परम गते रहाओ मेले कपरे कहां लो तो वो आवे की नींद कहां लग सोवो जोई जोई जोरियो सोई सोई फाट्यो झूठे बनज उठ ही गई हाट्यो कहो रविदास पे हो जब लिखो जोई जोई कीनो सोई सोई देखियो राग कानड़ा चौपदे महला चौथा कार पहला एक ओंकार सतनाम करता पुरख निरपौ निर्वैर अकाल मूरत अजूनी सैपंगुर प्रसाद मेरा मन साध जिना मिल हरिया हर हो बल बल बल बल साध जिना को मिल संगत पार उतरिया रहाओ हर हर कृपा करो प्रभ अपनी हम साध जिना पग परिया धन धन साध जिन हर प्रभ जानिया मिल साधु पतत उदरिया मनवा चले चले बह बह बिद मिल साधु वसगत करिया ज्यो जल तंत वसार्यो बदक ग्रस मीना वसगत खरिया हर के संत संत भल नीकै मिल संत जना मल लहिया होमे दुरत गया सवनी कर ज्यो सावन कापर करिया मस्तक लीलाट लिखिया तुरना ठाकर गुर सतगुर चरण उरतरिया सवदालत दुख पंजन प्रभ पाया जन नानक नाम उदरिया ਕਾਨੜਾ ਮਹੱਲਾ ਚੌਥਾ। ਮੇਰਾ ਮਨ ਸੰਤ ਜਨਾ ਪਗਰੇਨ, ਹਰ ਹਰ ਕਥਾ ਸੁਨੀ ਮਿਲ ਸੰਗਤ, ਮਨ ਕੋਰਾ ਹਰ ਰੰਗਲ ਪੇਨ ਰਹਾਉ। ਹਮ ਚਿਤ ਅਚੇਤਨ ਜਾਣੇ ਗਤ ਮਿਤ, ਗੁਰ ਕੀਏ ਸੋ ਚਿਤ ਚਿਤੇਨ, ਪ੍ਰਭ ਦੀਨ ਦਿਆਲ ਕੀਓ ਅੰਗੀ, ਕ੍ਰਿਤ ਮਨ ਹਰ ਹਰ ਨਾਮ ਜਪੇਨ। ਹਰ ਕੇ ਸੰਤ ਮਿਲੇ ਮਨ ਪ੍ਰੀਤਮ ਕਢ ਦੇਵੋ ਹੀਰਾ ਤੇਨ, ਹਰ ਕੇ ਸੰਤ ਮਿਲੇ ਹਰ ਮਿਲਿਆ ਹਮ ਕੀਏ ਪਤਤ ਪਵੇਨ। ਹਰ ਕੇ ਜਨ ਉਤਮ ਜਗ ਕਹੀਐ, ਜਿਨ ਮਿਲਿਆ ਪਾਥਰ ਸੇਨ, ਜਨ ਕੀ ਮਹਿਮਾ ਵਰਨ ਨ ਸਾਕੋ, ਓਏ ਉਤਮ ਹਾਰ ਹਰ ਕੇਨ। ਤੁਮ ਹਰ ਸਾ ਵੱਡੇ ਪ੍ਰਭ ਸਵਾਮੀ, ਹਵਣ ਜਾਰੇ ਰਾਸ ਦੇਨ, ਜਨ ਨਾਨਕ ਕੋ ਦਇਆ ਪ੍ਰਭ ਤਾਰ, ਹੋ ਲਦ ਵਾਕਰ ਹਰ ਹਰ ਲੇਨ। ਕਾਨੜਾ ਮਹੱਲਾ ਚੌਥਾ। ਜਪ ਮਨ ਰਾਮ ਨਾਮ ਪ੍ਰਗਾਸ, ਹਰ ਕੇ ਸੰਤ ਮਿਲ ਪ੍ਰੀਤ ਲਗਾਨੀ, ਵਿਚੈ ਗਿਰੇ ਉਦਾਸ ਰਹਾਉ। ਹਮ ਹਰ ਹਿਰਦੇ ਜਪਿਓ ਨਾਮ ਨਰ ਹਰ, ਪ੍ਰਭ ਕਿਰਪਾ ਕਰੀ ਕਿਰਪਾਸ, ਅਨਦਨ ਆਨੰਦ ਪਿਆ ਮਨ ਬਿਗਸਿਆ, ਉਦਮ ਭੈ ਮਿਲਨ ਕੀ ਆਸ। ਹਮ ਹਰ ਸਵਾਮੀ ਪ੍ਰੀਤ ਲਗਾਈ, ਜਿਤਨੇ ਸਾਸ ਲੀਏ ਹਮ ਗ੍ਰਾਸ, ਕਿਲ ਬਿਗਦਹਿਨ ਪੈ ਇਕ ਨਿਯੰਤਰ, ਟੁੱਟ ਗਏ ਮਾਇਆ ਕੇ ਫਾਸ। ਕਿਆ ਹਮ ਕਿਰਮ ਕਿਆ ਕਰਮ ਕਮਾ, ਵਹਿ ਮੂਰਖ ਮੁਗਦ ਰਖੇ ਪ੍ਰਵਤਾਸ, ਅਵਗਣਿਆਰੇ ਪਾਥਰ ਭਾਰੇ, ਸਾਧ ਸੰਗਤ ਮਿਲ ਤਰੇ ਤਰਾਸ। ਜੇਤੀ ਸ੍ਰਿਸ਼ਟ ਕਰੀ ਜਗਦੀਸਰ, ਤੇ ਸਭ ਊਚ ਹਮ ਨੀਚ ਬਿਖਿਆਸ, ਹਮਰੇ ਅਵਗੁਣ ਸੰਗ ਗੁਰ ਮੇਟੇ, ਜਨ ਨਾਨਕ ਮੇਲ ਲੀਏ ਪ੍ਰਭ ਪਾਸ। ਕਾਨੜਾ ਮਹੱਲਾ ਚੌਥਾ। ਮੇਰੇ ਮਨ ਰਾਮ ਨਾਮ ਜਪਿਓ ਗੁਰਵਾਕ, ਹਰ ਹਰ ਕਿਰਪਾ ਕਰੀ ਜਗਦੀਸਰ, ਦੁਰਮਤ ਦੂਜਾ ਭਾਉ ਗਿਓ ਸਭ ਝਾਕ ਰਹਾਉ। ਨਾਨਾ ਰੂਪ ਰੰਗ ਹਰ ਕੇਰੇ, ਘਟ ਘਟ ਰਾਮ ਰਵਿਓ ਗੁਪਲਾ ਗੁਪਲਾਕ, ਹਰ ਕੇ ਸੰਤ ਮਿਲੇ ਹਰ ਪ੍ਰਗਟੇ, ਉਗਰ ਗਏ ਬਿਖਿਆ ਕੇ ਤਾਕ। ਸੰਤ ਜਿਨਾ ਕੀ ਬਹੁਤ ਬਹੁਤ ਸੋਭਾ, ਜਿਨ ਉਰ ਤਾਰਿਓ ਹਰ ਰਸਕ ਰਸਾਕ, ਹਰ ਕੇ ਸੰਤ ਮਿਲੇ ਹਰ ਮਿਲੀਐ, ਜੈਸੇ ਗਊ ਦੇਖ ਸ਼ਵ ਬਸ਼ਰਾਕ। ਹਰ ਕੇ ਸੰਤ ਜਨਾ ਮਹਿ ਹਰ ਹਰ, ਤੇ ਜਨ ਉਤਮ ਜਨਕ ਜਨਾਕ, ਤਿਨ ਹਰ ਹਿਰਦੇ ਵਾਸ ਵਸਾਨੀ, ਛੁੱਟ ਗਈ ਮੁਸਕੀ ਮੁਸਕਾਕ। ਤੁਮਰੇ ਜਨ ਤੁਮ ਹੀ ਪ੍ਰਭ ਕੀਏ, ਹਰ ਰੱਖ ਲਿਹੋ ਆਪਨ ਅਪਨਾਕ, ਜਨ ਨਾਨਕ ਕੇ ਸਖਾ ਹਰ ਭਾਈ, ਮਾਤ ਪਿਤਾ ਬੰਦਪ ਹਰ ਸਾਖ। ਕਾਨੜਾ ਮਹੱਲਾ ਚੌਥਾ। ਮੇਰੇ ਮਨ ਹਰ ਹਰ ਨਾ ਰਾਮ ਨਾਮ ਜਪਚੀਤ, ਹਰ ਹਰ ਵਸਤ ਮਾਇਆ ਗੜਵੇੜੀ, ਗੁਰ ਕੇ ਸ਼ਬਦ ਲਿਓ ਗੜ ਜੀਤ ਰਹਾਉ। ਮਿਥਿਆ ਭਰਮ ਭਰਮ ਬਹੁ ਭ੍ਰਮਿਆ, ਲੁਭਦੋ ਪੁੱਤਰ ਕਲਤਰ ਮੋਹ ਪ੍ਰੀਤ, ਜੈਸੇ ਤਰਵਰ ਕੀ ਤੁਸ਼ ਛਾਇਆ, ਖਿਨ ਮੈਂ ਬਿਨ ਸਜਾਏ ਦੇ ਭੀਤ। ਹਮਰੇ ਪ੍ਰਾਨ ਪ੍ਰੀਤਮ ਜਨੀ ਉਤਮ ਜਿਨ ਮਿਲਿਆ, ਮਨ ਹੋਏ ਪ੍ਰਤੀਤ, ਪਰਚੇ ਰਾਮ ਰਵਿਆ ਘਟ ਅੰਤਰ, ਅਸਤਰ ਰਾਮ ਰਵਿਆ ਰੰਗ ਪ੍ਰੀਤ। ਹਰ ਕੇ ਸੰਤ ਸੰਤ ਜਨਨੀ ਕੇ, ਜਿਨ ਮਿਲਿਆ ਮਨ ਰੰਗ ਰੰਗੀਤ, ਹਰ ਰੰਗ ਲਹੇ ਨਾ ਉਤਰੇ ਕਬਹੂ, ਹਰ ਹਰ ਜਾਏ ਮਿਲੇ ਹਰ ਪ੍ਰੀਤ। ਹਮ ਬਹੁ ਪਾਪ ਕੀ ਅਪਰਾਧੀ, ਗੁਰ ਕਾਟੇ ਕਟਤ ਕਟੀਤ, ਹਰ ਹਰ ਨਾਮ ਦਿਓ ਮੁਖ ਔਖਦ, ਜਨ ਨਾਨਕ ਪਤਤ ਪੁਨੀਤ। ਕਾਨੜਾ ਮਹੱਲਾ ਚੌਥਾ। ਜਪ ਮਨ ਰਾਮ ਨਾਮ ਜਗਨਾਥ, ਘੁੰਮਣ ਕੇਰ ਪਰੇ ਬਿਖ ਬਿਖਿਆ, ਸਤਿਗੁਰ ਕਾਢ ਲੀਏ ਦੇ ਹਾਥ ਰਹਾਉ। ਸਵਾਮੀ ਅਬੇ ਨਿਰੰਜਨ ਨਰਹਰ, ਤੁਮ ਰਾਖ ਲਿਹੋ ਹਮ ਪਾਪੀ ਪਾਥ, ਕਾਮ ਕ੍ਰੋਧ ਬਿਖਿਆ ਲੋਭਤ ਲੁਭਤੇ, ਕਾਸ਼ਟ ਲੋ ਤਰੇ ਸੰਗ ਸਾਥ। ਤੁਮ ਵੱਡ ਪੁਰਖ ਵੱਡ ਅਗਮ ਅਗੋਚਰ, ਹਮ ਢੂੰਡ ਰਹੇ ਪਾਈ ਨਹੀਂ ਹਾਥ। ਤੂੰ ਪਰੈ ਪਰੇ ਅਪਰੰਪਰ ਸਵਾਮੀ, ਤੂੰ ਆਪਣ ਜਾਣੇ ਆਪ ਜਗਨਾਥ। ਅਦਿਸ਼ਟ ਅਗੋਚਰ ਨਾਮ ਤੇ ਆਏ, ਸਤਸੰਗਤ ਮਿਲੇ ਸਾਧੂ ਪਾਥ, ਹਰ ਹਰ ਕਥਾ ਸੁਨੀ ਮਿਲ ਸੰਗਤ, ਹਰ ਹਰ ਜਪਿਓ ਅਕਥ ਕਥ ਕਾਥ। हमरे प्रभु जगदीश गोसाई हम राख ले हो जगनाथ। जन नानक दास दास दासन को प्रभु करो कृपा राख हो जन साथ। कानड़ा महला चौथा पड़ताल घर पंजमा एक ओंकार सतगुर प्रसाद। मन जापो राम गोपाल हर रतन जिवे हर लाल। हर गुरमुख घर टकसाल हर हो कृपाल रहाओ। तुमरे गुना गम्य गोचर एक जी क्या कथे बिचारी। राम राम राम राम लाल। तुमरी जी अकथ कथा तू तू तू ही जाने हैं। हो हर जप पई निहाल निहाल निहाल। हमरे हर प्राण सगा स्वामी हर मीता। मेरे मन तन जी हर हरे हरे राम नाम तन माल। जा को भाग तन ली ओरी सुहाग हर हर हरे हरे गुन गावे गुरमत हो बल बले। हो बल बले जन नानक हर जप पई निहाल निहाल निहाल। कानड़ा महला चौथा हर गुन गावो जगदीश एहा जी की चे लख बीस। जप हर हर शब्द जपीस हर हो कृपीस रहाओ। हर कृपा कर स्वामी हम लाए हर सेवा हर जप जपे हर जप जपे जप जापो जगदीश। तुमरे जन राम जप है ते उत्तम तन को हो कुम कुमे कुम कुम जी स। हर तुम वड वडे वडे वड ऊचे सुकर है जे तुद पावी स। जन नानक अमृत पिया गुरमती तन तन तन तन गुर साबीस। कानड़ा महला चौथा भजो रामो मन राम जिस रूप नारेख वडाम। सत संगत मिल भज राम बड हो भागम थाम रहाओ। जित हर ग्रह मंदर हर होत जास तित कर आनदो आनंद भज राम राम राम। राम नाम गुन गावो हर प्रीतम उपदेश गुरु गुर सत गुरा सुख होत हर हरे। हर हरे हरे भज राम राम राम, राम।

ਜਨ ਨਾਨਕੋ ਸਰਣਾਗਤੀ ਦੇਹੋ ਗੁਰਮਤੀ ਭਜ ਰਾਮ ਰਾਮ ਰਾਮ। ਕਾਨੜਾ ਮਹੱਲਾ ਚੌਥਾ। ਸਤਿਗੁਰ ਚਾਟੋ ਪਗ ਚਾਟ, ਜਿਤ ਮਿਲ ਹਰ ਪਾਦਰ ਬਾਟ। ਭਜ ਹਰ ਰਸ ਰਸ ਹਰ ਗਾਟ, ਹਰ ਹੋ ਹੋ ਲਿਖੇ ਲੀਲਾਟ ਰਹਾਉ। ਖਟ ਕਰਮ ਕਿਰਿਆ ਕਰ ਬਹੁ ਬਹੁ ਵਿਸਥਾਰ, ਸਿੱਧ ਸਾਧਕ ਜੋਗੀਆ ਕਰ ਜਟ ਜਟਾ ਜਟ ਜਾਟ। ਕਰ ਭੇਖ ਨ ਪਾਈਏ ਹਰ ਬ੍ਰਹਮ ਜੋਗ, ਹਰ ਪਾਈਏ ਸਤਸੰਗਤੀ ਉਪਦੇਸ਼, ਗੁਰੂ ਗੁਰ ਸੰਤ ਜਨਾ ਖੋਲ ਖੋਲ ਕਪਾਟ। ਤੂੰ ਅਪਰੰਪਰ ਸਵਾਮੀ ਅਤ ਅਗਾਹ, ਤੂੰ ਭਰਪੁਰ ਰਹਿਆ ਜਲ ਜਲ ਥਲੇ, ਹਰ ਇੱਕ ਇੱਕੋ ਇੱਕ ਏਕੇ ਹਰ ਥਾਟ। ਤੂੰ ਜਾਣ ਹੈ ਸਭ ਵਿਦ ਬੂਝ ਹੈ, ਆਪੇ ਜਨ ਨਾਨਕ ਕੇ ਪ੍ਰਭ, ਘਟ ਘਟੇ ਘਟ ਘਟੇ ਘਟ ਹਰ ਘਾਟ। ਕਾਨੜਾ ਮਹੱਲਾ ਚੌਥਾ। ਜਪ ਮਨ ਗੋਬਿੰਦ ਮਾਧੋ, ਹਰ ਹਰ ਅਗਮ ਅਗਾਦੋ। ਮਤ ਗੁਰਮਤ ਹਰ ਪ੍ਰਭਲਾ ਦੋ, ਧੁਰ ਹੋ ਹੋ ਲਿਖੇ ਲੀਲਾ ਦੋ ਰਹਾਉ। ਬਿਕ ਮਾਇਆ ਸੰਚ ਬਹੁ ਚਿਤੇ ਵਿਕਾਰ, ਸੁਖ ਪਾਈਏ ਹਰ ਭਜ ਸੰਤ ਸੰਤ ਸੰਗਤੀ, ਮਿਲ ਸਤਿਗੁਰੂ ਗੁਰ ਸਾਧੋ। ਜੋ ਚੋਹੇ ਪਾਰਸ ਮਨੂਰ ਭੈ ਕੰਚਨ, ਤਿਉਂ ਪਤਤ ਜਨ ਮਿਲ ਸੰਗਤੀ, ਸੁਧ ਹੋਵਤ ਗੁਰਮਤੀ ਸੁਧ ਹਾਦੋ। ਜਿਉਂ ਕਾਟ ਸੰਗ ਲੋਹਾ ਬਹੁ ਤਰਤਾ, ਤਿਉ ਪਾਪੀ ਸੰਗਤ ਰੇ ਸਾਧ ਸਾਧ ਸੰਗਤੀ, ਗੁਰ ਸਤਿਗੁਰੂ ਗੁਰ ਸਾਧੋ। ਚਾਰ ਬਰਨ ਚਾਰ ਆਸਰਮ ਹੈ ਕੋਈ, ਮਿਲੇ ਗੁਰੂ ਗੁਰ ਨਾਨਕ ਸੋ ਆਪ ਤਰੇ ਕੁਲ ਸਾਗਰ ਤਰਾਦੋ। ਕਾਨੜਾ ਮਹੱਲਾ ਚੌਥਾ। ਹਰ ਜਸ ਗਾਵੋ ਭਗਵਾਨ, ਜਸ ਗਾਵਤ ਪਾਪ ਲਹਾਨ। ਮਤ ਗੁਰਮਤ ਸੁਨ ਜਸ ਕਾਨ, ਹਰ ਹੋ ਹੋ ਕਿਰਪਾਨ ਰਹਾਉ। ਤੇਰੇ ਜਨ ਧਿਆਵ ਹੈ, ਹਰ ਇੱਕ ਮਨ ਇੱਕ ਚਿੱਤ ਤੇ, ਸਾਧੂ ਸੁਖ ਪਾਵੈ ਜਪ ਹਰ ਹਰ ਨਾਮ ਨਿਦਾਨ। ਉਸਤਤ ਕਰੇ ਪ੍ਰਭ ਤੇਰੀਆਂ, ਮਿਲ ਸਾਧੂ ਸਾਧ ਜਿਨਾ ਗੁਰ ਸਤਿਗੁਰੂ ਭਗਵਾਨ। ਜਿਨ ਕੇ ਹਿਰਦੇ ਤੂੰ ਸਵਾਮੀ, ਤੇ ਸੁਖ ਬਲ ਪਾਵ ਹੈ, ਤੇ ਤਰੇ ਪਵ ਸਿੱਧ ਤੇ ਭਗਤ ਹਰ ਜਾਨ। ਤਿਨ ਸੇਵਾ ਹਮਲਾਏ ਹਰੇ, ਹਮਲਾਏ ਹਰੇ ਜਿਨ ਨਾਨਕ ਕਹੇ ਹਰ ਤੂੰ ਤੂੰ ਤੂੰ ਤੂੰ ਤੂੰ ਭਗਵਾਨ। ਕਾਨੜਾ ਮਹੱਲਾ ਪੰਜਵਾਂ। ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗਾਈਏ ਗੁਣ ਗੋਪਾਲ ਕਿਰਪਾ ਨਿਧ, ਦੁੱਖ ਵਿਦਾਰਨ ਸੁਖਦਾਤੇ, ਸਤਿਗੁਰ ਜਾਂ ਕੋ ਭੇਟਤ ਹੋਏ ਸਗਲ ਸਿੱਧ ਰਹਾਉ। ਸਿਮਰਤ ਨਾਮ ਮਨੇ ਸਾਧਾਰੇ, ਕੋਟ ਪਰਾਦੀ ਕਿਨ ਮਹਿ ਤਾਰੈ ਰਹਾਉ। ਜਾਂ ਕੋ ਚੀਤ ਆਵੇ ਗੁਰ ਅਪਨਾ, ਸਿਮਰਤ ਨਾਮ ਮਨੇ ਸਾਧਾਰੇ, ਕੋਟ ਪਰਾਦੀ ਕਿਨ ਮਹਿ ਤਾਰੇ। ਜਾਂ ਕੋ ਚੀਤ ਆਵੇ ਗੁਰ ਅਪਨਾ, ਤਾ ਕੋ ਦੁੱਖ ਨਹੀਂ ਤਿਲ ਸੁਪਨਾ। ਜਾ ਕੋ ਸਤਿਗੁਰ ਆਪਣਾ ਰੱਖੇ, ਜੋ ਜੋ ਜੋ ਜਨ ਹਰ ਰਸ ਰਸਨਾ ਚਾਖੈ। ਕੋ ਨਾਨਕ ਗੁਰ ਕੀਨੀ ਮਿਆ, ਹਲਤ ਪਲਤ ਮੁਖ ਊਜਲ ਭਇਆ। ਕਾਨੜਾ ਮਹੱਲਾ ਪੰਜਵਾਂ। ਆਰਾਧੋ ਤੁਝੇ ਸਵਾਮੀ ਆਪਣੇ, ਉਠਤ ਬੈਠਤ ਸੋਵਤ ਜਾਗਤ, ਸਾਸ ਸਾਸ ਸਾਸ ਹਰ ਜਪਨੇ ਰਹਾਉ। ਤਾਂ ਕੇ ਹਿਰਦੇ ਵਸਿਓ ਨਾਮ, ਜਾ ਕੋ ਸਵਾਮੀ ਕੀਨੋ ਦਾਨ। ਤਾਂ ਕੇ ਹਿਰਦੇ ਆਈ ਸਾਂਤ, ਠਾਕਰ ਭੇਟੇ ਗੁਰ ਬਚਨਾਤ।
ਸਰਬ ਕਲਾ ਸੋਈ ਪ੍ਰਬੀਨ, ਨਾਮ ਮੰਤਰ ਜਾਂ ਕੋ ਗੁਰਦੀਨ। ਕਹੋ ਨਾਨਕ ਤਾਂ ਕੇ ਬਲ ਜਾਓ, ਕਲ ਯੁਗ ਮਹਿ ਪਾਇਆ ਜਿਨ ਨਾਉ। ਕਾਨੜਾ ਮਹੱਲਾ ਪੰਜਵਾਂ। ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਅਨਕ ਬਾਰ ਕਰ ਬੰਧਨ ਸੰਤਨ, ਉਹਾ ਚਰਨ ਗੋਬਿੰਦ ਜੀ ਕੇ ਬਸਨਾ ਰਹਾਓ। ਅਨਕ ਭਾਂਤ ਕਰ ਦੁਆਰ ਨ ਪਾਵੋ, ਹੋਏ ਕਿਰਪਾਲ ਤਾਂ ਹਰ ਹਰ ਧਿਆਵੋ। ਕੋਟ ਕਰਮ ਕਰ ਦੇ ਨ ਸੋਦਾ, ਸਾਧ ਸੰਗਤ ਮਹਿ ਮਨ ਪ੍ਰਬੋਧਾ। ਤ੍ਰਿਸ਼ਨ ਨ ਬੂਜੀ ਬਹੁ ਰੰਗ ਮਾਇਆ, ਨਾਨ ਨਾਮ ਲੈ ਤ ਸਰਬ ਸੁਖ ਪਾਇਆ। ਪਾਰ ਬ੍ਰਹਮ ਜਬ ਪੈ ਦਿਆਲ, ਕਹੁ ਨਾਨਕ ਤੋ ਛੂਟੇ ਜੰਜਾਲ। ਕਾਨੜਾ ਮਹੱਲਾ ਪੰਜਵਾਂ। ਐਸੀ ਮਾਂਗ ਗੋਬਿੰਦ ਤੇ, ਟਹਿਲ ਸੰਤਨ ਕੀ ਸੰਗ ਸਾਧੂ ਕਾ, ਹਰ ਨਾਮਾ ਜਪ ਪਰਮ ਗਤੇ ਰਹਾਓ। ਪੂਜਾ ਚਰਣਾ ਠਾਕੁਰ ਸਰਨਾ, ਸੋਈ ਕੁਸਲ ਜੋ ਪ੍ਰਭ ਜੀਓ ਕਰਨਾ। ਸਬਲ ਹੋਤ ਏ ਦੁਰਲੱਭ ਦੇਹੀ, ਜਾਂ ਕੋ ਸਤਿਗੁਰ ਮਾਇਆ ਕਰੇਹੀ। ਅਗਿਆਨ ਪਰਮ ਬਿਨਸੇ ਦੁਖ ਡੇਰਾ, ਜਾਂ ਕੇ ਹਿਰਦੇ ਬਸ ਹੈ ਗੁਰ ਪੈਰਾ। ਸਾਧ ਸੰਗ ਰਗ ਰੰਗ ਪ੍ਰਭ ਧਿਆਇਆ, ਕਹੁ ਨਾਨਕ ਤਿਨ ਪੂਰਾ ਪਾਇਆ। ਕਾਨੜਾ ਮਹੱਲਾ ਪੰਜਵਾਂ। ਭਗਤ ਭਗਤਨ ਹੂ ਬਨ ਆਈ, ਤਨ ਮਨ ਗਲਤ ਭੈ ਠਾਕੁਰ ਸਿਓ, ਆਪਨ ਲੀਏ ਮਿਲਾਈ ਰਹਾਉ। ਗਾਵਨ ਹਾਰੀ ਗਾਵੇ ਗੀਤ, ਤੇ ਉਦਰੇ ਬਸੇ ਜਹ ਚੀਤ। ਪੇਕੇ ਬਿੰਜਨ ਪਰੋਸਨ ਹਾਰੇ, ਜਹ ਭੋਜਨ ਕੀਨੋ ਤੇ ਤ੍ਰਿਪਤਾਰੈ। ਅਨਕ ਸਵਾਗ ਕਾਸ਼ੇ ਪੇਖ ਧਾਰੀ, ਜੈਸੋ ਸਾ ਤੈਸੋ ਦ੍ਰਿਸ਼ਟਾਰੀ। ਕਹਿਣ ਕਹਾਵਨ ਸਗਲ ਜੰਜਾਰ, ਨਾਨਕ ਦਾਸ ਸੱਚ ਕਰਨੀ ਸਾਰ। ਕਾਨੜਾ ਮਹੱਲਾ ਪੰਜਵਾਂ। ਤੇ ਰੋਜਨ ਹਰ ਜਸ ਸੁਨਤ ਉਮਾਹਿਓ ਰਹਾਉ। ਮਨ ਹੈ ਪ੍ਰਗਾਸ ਪੇਖ ਪ੍ਰਭ ਕੀ ਸੋਭਾ, ਜਤ ਕਤ ਪੇਖੋ ਆਹਿਓ। ਸਭ ਤੇ ਪਰੈ ਪਰੈ ਤੇ ਉਚਾ, ਗਹਿਰੰ ਗੰਭੀਰ ਅਥਾਹਿਓ। ਉਤ ਪੋਤ ਮਿਲਿਓ ਭਗਤਨ ਕੋ, ਜਨ ਸਿਓ ਪਰਦਾ ਲਾਹਿਓ। ਗੁਰਪ੍ਰਸਾਦ ਗਾਵੇ ਗੁਣ ਨਾਨਕ, ਸਹਿਜ ਸਮਾਧ ਸਮਾਹਿਓ। ਕਾਨੜਾ ਮਹੱਲਾ ਪੰਜਵਾਂ। ਸੰਤਨ ਪਹਿ ਆਪ ਉਦਾਰਨ ਆਇਓ ਰਹਾਉ। ਦਰਸ਼ਨ ਭੇਟਤ ਹੋਤ ਬਨੀਤਾ, ਹਰ ਹਰ ਮੰਤਰ ਦ੍ਰਿੜਾਇਓ। ਕਾਟੇ ਰੋਗ ਭੈ ਮਨ ਨਿਰਮਲ, ਹਰ ਹਰ ਔਖਦ ਖਾਇਓ। ਅਸਤਤ ਪੈ ਵਸੇ ਸੁਖਥਾਨਾ, ਬਹੁਰ ਨਕਤ ਹੂੰ ਤਾਇਓ। ਸੰਤ ਪ੍ਰਸਾਦ ਤਰੇ ਕੁਲ ਜੋਗਾ ਲੋਗਾ, ਨਾਨਕ ਲਿਪਤ ਨਾ ਮਾਇਓ। ਕਾਨੜਾ ਮਹੱਲਾ ਪੰਜਵਾਂ। ਬਿਸਰ

0: बिचारे बिसम बिसम बिसम ही पई है लाल गुलाल रंगा रे
1: ਜਾਨੀ ਸੰਤਨ ਪ੍ਰਭ ਬਿਨਿਆਨ ਊਚ ਨੀਚ ਸਭ ਪੇ ਕਿਸ ਮਨੋ ਮੁਖ ਬਕਨੋ ਮਨ ਮਾਨ ਰਹਾਉ ਘਟ ਘਟ ਪੂਰਾ ਰਹੇ ਸੁਖ ਸਾਗਰ ਪੈ ਪੰਜਨ ਮੇਰੇ ਪ੍ਰਾਨ ਮਨ ਹੈ ਪ੍ਰਗਾਸ ਪਿਓ ਪਰਮ ਨਾਸ਼ਿਓ ਮੰਤਰ ਦੀਓ ਗੁਰਕਾਨ ਕਰਤ ਰਹੇ ਕਰਤੰਗਾ ਕਰਣਾ ਮੈਂ ਅੰਤਰ ਜਾਮੀ ਗਿਆਨ ਆਠ ਪਹਿਰ ਨਾਨਕ ਜਸ ਗਾਵੈ ਮੰਗਨ ਕੋ ਹਰ ਦਾਨ ਕਾਨਲਾ ਮਹੱਲਾ ਪੰਜਵਾਂ ਕਹਿਨ ਕਹਾਵਨ ਕਉ ਕਈ ਕੀਤਾ ਐਸੋ ਜਨ ਬਿਰਲੋ ਹੈ ਸੇਵਕ ਜੋ ਤਤ ਜੋਗ ਕੋ ਬੇਤਾ ਰਹਾਓ ਦੁਖ ਨਾਹੀ ਸਭ ਸੁਖ ਹੀ ਹੈ ਰੇ ਏਕੀ ਨੇਤਾ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਹਾਰ ਨਹੀਂ ਸਭ ਦਿੱਤਾ ਸੋਗ ਨਾਹੀ ਸਦਾ ਹਰਖੀ ਹੈ ਹਰੇ ਛੋਟ ਨਾਹੀ ਕਿਛ ਲੇਤਾ ਕਹੁ ਨਾਨਕ ਜਨ ਹਰ ਹਰ ਹਰ ਹੈ ਕਤ ਆਵੈ ਕਤ ਰਮਤਾ ਕਾਨੜਾ ਮਹੱਲਾ ਪੰਜਵਾਂ ਹੀ ਏ ਕੋ ਪ੍ਰੀਤਮ ਬਿਸਰ ਨਾ ਜਾਏ ਤਨ ਮਨ ਗਲਤ ਭਈ ਤੈ ਸੰਗੇ ਮੋਹਨੀ ਮੋਹ ਰਹੀ ਮੋਰੀ ਮਾਇ ਰਾਵ ਜੈ ਜੈ ਪਹਿ ਕਹੋ ਬਿਰਥਾ ਹੋਏ ਆਪਣੀ ਤੇਊ ਤੇਊ ਗਹੇ ਰਹੇ ਅਟਕਾਏ ਅਨਕ ਭਾਂਤ ਕੀ ਇੱਕ ਜਾਲੀ ਤਾਂ ਕੀ ਗੰਠ ਨਹੀਂ ਸ਼ੋਰ ਆਏ ਫਿਰਤ ਫਿਰਤ ਨਾਨਕ ਦਾਸ ਆਇਓ ਸੰਤ ਨਹੀਂ ਸਰਣ ਆਏ ਘਟ ਅਗਿਆਨ ਭਰਮ ਮਾਇਆ ਲਈ ਉਹ ਕੰਠ ਲਗਾਏ ਕਾਨੜਾ ਮਹੱਲਾ ਪੰਜਵਾਂ ਆਨੰਦ ਰੰਗ ਬਿਨੋਦ ਹਮਾਰੇ ਨਾਮੋ ਗਾਵਨ ਨਾਮ ਧਿਆਵਨ ਨਾਮ ਹਮਾਰੇ ਪ੍ਰਾਣ ਆਧਾਰੇ ਰਹਾਉ ਨਾਮੋ ਗਿਆਨ ਨਾਮ ਇਸ਼ਨਾਨਾ ਹਰ ਨਾਮ ਹਮਾਰੇ ਕਾਲ ਸਵਾਰੇ ਹਰ ਨਾਮੋ ਸੁਭਾ ਨਾਮ ਬਡਾਈ ਭਵਜਲ ਬਿਖਮ ਨਾਮ ਹਰ ਤਾਰੇ ਅਗਮ ਪਦਾਰਥ ਲਾਲੇ ਮੂਲਾ ਭਿਊ ਪ੍ਰਾਪਤ ਗੁਰਚਰਨ ਆ ਰਹੇ ਕਹੁ ਨਾਨਕ ਪ੍ਰਭ ਭਇ ਕਿਰਪਾਲਾ ਮਗਨ ਭਇ ਹੀਰੈ ਦਰਸਾਰ ਕਾਨੜਾ ਮਹੱਲਾ ਪੰਜਵਾਂ ਸਾਜਨ ਮੀਤ ਸੁਆਮੀ ਨੇਰੋ ਪੇਖਤ ਸੁਣਤ ਸਭਨ ਕਹਿ ਸੰਗੈ ਥੋਰੇ ਕਾਜ ਬੁਰੋ ਕਹਿ ਫੇਰੋ ਰਹਾਉ ਨਾ ਬਿਨਾ ਜੇ ਤੋ ਲਪਟਾਇਓ ਕਛੂ ਨਾਹੀ ਨਾਹੀ ਕਛ ਤੇਰੋ ਆਗੇ ਦ੍ਰਿਸ਼ਟ ਆਪਤ ਸਭ ਪ੍ਰਗਟੀ ਹਾਂ ਮੋਹਿਓ ਪਰਮ ਅੰਧੇਰੋ ਅਟਕਿਓ ਸੁਤ ਬਿਨਤਾ ਸੰਗ ਮਾਇਆ ਦੇਵਨ ਹਾਰ ਦਤਾਰ ਬਸੇਰੋ ਕਹੁ ਨਾਨਕ ਏਕੈ ਪਾਰੋ ਸੋ ਬੰਧਨ ਕਾਟਣ ਹਾਰ ਗੁਰੂ ਮੋਰ ਕਾਨੜਾ ਮਹੱਲਾ ਪੰਜਵਾਂ ਬਿਖੇ ਦਲ ਸੰਤਨ ਤੁਮਰੈ ਗਾਹਿਓ ਤੁਮਰੀ ਟੇਕ ਪਰੋਸਾ ਠਾਕਰ ਸਰਣ ਤੁਮਾਰੀ ਆਇਓ ਰਾਵ ਜਨਮ ਜਨਮ ਕੇ ਮਹਾਂਪਰਾਸ਼ਤ ਦਰਸ਼ਨ ਭੇਟ ਮਿਟਾਇਓ ਭਿਓ ਪ੍ਰਕਾਸ਼ ਆਨੰਦ ਉਜਿਆਰਾ ਸ਼ੈਦ ਸਮਾ ਸਮਾਹਿਓ ਕੌਣ ਕਹੇ ਤੁਮ ਤੇ ਕੁਛ ਨਾਹੀ ਤੁਮ ਸਮਰੱਥ ਹਥਾਹਿਓ ਕਿਰਪਾ ਨਹਿਦਾਨ ਰੰਗ ਰੂਪ ਰਸ ਨਾਮ ਨਾਨਕ ਲੈ ਲਾਹਿਓ ਕਾਨੜਾ ਮਹੱਲਾ ਪੰਜਵਾਂ ਬੂਡਤ ਪ੍ਰਾਣੀ ਹਰ ਜਪ ਧੀਰੈ ਬਿਣਸੈ ਮੋਹ ਪਰਮ ਦੁੱਖ ਪੀਰਾ ਰਹਾਓ ਸਿਮਰੋ ਦਿਨ ਰੈਣ ਗੁਰ ਕੇ ਚਰਨਾ ਜਤ ਕਤ ਪੇਖੋ ਤੁਮਰੀ ਸਰਣਾ ਸੰਤ ਪ੍ਰਸਾਦ ਹਰ ਕੇ ਗੁਣ ਗਾਇਆ ਗੁਰ ਪੇਟਤ ਨਾਨਕ ਸੁਖ ਪਾਇਆ ਕਾਨੜਾ ਮਹੱਲਾ ਪੰਜਵਾਂ ਸਿਮਰਤ ਨਾਮ ਮਨੈ ਸੁਖ ਪਾਈਐ ਸਾਧ ਜਿਨਾ ਮਿਲ ਹਰ ਜਸ ਗਾਈਐ ਰਹਾਉ ਕਰ ਕਿਰਪਾ ਪ੍ਰਭ ਹਿਰਦੇ ਬਸੇਰੋ ਚਰਨ ਸੰਤਨ ਕਹਿ ਮਾਤਾ ਮੋਰੋ ਪਾਰ ਬ੍ਰਹਮ ਕੋ ਸਿਮਰੋ ਮਨਾ ਗੁਰਮੁਖ ਨਾਨਕ ਹਰ ਜਸ ਸੁਣਾ ਕਾਨੜਾ ਮਹੱਲਾ ਪੰਜਵਾਂ ਮੇਰੇ ਮਨ ਪ੍ਰੀਤ ਚਰਨ ਪ੍ਰਭ ਪਰਸਨ ਰਸਨਾ ਹਰ ਹਰ ਪੂਜਨ ਤ੍ਰਿਪਤਾਨੀ ਅਖੀਅਨ ਕੌ ਸੰਤੋਖ ਪ੍ਰਭ ਦਰਸ਼ਨ ਰਹਾਉ ਕਰਨਨ ਪੂਰ ਰਹੋ ਜਸ ਪ੍ਰੀਤਮ ਕਲਮਲ ਦੁਖ ਸਗਲ ਮਲ ਹਰਸਨ ਪਾਵਨ ਤਾਵਨ ਸੋਮੀ ਸੁਖ ਪੰਥਾ ਅੰਗ ਸੰਗ ਕਾਇਆ ਸੰਤ

0: ਗਾਏ ਚਰਨ ਕਮਲ ਪ੍ਰੀਤ ਲਾਏ ਦੀਨ ਦਿਆਲ ਮੋਹਨਾ ਕਿਰਪਾਲ ਦਿਆ ਮਿਆ ਧਾਰ ਨਾਨਕ ਮੰਗੈ ਨਾਮ ਦਾਨ ਤਜ ਮੋ ਭਰਮ ਸਗਲ ਅਭਿਮਾਨ ਕਾਨਲਾ ਮਹੱਲਾ ਪੰਜਵਾਂ ਪ੍ਰਭ ਕਹਿਣ ਮਹਿਲਨ ਦਹਿਨ ਲਹਿਨ ਗੁਰਮਿਲੇ ਆਨ ਨਹੀਂ ਅਪਾਉ ਰਹਾਉ ਤਤਨ ਖਟਨ ਜਟਨ ਹੂ ਮਨ ਨਾਹੀ ਡੰਡ ਧਾਰ ਸੁਆਉ ਜਤਨ ਪਾਤਨ ਤਪਨ ਭਰਮਨ ਅਨਿਕ ਕਥਨ ਕਥਤੇ ਨਹੀਂ ਥੈ ਪਾਈ ਥਾਉ ਸੋਧ ਸਗਰ ਸੋਧਨਾ ਸੁਖ ਨਾਨਕਾ ਭਜ ਨਾਉ ਕਾਨਰਾ ਮਹੱਲਾ ਪੰਜਵਾਂ ਕਰਨੋ ਮਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਤਤ ਪਾਵਨ ਭਗਤ ਬਚਲ ਭੈ ਹਰਨ ਤਾਰਨ ਤਰਨ ਰਾਉ ਨੈਣ ਤੇ ਪਤੇ ਦਰਸ਼ ਪੇਕ ਜਸ ਤੋਖ ਸੁਣਤ ਕਰਨ ਪ੍ਰਾਣ ਨਾਥ ਨਾਥ ਦਾਤੇ ਦੀਨ ਗੋਬਿੰਦ ਸਰਣ ਆਸ ਪੂਰਨ ਦੁਖ ਬਿਨਾਸਨ ਗਹੀ ਓਟ ਨਾਨਕ ਹਰ ਚਰਨ ਕਾਨੜਾ ਮਹੱਲਾ ਪੰਜਵਾਂ ਚਰਨ ਸਰਣ ਦਿਆਲ ਠਾਕਰ ਆਨ ਨਾਹੀ ਜਾਏ ਪਤਤ ਪਾਵਨ ਬਿਰਧ ਸੁਆਮੀ ਦਰ ਤਏ ਹਰ ਤਿਹਾਏ ਰਹਾਉ ਸੰਸਾਰ ਗਾਰ ਬਿਕਾਰ ਸਾਗਰ ਪਤਤ ਮੋਹ ਮਾਨ ਅੰਧ ਵਿਖਲ ਮਾਇਆ ਸੰਗ ਤੰਦ ਕਰ ਗਹੇ ਪ੍ਰਭ ਆਪ ਕਾਡੋ ਰੱਖ ਲਿਹੋ ਗੋਬਿੰਦ ਰਾਏ ਅਨਾਥ ਨਾਥ ਸਨਾਥ ਸੰਤਨ ਕੋਟ ਪਾਪ ਬਿਨਾਸ਼ ਮਨ ਦਰਸ਼ਨ ਕੀ ਪਿਆਸ ਪ੍ਰਭ ਪੂਰਨ ਗੁਣ ਤਾਸ ਕਿਰਪਾਲ ਦਿਆਲ ਗੋਪਾਲ ਨਾਨਕ ਹਰ ਰਸਨਾ ਗੁਣ ਗਾਏ ਕਾਨੜਾ ਮਹੱਲਾ ਪੰਜਵਾਂ ਬਾਰ ਬਾਰ ਬਾਰ ਅਨਕ ਡਾਰੋ ਸੁਖ ਪ੍ਰਿਯ ਸੁਹਾਗ ਪਲਕ ਰਾਤ ਰਹਾਉ ਕਨਕ ਮੰਦਰ ਪਾਟ ਸੇਜ ਸਕੀ ਮੋਹੇ ਨਾਹੇਨ ਸੌਤਾਤ ਮੁਕਤ ਲਾਲ ਅਨਿਕ ਭੋਗ ਬਿਨ ਨਾਮ ਨਾਨਕ ਹਾਤ ਰੂਕੋ ਭੋਜਨ ਪੂਮ ਸਹਿਨ ਸਕੀ ਪ੍ਰੀਏ ਸੰਗ ਸੁਖ ਬਿਹਾਤ ਕਾਨੜਾ ਮਹੱਲਾ ਪੰਜਵਾਂ ਅਹਿਮ ਤੇਰੋ ਮੁਖ ਜੋਰੋ ਗੁਰ ਗੁਰ ਕਰਤ ਮਨ ਲੋਰੋ ਪ੍ਰੀਏ ਪ੍ਰੀਤ ਪਿਆਰੈ ਮੋਰੋ ਰਹਾਓ ਗ੍ਰਹਿ ਸੇ ਸੁਹਾਵੀ ਅੰਗਨ ਚੈਨਾ ਤੇ ਰੋਈ ਤੇਰੋ ਪੰਚ ਦੂਤਨ ਸੌ ਸੰਗ ਤੋਰੋ ਆਏ ਨਾ ਜਾਏ ਬਸੇ ਨ ਜਿਆ ਸੁਨ ਯੋਂਦ ਕਮਲ ਬਿਗਸੋਰੋ ਛੁਟਕੀ ਹੋ ਮੈਂ ਸੋਰੋ ਗਾਇਓ ਰੀ ਗਾਇਓ ਪ੍ਰਭ ਨਾਨਕ ਗੁਣੀ ਗਹਿਓ ਕਾਲਰਾ ਮਹੱਲਾ ਪੰਜਵਾਂ ਕਰਨੋਵਾਂ ਤਾਂ ਤੇ ਜਾਪ ਮਨਾ ਹਰ ਜਾਪ ਜੋ ਸੰਤ ਪੇਦ ਕਹਿਤ ਪੰਥ ਗਾਗਰੋ ਮੋਹ ਮਗਨ ਹਿਤਾਪ ਰਾਉ ਜੋ ਰਾਤੇ ਮਾਤੇ ਸੰਗ ਬਪਰੀ ਮਾਇਆ ਮੋਹ ਸੰਤਾਪ ਨਾਮ ਜਪਤ ਸੋਉ ਜਨ ਉਦਰੈ ਜਿਸੇ ਹਧਾਰੋ ਆਪ ਬਿਨਸ ਜਾਏ ਮੋਹ ਪੈ ਪਰਮਾ ਨਾਨਕ ਸੰਤ ਪ੍ਰਤਾਪ ਕਾਂਗੜਾ ਮਹੱਲਾ ਪੰਜਵਾਂ ਕਰ ਦਸਮਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਐਸੋ ਦਾਨ ਦੇਹੋ ਜੀ ਸੰਤੋ ਜਾਤ ਜੀਓ ਬਲਹਾਰ ਮਾਨ ਮੋਹੀ ਪੰਚ ਦੋਹੀ ਉਦਰ ਨਿਕਟ ਬਸਿਓ ਤਾਂ ਕਿ ਸਰਣ ਸਾਧੂਆਂ ਦੂਤ ਸੰਗ ਨਿਵਾਰ ਰਹਾਉ ਕੋਟ ਜਨਮ ਜੋਨ ਭਰਮਿਓ ਹਰ ਪਰਿਓ ਦੁਆਰ ਕਿਰਕਾ ਕਿਰਪਾ ਗੋਬਿੰਦ ਪਹੀ ਮਿਲਿਓ ਨਾਮ ਆਧਾਰ ਦੁਲਬ ਜਨਮ ਸਫਲ ਨਾਨਕ ਪਵ ਅਤਾਰ ਪਾਰ ਕਾਂਗੜਾ ਮਹੱਲਾ ਪੰਜਵਾਂ ਕਰ ਗਿਆਰਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਹਿ ਸੁਭਾਏ ਆਪਣੇ ਆਏ ਕਛੂ ਨਾ ਜਾਣੋ ਕਛੂ ਦਿਖਾਏ ਪ੍ਰਭ ਮਿਲਿਓ ਸੁਖ ਬਾਲੇ ਭੁੱਲੇ ਰਹਾਓ ਸੰਜੋਗ ਮਲਾਏ ਸਾ ਸੰਗਾਏ ਕਤਹੂ ਨਾ ਜਾਏ ਕਰ ਹੈ ਬਸਾਏ ਗੁਣ ਨਿਦਾਨ ਪ੍ਰਗਟਿਓ ਹੈ ਚੋਲੈ ਚਰਨ ਲਬਾਏ ਆਂਤ ਜਾਏ ਥਾਂਤ ਨਾਏ ਸਰਬ ਸਮਾਏ ਰਸਕ ਰਸਕ ਨਾਨਕ ਗੁਣ ਬੋਲੈ ਕਾਨੜਾ ਮਹੱਲਾ ਪੰਜਵਾਂ ਗੋਬਿੰਦ ਠਾਕਰ ਮਿਲਨ ਦਰਾਏ ਪਰਮਤ ਰੂਪ ਅਗਮ ਅਗੋਚਰ ਰਿਹੋ ਸਰਬ ਸਮਾਈ ਰਹਾਉ ਕਹਿਣ ਪਵਨ ਨਾਹੀ ਪਾਇਓ ਪਾਇਓ ਅਨਕ ਉਕਤ ਚਤਰਾਈ ਜਤਨ ਜਤਨ ਨਿਕ ਭਾਂਵਰੇ ਤਿਉਂ ਮਿਲਿਓ ਜੋ ਕਿਰਪਾਈ ਪ੍ਰਭੂ ਦਿਆਰ ਕਿਰਪਾਰ ਕਿਰਪਾ ਨਿਦ ਜਨ ਨਾਨਕ ਸੰਤ ਰਹਿਣਾਈ ਕਾਨੜਾ ਮਹੱਲਾ ਪੰਜਵਾਂ ਮਾਈ ਸਿਮਰਤ ਰਾਮ ਰਾਮ ਰਾਮ ਪ੍ਰਭ ਬਿਨਾ ਨਾਹੀ ਹੋਰ ਚਿਤਵੋ ਸਿਰ ਨਾਰ ਬਿੰਦ ਸਾਸਨ ਨਿਸਪੋਰ ਰਾਓ ਲਾਏ ਪ੍ਰੀਤ ਕੀਨ ਆਪਣ ਟੂਟਨ ਨਹੀਂ ਜੋਰ ਪ੍ਰਾਨ ਮਨ ਤਨ ਸਰਬ ਸੋ ਹਰ ਗੁਣ ਨਿਦੈ ਸੁਖ ਮੋਰ ਈਤ ਊਤ ਰਾਮ ਪੂਰਨ ਨਿਰਕਤ ਰਿਧ ਖੋਰ ਸੰਤ ਸਰਣ ਤਰਨ ਨਾਨਕ ਬਿਨਸਿਓ ਦੁਖ ਘੋਰ। ਕਾਂਗੜਾ ਮਹੱਲਾ ਪੰਜਵਾਂ। ਜਨ ਕੋ ਪ੍ਰਭ ਸੰਗੇ ਅਸੁਨੇਹੋ ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕੇ ਰਾਹੁ ਮਾਨ ਮੰਗੋ ਤਾਨ ਮੰਗੋ ਤਨ ਲਖਮੀ ਸੁਤ ਦੇ ਮੁਕਤ ਜੁਗਤ ਭੁਗਤ ਪੂਰਨ ਪਰਮਾਨੰਦ ਪਰਮ ਨਿਧਾਨ ਭੈ ਪਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ। ਕਾਂਗੜਾ ਮਹੱਲਾ ਪੰਜਵਾਂ। ਕਰਤ ਕਰਤ ਚਰਚ ਚਰਚ ਚਰਚਰੀ ਜੋਗ ਗਿਆਨ ਪੇਖ ਗਿਆਨ ਫਿਰਤ ਫਿਰਤ ਧਰਤ ਧਰਤ ਧਰਚਰੀ ਰਾਵ ਅਹੇ ਅਵਰ ਮੂੜ ਮੂੜ ਮੂੜ ਬਵਰਈ ਜਤ ਜਾਤ ਜਾਤ ਜਾਤ ਸਦਾ ਸਦਾ ਸਦਾ ਸਦਾ ਕਾਲ ਹਈ ਮਾਨ ਮਾਨ ਮਾਨ ਤਿਆਗ ਮ੍ਰਿਤ ਮ੍ਰਿਤ ਨਿਕਟ ਨਿਕਟ ਸਦਾ ਹਈ ਹਰ ਹਰੇ ਹਰੇ ਭਾਜ ਕਹਿਤ ਨਾਨਕ ਸੁਨ ਹੋਰੇ ਮੂੜ ਬਿਨ ਭਜਨ ਭਜਨ ਭਜਨ ਅਹਿਲਾ ਜਨਮ ਗਈ। ਕਾਂਗੜਾ ਰਾਸ਼ਟਰਪਤੀਆਂ ਮਹੱਲਾ ਚੌਥਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਪ ਮਨ ਰਾਮ ਨਾਮ ਸੁਖ ਪਾਵੈ ਗੋ ਜਿਉਂ ਜਿਉਂ ਜਪੈ ਤਿਵੈ ਸੁਖ ਪਾਵੈ ਸਤਿਗੁਰ ਸੇਵ ਸਮਾਵੈ ਗੋ ਰਹਾਉ ਭਗਤ ਜਨਾ ਕੀ ਖਿਨ ਖਿਨ ਲੋਚਾ ਨਾਮ ਜਪਤ ਸੁਖ ਪਾਵੈ ਗੋ ਅਨਰਸ ਸਾਧ ਗਏ ਸਭ ਨੀਕਰ ਬਿਨ ਨਾਵੈ ਕਿਸ਼ਨਾ ਸੁਖਾਵੈ ਗੋ ਗੁਰਮਤਿ ਹਰ ਹਰ ਮੀਟਾ ਲਾਗਾ ਗੁਰਮੀਤੇ ਬਚਨ ਕਢਾਵੈ ਗੁ ਸਤਿਗੁਰ ਬਾਣੀ ਪੁਰਖ ਪ੍ਰਖੋਤਮ ਬਾਣੀ ਸਿਉਚਿਤ ਲਾਵੈ ਗੁ ਗੁਰਬਾਣੀ ਸੁਣਤ ਮੇਰਾ ਮਨ ਦਰਵਿਆ ਮਨ ਭੀਨਾ ਨਿਜ ਘਰ ਆਵੈ ਗੋ ਤਹ ਅਨਹਰ ਧੁਨੀ ਬਾਜੈ ਨਿਤ ਬਾਜੈ ਨੀਚਨ ਤਾਰ ਚੋ ਆਵੈ ਗੋ ਰਾਮ ਨਾਮ ਇੱਕ ਤਿਲ ਤਿਲ ਗਾਵੈ ਮਨ ਗੁਰਮਤਿ ਨਾਮ ਸੁਮਾਵੈ ਗੋ ਨਾਮ ਸੁਣੈ ਨਾਮ ਮਨ ਪਾਵੈ ਨਾਮੇ ਹੀ ਤਪਤਾਵੈ ਗੋ ਕਨਕ ਕਨਕ ਪਹਿਰੇ ਬੋ ਕੰਗਣਾ ਕਾਪਰ ਭਾਂਤ ਬਣਾਵੈ ਗੋ ਨਾਮ ਬਿਨਾ ਸਭ ਫੀਕ ਫਿਕਾਨੈ ਜਨਮ ਮਨੈ ਫਿਰ ਆਵੈ ਗੋ ਮਾਇਆ ਪਟਲ ਪਟਲ ਹੈ ਭਾਰੀ ਕਰ ਮਨ ਘੀਰ ਕੁਲਾਵੈ ਗੋ ਪਾਪ ਬਿਕਾਰ ਮਨੂਰ ਸਭ ਭਾਰੇ ਬਿਕਦੁਤਰ ਤਰਿਓ ਨਾ ਜਾਵੈ ਗੋ ਭਾਉ ਬੈਰਾਗ ਪਿਆ ਹੈ ਬੋਹਤ ਗੁਰ ਖੇਵਟ ਸ਼ਬਦ ਤਰਾਵੈ ਗੋ ਰਾਮ ਨਾਮ ਹਰ ਪੇਟਿਐ ਹਰ ਰਾਮੈ ਨਾਮ ਸਮਾਵੈ ਗੁ ਅਗਿਆਨ ਲਾਏ ਸੰਭਾਲਿਆ ਗੁਰ ਗਿਆਨੇ ਲਾਏ ਜਗਾਵੈ ਗੁ ਨਾਨਕ ਭਾਣੈ ਆਪਣੇ ਜੋ ਪਾਵੈ ਤਿਵੈ ਚਲਾਵੈ ਗੁ ਕਾਂਗੜਾ ਮਹੱਲਾ ਚੌਥਾ ਜਪ ਮਨ ਹਰ ਹਰ ਨਾਮ ਤਰਾਵੈ ਗੁ ਜੋ ਜੋ ਜਪੈ ਸੋਈ ਗਤ ਪਾਵੈ ਜਿਉਂ ਧਰੁਵ ਪ੍ਰਹਲਾਦ ਸਮਾਵੈ ਗੁ ਰਹਾਉ ਕਿਰਪਾ ਕਿਰਪਾ ਕਿਰਪਾ ਕਰ ਹਰ ਜੀਓ ਕਰ ਕਿਰਪਾ ਨਾਮ ਲਗਾਵੈ ਗੁ ਕਰ ਕਿਰਪਾ ਸਤਿਗੁਰੂ ਮਿਲਾਵੋ ਮਿਲ ਸਤਿਗੁਰ ਨਾਮ ਤੇ ਆਵੈ ਗੁ ਜਨਮ ਜਨਮ ਕੀ ਹੋ ਮੈਂ ਮਲ ਲਾਗੀ ਮਿਲ ਸੰਗਤ ਮਲ ਲੈ ਜਾਵੈ ਗੁ ਜਿਉਂ ਲੋਹਾ ਤਰਿਓ ਸੰਗ ਕਾਸ਼ਟ ਲਗ ਸ਼ਬਦ ਗੁਰੂ ਹਰ ਪਾਵੈ ਗੁ ਸੰਗਤ ਸੰਤ ਮਿਲੋ ਸਤ ਸੰਗਤ ਮਿਲ ਸੰਗਤ ਹਰ ਰਸ ਆਵੈ ਗੁ ਬਿਨ ਸੰਗਤ ਕਰਮ ਕਰੇ ਬਮਾਨੀ ਕਟ ਪਾਣੀ ਚੀਕੜ ਪਾਵੈ ਗੁ ਭਗਤ ਜਨਾ ਕੀ ਹਰ ਖਵਾਰੇ ਜਨ ਹਰ ਰਸ ਮੀਠ ਲਗਾਵੈ ਗੁ ਖਿਨ ਖਿਨ ਨਾਮ ਦੇ ਵਡਿਆਈ ਸਤਿਗੁਰ ਉਪਦੇਸ਼ ਸੁਮਾਵੈ ਗੁ ਭਗਤ ਜਨਾ ਕੋ ਸਦਾ ਨਿਵ ਰਹੀਐ ਜਨ ਨਿਵ ਹੈ ਤਾਂ ਫਲ ਗੁਣ ਪਾਵੈ ਗੁ ਜੋ ਨਿੰਦਾ ਦੁਸ਼ਟ ਕਰੇ ਭਗਤਾਂ ਕੀ ਹਰ ਨਾਕਸ਼ ਜੋ ਪਚ ਜਾਵੈ ਗੁ ਬ੍ਰਹਮ ਕਮਲ ਪੁਤਮੀਨ ਬਿਆਸਾ ਤਪ ਤਾਪਨ ਪੂਜ ਕਰਾਵੈ ਗੁ ਜੋ ਜੋ ਭਗਤ ਹੋਏ ਸੋ ਪੂਜੋ ਪਰਮਨ ਪਰਮ ਚੁਕਾਵੈ ਗੁ ਜਾਤ ਨ ਜਾਤ ਦੇਖ ਮਤ ਪਰਮੋ ਸੁਖ ਜਨਕ ਪਗੀ ਲਗ ਪਤਿਆਵੈ ਗੁ ਜੂਠਨ ਜੂਠ ਪਈ ਸਰੀ ਉਪਰ ਖਿਨ ਮਨੁਆ ਤਿਲ ਨਾ ਡਲਾਵੈ ਗੁ ਜਨਕ ਜਨਕ ਬੈਠੇ ਸਿੰਘਾਸਨ ਨੌ ਮਨੀ ਤੂਰ ਲੈ ਲਾਵੈ ਗੋ ਨਾਨਕ ਕਿਰਪਾ ਕਿਰਪਾ ਕਰ ਠਾਕਰ ਮੈਂ ਦਾਸਨ ਦਾਸ ਕਰਾਵੈ ਗੋ ਕਾਂਗੜਾ ਮਹੱਲਾ ਚੌਥਾ ਮਨ ਗੁਰਮਤ ਰਸ ਗੁਣ ਗਾਵੈ ਗੋ ਜਿਹਵਾ ਏਕ ਹੋਏ ਲਖ ਕੋਟੀ ਕੂਟ ਤੇ ਆਵੈ ਗੋ ਰਹਾਉ ਸਹਿਸ ਫਨੀ ਜਪਿਓ ਸੇਖ ਨਾ ਗੈ ਹਰ ਜਪਤਿਆਂ ਅੰਤ ਨਾ ਪਾਵੈ ਗੋ ਤੂੰ ਅਥਾਇਤ ਅਗਮ ਅਗਮ ਹੈ ਮਤ ਗੁਰਮਤ ਮਨ ਠਹਿਰਾਵੈ ਗੁ ਜਿਨ ਤੂੰ ਜਪਿਓ ਤੇ ਹੀ ਜਨਨੀ ਕੇ ਹਰ ਜਪ ਤਿਉਂ ਕੋ ਸੁਖ ਪਾਵੈ ਗੁ ਵਿਦਰ ਦਾਸੀ ਸੁਤ ਸ਼ੋਕ ਸੁਹਰਾ कृष्ण अंक गढ़ लावे गो। जल ते उपत पई है काष्ठ, काष्ठ अंग तरावे गो। राम जना हरि आप सवारे, अपना बिरद रखावे गो। हम पाथर लो बट पाथर, गुर संगत नाव तरावे गो। ज्यो सत संगत तरी ऊजा लाहो, संत जना मन पावे गो। खरे खन होए बैठ ते उठत, मार्ग पंत ते आवे गो। सतगुरु बचन बचन है, सतगुरु पादर मुक्त जाना वैगो। शासन सास सास बल पाई है, न शासन नाम ते आवैगो। गुर प्रसादी हमें बुझे, तो गुरमत नाम समावैगो। सतगुरु दाता जी जीवन को, भागहीन नहीं पावैगो। फिर ये वेला हथ न आवे, परतापै पछतावैगो। जे को पला लोड़े, पले अपना गुर आगे टह टह पावैगो। नानक दया दया कर ठाकर, मैं सतगुर परम लगावैगो। कानड़ा महला चौथा, मन हर रंग राता गावैगो। पै पै त्राश पै है निर्मल, गुरमत लाग लगावैगो। रहाउ हर रंग राता सद बैरागी, हर निकट त ना करे आवैगो। तिनकी पंक मिले ता जीवा कर, कृपा आप देवावैगो। दुबदा लोभ लगे है प्राणी, मन कूरे रंग ना आवैगो। फिर उल्ट्यो जन्म हुए, गुर बचनी गुर पुरख मिले रंग लावैगो। इंद्री दसै दसै फुन धावत, त्रै गुणिया खिन ना टिकावैगो। सतगुर परचै वसकत आवै, मुख मुक्त सो पावैगो। ओ अंकार एको रव रहिया, सब एक सुमाहे सुमावैगो। एक रूप एको बौरंगी, सब एकत बचन चलावैगो। गुरमुख एको एक प्रसाता, गुरमुख हुए लखावैगो। गुरमुख जाए मिले नज महली, अन हद शब्द बजावैगो। जी जंत सब शिष्य पाई, गुरमुख शोभा पावैगो। दिन गुर भेटे को महल न पावै, आए जाए दुख पावैगो। अनेक जन्म बिछड़े मेरे, प्रीतम कर कृपा गुरु मिलावैगो। सतगुर मिलत महा सुख पाया, मत मलीन बिगसावैगो। हर हर कृपा करो जग जीवन में, सरदा नाम लगावैगो। नानक गुरु गुरु है, सतगुर मैं सतगुर शरण मिलावैगो। कानड़ा महला चौथा, मन गुरमत चाल चलावैगो। ज्यो मैंगल मस्त दीजै, तलखुने गुरे अंकुश शब्द दृढ़ावैगो। रहाओ चल तो चले चले, दह दह दिस गुर राखे हर लिवलावैगो। सतगुर शब्द दे हृदय अंतर, मुखे अमृत नाम सो आवैगो। बिशियन बिशु भरे है, पूरन गुर गुरुण शब्द मुख पावैगो। माया पोहे अंग तिस नेड़ ना आवै, बिक चार चार लिवलावैगो। स्वान लोभ नगर मैं सब लागु, रखिन मह मार कढ़ावैगो। सत संतोख तरमयान रख, हर नगरी हर गुण गावैगो। पंकज मोह ने करत है प्राणी, गुरु ने करत काड कढ़ावैगो। त्राह त्राह तरन जन आए, गुरु हाथी दे निकलावैगो। सुपनंतर संसार सब बाजी खील खलावैगो। लाहा नाम गुरमत लै चल, हर दर गै पैदा जावैगो। हों मैं करे करावे, हों मैं पाप कूले आन जमावैगो। आया काल दुखदाई, ओए जो जो बीजै सो कबलावैगो। संतो राम नाम तन संचो, लै खर्च तलै पत पावैगो। खाए खर्च देवै बहुत तेरा, हर दिन दे तोट ना आवैगो। राम नाम तन है हृदय अंतर, तन गुर सरणाई पावैगो। नानक दया दया कर दीनी, दुख दालत भंज सुमावैगो। कानड़ा महला चौथा, मन सतगुर शरण ते आवैगो। लोहा हिरन हुए संग पारस, गुण पारस को हुए आवैगो। राव सतगुर महापुरख है पारस, जो लागे सो फल पावैगो। ज्यों गुर उपदेश तरे पहलादा, गुर सेवक पैद रखावैगो। सतगुर बचन बचन है नीको, गुर बचनी अमृत पावैगो। ਜਿਉਂ ਅੰਬਰੀਕ ਅਮਰਾ ਪਦ ਪਾਏ ਸਤਿਗੁਰ ਮੁਖ ਬਚਨ ਧਿਆਵੈ ਗਉ ਸਤਿਗੁਰ ਸਰਣ ਸਰਣ ਮਨ ਪਾਈ ਸੁਦਾ ਸੁਦਾ ਕਰ ਧਿਆਵੈ ਗਉ ਦਿਆਲ ਦੀਨ ਭਈ ਹੈ ਸਤਿਗੁਰ ਹਰ ਮਾਰਗ ਪੰਥ ਦਿਖਾਵੈ ਗਉ ਸਤਿਗੁਰ ਸਰਣ ਪਏ ਸੇ ਥਾਪੇ ਤਿਨ ਰਾਖਣ ਕਉ ਪ੍ਰਭ ਆਵੈ ਗਉ ਜੇ ਕੋ ਸਰਤੰਦੇ ਜਨੀ ਉੱਪਰ ਫਿਰ ਉਲਟੋ ਤਿਸੈ ਲਗਾਵੈ ਗੁ ਹਰ ਹਰ ਹਰ ਹਰ ਹਰ ਸਰਸੀ ਵੈਤਨ ਦਰਗੈ ਮਾਨ ਦਿਵਾਵੈ ਗੁ ਗੁਰਮਤ ਗੁਰਮਤ ਗੁਰਮਤ ਧਿਆਵੈ ਹਰ ਗੱਲ ਮਿਲ ਮੇਲ ਮਿਲਾਵੈ ਗੁ ਗੁਰਮੁਖ ਨਾਦ ਵੇਦ ਹੈ ਗੁਰਮੁਖ ਗੁਰਮ ਗੁਰ ਪਰਚੈ ਨਾਮ ਧਿਆਵੈ ਗੁ ਹਰ ਹਰ ਰੂਪ ਹਰ ਰੂਪੋ ਹੋਵੈ ਹਰ ਜਨ ਕੋ ਪੂਜ ਕਰਾਵੈ ਗੋ ਸਾਕਤ ਨਰ ਸਤਿਗੁਰ ਨਹੀਂ ਕੀਆ ਤੇ ਬੇਮੁਖ ਹਰ ਭਰਮ ਆਵੈ ਗੋ ਲੋਭ ਲਹਿਰ ਸਵਾਨ ਕੀ ਸੰਗਤ ਬਿਖ ਮਾਇਆ ਕਰੰਗ ਲਗਾਵੈ ਗੋ ਰਾਮ ਨਾਮ ਸਭ ਜਗ ਕਾ ਤਾਰਕ ਲਗ ਸੰਗਤ ਨਾਮ ਤੇ ਆਵੈ ਗੋ ਨਾਨਕ ਰਾਖ ਰਾਖ ਪ੍ਰਭ ਮੇਰੇ ਸਤ ਸੰਗਤ ਰਾਖ ਸਮਾਵੈ ਗੋ ਸ਼ਕਾ ਕਾਨੜਾ ਸ਼ੰਤ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੇ ਉਤਰੇ ਜਿਨ ਨਾਮ ਧਿਆਏ ਜਤਨ ਮਾਇਆ ਕੇ ਕਾਮਨਾ ਆਏ ਰਾਮ ਧਿਆਏ ਸਭ ਫਲ ਪਾਏ ਤਨ ਤਨ ਤੇ ਬੜਭਾਗੀ ਆ ਸਤਸੰਗ ਜਾਗੇ ਨਾਮ ਲਾਗੇ ਏਕ ਸਿਉਂ ਲਿਵ ਲਾਗੀ ਆ ਤਜ ਮਾਨ ਮੋਹ ਵਿਕਾਰ ਸਾਧੂ ਲਗ ਤਰੋ ਤਿਨ ਕਹਿ ਪਾਏ ਬਿਲਵੰਤ ਨਾਨਕ ਸਰਨ ਸੁਆਮੀ ਬੜਭਾਗ ਦਰਸ਼ਨ ਪਾਏ ਮਿਲ ਸਾਧੂ ਨਿਤ ਭਜੇ ਨਾਰਾਇਣ ਰਸਕ ਰਸਕ ਸੁਆਮੀ ਗੁਣ ਗਾਇਣ ਗੁਣ ਗਾਏ ਜੀਵੈ ਹਰ ਅਮਿਓ ਪੀਵੈ ਜਨਮ ਮਰਣਾ ਭਾਗੀ ਸਤਸੰਗ ਪਾਈਐ ਹਰ ਧਿਆਈਐ ਬੋਹੜ ਦੁੱਖ ਨਾ ਲਾਗੀ ਕਰ ਦਇਆ ਦਾਤੇ ਪੁਰਖ ਬਦਾਤੇ ਸੰਤ ਸੇਵ ਕਮਾਇਣ ਬਿਲਵੰਤ ਨਾਨਕ ਜਨ ਤੂਰ ਬਾਸ਼ੈ ਹਰ ਦਰਸ ਸਹਿ ਸੁਮਾਇਣ ਸਗਲੇ ਜੰਤ ਭਜੋ ਗੋਪਾਲੈ ਜਪ ਤਪ ਸੰਜਮ ਪੂਰਨ ਕਾਲੈ ਨਿਤ ਭਜੋ ਸੁਆਮੀ ਅੰਤਰ ਜਾਮੀ ਸਫਲ ਜਨਮ ਸੁਭਾਇਆ ਗੋਬਿੰਦ ਗਾਈਐ ਨਿਤ ਤਜਾਈਐ ਪਰਵਾਨ ਸੋਈ ਆਇਆ ਜਪ ਤਾਪ ਸੰਜਮ ਹਰ ਹਰ ਨਿਰੰਜਣ ਗੋਬਿੰਦ ਤਨ ਸੰਗ ਚਾਲੈ ਬਿਨਵੰਤ ਨਾਨਕ ਕਰ ਦਿਆ ਦੀਜੈ ਹਰ ਰਤਨ ਬਾਧੋ ਪਾਲੈ ਮੰਗਲ ਚਾਰ ਚੋਜ ਆਨੰਦਾ ਕਰ ਕਿਰਪਾ ਮਿਲੇ ਪਰਮਾਨੰਦਾ ਪ੍ਰਭ ਮਿਲੇ ਸੁਆਮੀ ਸੁਖ ਹੈ ਗਾਮੀ ਯਸ਼ ਮਨ ਕੀ ਪੁੰਨੀਆਂ ਵਜੀ ਵਧਾਈ ਸਹਿਜੇ ਸੁਮਾਈ ਬੋੜ ਦੁੱਖ ਨਾ ਰੁਨੀਆਂ ਲੇ ਕੰਠ ਲਾਏ ਸੁਖ ਦਿਖਾਏ ਬਿਕਾਰ ਬਿਨਸੇ ਮੰਦਾ ਬਿਨਵੰਤ ਨਾਨਕ ਮਿਲੇ ਸੁਆਮੀ ਪੁਰਖ ਪਰਮਾਨੰਦਾ ਕਾਨੜੇ ਕੀ ਵਾਰ ਮਹੱਲਾ ਚੌਥਾ ਮੂਸੇ ਕੀ ਵਾਰ ਕੀ ਧੁਨੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ ਰਾਮ ਨਾਮ ਨਿਦਾਨ ਹਰ ਗੁਰਮਤ ਰੱਖਿਓ ਰਤਾਰ ਦਾਸਨ ਦਾਸਾ ਰਹੁ ਹੋਮੈ ਵਿਖਿਆ ਮਾਰ ਜਨਮ ਪਦਾਰਥ ਜੀਤਿਆ ਕਦੇ ਨਾ ਆਵੈ ਹਾਰ ਧਨ ਤਨ ਬੜਭਾਗੀ ਨਾਨਕਾ ਜਿਨ ਗੁਰਮਤ ਹਰ ਰਸ ਸਾਰ ਮਹੱਲਾ ਚੌਥਾ ਗੋਬਿੰਦ ਗੋਬਿੰਦ ਗੋਬਿੰਦ ਹਰ ਗੋਬਿੰਦ ਗੁਣੀ ਨਿਧਾਨ ਗੋਬਿੰਦ ਗੋਬਿੰਦ ਗੁਰਮਤ ਧਿਆਈਐ ਤਾਂ ਦਰਗੈ ਪਾਈਐ ਮਾਨ ਗੋਬਿੰਦ ਗੋਬਿੰਦ ਗੋਬਿੰਦ ਜਪ ਮੁਖ ਉਜਲਾ ਪ੍ਰਧਾਨ ਨਾਨਕ ਗੁਰ ਗੋਬਿੰਦ ਹਰ ਜਿਤ ਮਿਲ ਹਰ ਪਾਇਆ ਨਾਮ ਪੌੜੀ ਤੂੰ ਆਪੇ ਹੀ ਸਿੱਧ ਸਾਧ ਕਹੋ ਤੂੰ ਆਪੇ ਹੀ ਜੁਗ ਜੋਗੀਆ ਤੂੰ ਆਪੇ ਹੀ ਰਸ ਰਸੀਅੜਾ ਤੂੰ ਆਪੇ ਹੀ ਭੋਗ ਭੋਗਿਆ ਤੂੰ ਆਪੇ ਆਪ ਵਰਤਦਾ
1: ਸਤਸੰਗਤ ਸਤਿਗੁਰ ਤਨ ਤਨੋ ਤਨ ਤਨ ਤਨੋ ਜਿਤ ਮਿਲ ਹਰ ਬੁਲ ਗੁਰਬਲੋਗਿਆ ਸਭ ਕੋ ਮੁਖ ਹਰ ਹਰ ਹਰੇ ਹਰ ਹਰ ਹਰੇ ਹਰ ਬੋਲਤ ਸਭ ਪਾਪ ਲਹੋਗਿਆ ਸਲੋਕ ਮਹੱਲਾ ਚੌਥਾ ਹਰ ਹਰ ਹਰ ਹਰ ਨਾਮ ਹੈ ਗੁਰਮੁਖ ਭਾਵੈ ਕੋਏ ਹਉਮੈ ਮਮਤਾ ਨਾਸ ਦੁਰਮਤ ਕੱਢੈ ਤੋਏ ਨਾਨਕ ਅੰਦਿਨ ਗੁਣ ਉਚਰੈ ਜਿਨ ਕੋ ਤੁਰ ਲਿਖਿਆ ਹੋਏ ਮਹੱਲਾ ਚੌਥਾ ਹਰ ਆਪੇ ਆਪ ਦਿਆਲ ਹਰ ਆਪੇ ਕਰੇ ਸੋਏ ਹਰ ਆਪੇ ਆਪ ਵਰਤਦਾ ਹਰ ਜੇਵੜ ਅਵਰ ਨਾ ਕੋਏ ਜੋ ਹਰ ਪ੍ਰਭ ਪਾਵੈ ਸੋ ਥੀਐ ਜੋ ਹਰ ਪ੍ਰਭ ਕਰੇ ਸੋ ਹੋਏ ਕੀਮਤ ਕਿਨੈ ਨਾ ਪਾਈਆ ਬੇਅੰਤ ਪ੍ਰਭੂ ਹਰਿ ਸੋਇ ਨਾਨਕ ਗੁਰਮੁਖ ਹਰਿ ਸਲਾਹਿਆ ਤਨ ਮਨ ਸੀਤਲ ਹੋਏ ਪੌੜੀ ਸਭ ਜੋ ਤੇਰੀ ਜਗ ਜੀਵਨਾ ਤੂੰ ਕਟਕਟ ਹਰ ਰੰਗ ਰੰਗਨਾ ਸਭ ਧਿਆਵੋ ਤੁਧ ਮੇਰੇ ਪ੍ਰੀਤਮਾ ਤੂੰ ਸਤ ਸਤ ਪੁਰਖ ਨਿਰੰਜਨਾ ਇਕ ਦਾਤਾ ਸਭ ਜਗਤ ਭਿਖਾਰੀਆ ਹਰ ਜਾਚੈ ਸਭ ਮੰਗ ਮੰਗਨਾ ਸੇਵਕ ਠਾਕੁਰ ਸਭ ਤੂੰ ਹੈ ਗੁਰਮਤੀ ਹਰ ਚੰਗ ਚੰਗਨਾ ਸਭ ਕਹੋ ਮੁਖੋ ਰਿਖੀਕੇਸ਼ ਹਰੇ ਰਿਖੀਕੇਸ਼ ਹਰੇ ਜਿਤ ਪਾਵੈ ਸਭ ਫਲ ਫਲਨਾ ਸਲੋਕ ਮਹੱਲਾ ਚੌਥਾ ਹਰ ਹਰ ਨਾਮ ਧਿਆਇ ਮਨ ਹਰ ਦਰਗਹਿ ਪਾਵੈ ਮਾਨ ਜੋ ਇੱਛੇ ਸੋ ਫਲ ਪਾਇ ਸੀ ਗੁਰ ਸ਼ਬਦੀ ਲੱਗੈ ਧਿਆਨ ਕਿਲਬਿਖ ਪਾਪ ਸਭ ਘਟੀਐ ਹਉਮੈ ਚੁਕੈ ਗੁਮਾਨ ਗੁਰਮੁਖ ਕਮਲ ਵਿਗਸਿਆ ਸਭ ਆਤਮ ਬ੍ਰਹਮ ਪਛਾਨ ਹਰ ਹਰ ਕਿਰਪਾ ਤਾਰ ਪ੍ਰਭ ਜਨ ਨਾਨਕ ਜਪ ਹਰਿ ਨਾਮ ਮਹੱਲਾ ਚੌਥਾ ਹਰ ਹਰ ਨਾਮ ਪਵਿੱਤ ਹੈ ਨਾ ਜਪਤ ਦੁਖ ਜਾਏ ਜਿਨ ਕੋ ਪੁਰਬ ਲਿਖਿਆ ਤਿਨ ਮਨ ਵਸਿਆ ਆਏ ਸਤਿਗੁਰ ਕੈ ਪਾਣੈ ਜੋ ਚੱਲੈ ਤਿਨ ਦਾਲਦ ਦੁਖ ਲੈ ਜਾਏ ਆਪਣੇ ਭਾਣੈ ਕਿਨੈ ਨਾ ਪਾਇਓ ਜਨ ਵੇਖੋ ਮਨ ਪਤੀਆਏ ਜਨ ਨਾਨਕ ਦਾਸਨ ਦਾਸ ਹੈ ਜੋ ਸਤਿਗੁਰ ਲਾਗੈ ਪਾਏ ਪੌੜੀ ਤੂੰ ਥਾਂ ਥਨੰਤਰ ਭਰਪੂਰ ਹੈ ਕਰਤੇ ਸਭ ਤੇਰੀ ਬਣਤ ਬਣਾਵਣੀ ਰੰਗ ਪਰੰਗ ਸਿਸ਼ਟ ਸਭ ਸਾਜੀ ਬੋ ਬੋ ਬਿਦ ਪਾਂਤ ਪਾਵਣੀ ਸਭ ਤੇਰੀ ਜੋਤ ਜੋਤੀ ਵਿੱਚ ਵਰਤੇ ਗੁਰਮਤੀ ਤੂੰ ਦੈ ਲਾਵਣੀ ਜਿਨ ਹੋਹੇ ਦਿਆਲ ਤਿਨ ਸਤਿਗੁਰ ਮੇਲੇ ਮੁਖ ਗੁਰਮਤਿ ਹਰਿ ਸਮਝਾਵਣੀ ਸਭ ਬੋਲੋ ਰਾਮ ਰਮੋ ਸ਼੍ਰੀ ਰਾਮ ਰਮੋ ਜਿਤ ਦਾਲਦ ਦੁਖ ਭੁਖ ਸਭ ਲਹਿ ਜਾਵਣੀ ਸਲੋਕ ਮਹੱਲਾ ਚੌਥਾ ਹਰ ਹਰ ਅੰਮ੍ਰਿਤ ਨਾਮ ਰਸ ਹਰ ਅੰਮ੍ਰਿਤ ਹਰ ਉਰਤਾਰ ਵਿੱਚ ਸੰਗਤ ਹਰ ਪ੍ਰਭ ਵਰਤਦਾ ਬੂਝੋ ਸ਼ਬਦ ਵਿਚਾਰ ਮਨ ਹਰ ਹਰ ਨਾਮ ਧਿਆਇਆ ਬਿਖੁ ਮੈਂ ਕੱਢੀ ਮਾਰ ਜਿਨ ਹਰ ਹਰ ਨਾਮ ਨਾ ਚੇਤਿਓ ਤਿਨ ਜੀਵੈ ਜਨਮ ਸਭ ਹਾਰ ਗੁਰ ਤੁਠੈ ਹਰ ਚੇਤਾਇਆ ਹਰ ਨਾਮਾ ਹਰ ਉਰਤਾਰ ਜਨ ਨਾਨਕ ਤੇ ਮੁਖ ਉਜਲੇ ਤਿਤ ਸਚੈ ਦਰਬਾਰ ਮਹੱਲਾ ਚੌਥਾ ਹਰ ਕੀਰਤ ਉੱਤਮ ਨਾਮ ਹੈ ਵਿੱਚ ਕਲਯੁਗ ਕਰਨੀ ਸਾਰ ਮਤਿ ਗੁਰਮਤਿ ਕੀਰਤਿ ਪਾਈਐ ਹਰ ਨਾਮਾ ਹਰ ਉਰਤਾਰ ਵਡਭਾਗੀ ਜਿਨ ਹਰਿ ਧਿਆਇਆ ਤਿਨ ਸੌਂਪਿਆ ਹਰ ਭੰਡਾਰ ਬਿਨ ਨਾਵੈ ਜੇ ਕਰਮ ਕਮਾਵਣੈ ਨਿਤ ਹਉਮੈ ਹੋਇ ਖੁਆਰ ਜਲ ਹਸਤੀ ਮਲ ਨਵਾ ਲਿਐ ਸਿਰ ਪੀ ਫਿਰ ਭਾਵੈ ਛਾਰ ਹਰ ਮੇਲੋ ਸਤਿਗੁਰ ਦਇਆ ਕਰ ਮਨ ਵਸੈ ਇਕੰਕਾਰ ਜਿਨ ਗੁਰਮੁਖ ਸੁਣ ਹਰ ਮੰਨਿਆ ਜਨ ਨਾਨਕ ਤਿਨ ਜੈਕਾਰ ਪੌੜੀ ਰਾਮ ਨਾਮ ਵਖਰ ਹੈ ਉੱਤਮ ਹਰ ਨਾਇਕ ਪੁਰਖ ਹਮਾਰਾ ਹਰ ਖੇਲ ਕੀਆ ਹਰ ਆਪੇ ਵਰਤੈ ਸਭ ਜਗਤ ਕੀਆ ਵਣਜਾਰਾ ਸਭ ਜੋਤ ਤੇਰੀ ਜੋਤੀ ਵਿੱਚ ਕਰਤੇ ਸਭ ਸੱਚ ਤੇਰਾ ਪਾਸਾਰਾ ਸਭ ਧਿਆਵਤ ਸਫਲ ਸੇ ਗਾਵੈ ਗੁਰਮਤੀ ਹਰ ਨਿਰੰਕਾਰਾ ਸਭ ਚਵੋ ਮੁਖੋ ਜਗਨਨਾਥ ਜਗਨਨਾਥ ਜਗ ਜੀਵਨੋ ਜਿਤ ਭਉ ਜਲ ਪਾਰ ਉਤਾਰਾ ਸਲੋਕ ਮਹੱਲਾ ਚੌਥਾ ਹਮਰੀ ਜੇਬਾ ਏਕ ਪ੍ਰਭ ਹਰ ਕੇ ਗੁਣ ਅਗਮ ਅਥਾਹੋ ਹਮ ਕਿਉ ਕਰ ਜਪੋ ਇਆਣਿਆ ਹਰ ਤੋਂ ਵਡ ਅਗਮ ਗਾਹੋ ਹਰ ਦੇਹੋ ਪ੍ਰਭੂ ਮਤੂਤਮਾ ਗੁਰ ਸਤਿਗੁਰ ਕੈ ਪਗ ਪਾਹੋ ਸਤਸੰਗਤ ਹਰ ਮੇਲ ਪ੍ਰਭ ਹਮ ਪਾਪੀ ਸੰਗ ਤਰਾਹੋ ਜਨ ਨਾਨਕੋ ਹਰ ਬਖਸ਼ ਲੇਹੋ ਹਰ ਤੁਠੈ ਮੇਲ ਮਿਲਾਹੋ ਹਰ ਕਿਰਪਾ ਕਰ ਸੁਣ ਬੇਨਤੀ ਹਮ ਪਾਪੀ ਕਿਰਮ ਤਰਾਹੋ ਮਹੱਲਾ ਚੌਥਾ ਹਰ ਕਰੋ ਕਿਰਪਾ ਜਗ ਜੀਵਨਾ ਗੁਰ ਸਤਿਗੁਰ ਮੇਲ ਦਿਆਲ ਗੁਰ ਸੇਵਾ ਹਰ ਹਮ ਪਾਈਆ ਹਰ ਹੋਆ ਹਰ ਕਿਰਪਾਲ ਸਭ ਆਸਾ ਮਨਸਾ ਵਿਸਰੀ ਮਨਚੂਕਾ ਆਲ ਜੰਜਾਲ ਗੁਰ ਤੂਠੈ ਨਾਮ ਦੜਾਇਆ ਹਮ ਕੀਏ ਸਬਦ ਨਿਹਾਲ ਜਨ ਨਾਨਕ ਤੁਟ ਤਨ ਪਾਇਆ ਹਰ ਨਾਮਾ ਹਰ ਤਨ ਮਾਲ ਪੌੜੀ ਹਰ ਤੁਮ ਵਡ ਵਡੇ ਵਡੇ ਵਡ ਉੱਚੇ ਸਭ ਉਪਰ ਵਡੇ ਵਡੋਨਾ ਜੋ ਧਿਆਵੇ ਹਰ ਅਪਰੰਪਰ ਹਰ ਹਰ ਹਰ ਧਿਆਏ ਤੇ ਹੋਨਾ ਜੋ ਗਾਵੈ ਸੁਣੇ ਤੇਰਾ ਸਸ ਸੁਆਮੀ ਤਿਨ ਕਾਟੇ ਪਾਪ ਕਟੋਨਾ ਤੁਮ ਜੈਸੇ ਹਰ ਪੁਰਖ ਜਾਣੇ ਮਤ ਗੁਰਮਤ ਮੁਖ ਵਡ ਵਡ ਵਾਗ ਵਡੋਨਾ ਸਭ ਧਿਆਵੋ ਆ ਸਤੇ ਜੁਗਾਦ ਸਤੇ ਪ੍ਰਤਖ ਸਤੇ ਸਦਾ ਸਦਾ ਸਤੇ ਜਨ ਨਾਨਕ ਦਾਸ ਦਸੋਨਾ ਸਲੋਕ ਮਹੱਲਾ ਚੌਥਾ हमरे हर जग जीवना हर जपियो हर गुरमंत हर अगम अगोचर अगम हर हर मिलिया आय चिंत हर आपे घट घट वरतदा हर आपे आप बेअंत हर आपे सब रस भोगदा हर आपे कवला कंत हर आपे भिख्या पायदा सब सिष्ट उपाई जीव जंत हर देवो दान दयाल प्रभ हर मांगै हर जन संत जन नानक के प्रभ आए मिल हम गावो हर गुण छंत महला चौथा हर प्रभ सज्जन नाम हर मैं मंतन नाम शरीर सब आसा गुरमुख पूरिया जन नानक सुन हर तीर पौड़ी हर उत्तम हरिया नाम हैर पुरख निरंजन मोला जो जप दे हर हर दिनस रात तिन सेवे चरणित कौला नित सार समाले सब जी जंत हर वसै निकट सब जौला सो बुझै जिस आप बुझै सी जिस सतगुर पुरख प्रभ सोला सब गावो गुण गोविंद हरे गोविंद हरे गोविंद हरे गुण गावत सुनी समोला सलोक महला चौथा सुत्या हर प्रभ चेत मन हर सहज समाध समाय जन नानक हर हर चाओ मन गुर तुठा मेले माय महला चौथा हर इक सेती प्रहड़ी हर इको मेरे चित जन नान एक आधार हर प्रभ इक सते गत पत पौड़ी पंचे शब्द वजे मत गुरमत वडभागी अनहद वजिया आंद मो राम सब देखिया गुर सबदी गोविंद गजिया आद जुगाद वे सर एको मत गुरमत हर प्रभ भजिया हर देवो दान दयाल प्रभ जर राखो हर प्रभ लज्जिया सब धन को गुर सतगुरु जित मिल हर पड़दा कजिया सलोक महला चौथा भगत सरोवर उछलै सो पर परे वहन जिन्ना सतगुरु मन्या जन नानक वट भाग लहन महला चौथा हर हर नाम असंख हर हर के गुण कथन ना जाए हर हर अगम अगाध हर जन कित बिद मिलहे मिलाहे हर हर जस जपत जपंत जन इक तिल नहीं कीमत पाए जन नान हर अगम प्रभ हर में लहु लड़ लाए पौड़ी हर अगम अगोचर अगम हर क्यों कर हर दर्शन पिखा किछ वखर होए सो वर्णियत स्वरूप नारिखा जिस बुझाए आप बुझाए दे सोई जन दिखा सत्संग सतगुर चटसाल है जित हर गुण सिखा तन तन सोर सनातन कर तन सो पादा सतगुरु जित मिल हर लेखा लिखा सलोक महला चौथा हर हर नाम अमृत है हर जपिए सतगुर पाए हर हर नाम पवित है हर जपत सुनत दुख जाए हर नाम तिनी आराध्या जिन मस्तक लिखिया तुर पाए हर दरगै जन पैनायन जिन हर मन वस्या आए जन नानक ते मुख उजले जिन हर सुनया मन पाए महला चौथा हर हर नाम निदान है गुरमुख पाया जाए जिन तुर मस्तक लिखिया तिन सतगुर मिलिया आए तन मन शीतल होया सांत वसी मन आए नानक हर हर चोदया सब दाल्द दुख लह जाए पौड़ी हों वारिया तिनको सदा सदा जिना सतगुरु मेरा प्यारा देखिया तिनको मिलिया मेरा सतगुरु जिनको तुर मस्तक लेखिया हर अगम त्याया गुरमति ते स्वरूप नहीं प्रभ रेख्या गुर बचन त्याया जिना अगम हर ते ठाकुर सेवक रल एकया सब कहो मुखो नर नर हरे नर नर हरे नर नर हरे हर लाहर भगत विसेख्या सलोक महला चौथा राम नाम रम रव रहे रम रामो राम रमीत कट कट आत्म राम है प्रभ खेल कियो रंगरीत हर निकट वसै जग जीवना प्रगास कियो गुरमीत हर स्वामी हर प्रभ तिन मिले जिन लिखिया तुर हर प्रीत जन नानक नाम त्याया गुर बचन जपियो मन चीत महला चौथा हर प्रभ सज्जन लोड़ लहु भाग वसै वट पा गुरपुरै देखा लिया नानक हर लिव लाग पौड़ी तन तन सुहावी सफल कड़ी जित हर सेवा मन पाणी हर कथा सुनावो मेरे गुर सिखो मेरे हर प्रभ अकथ कहानी ਕਿਉਂ ਪਾਈਐ ਕਿਉਂ ਦੇਖੀਐ ਮੇਰਾ ਹਰ ਪ੍ਰਭ ਸੋਕੜ ਸੋ ਜਾਣੀ ਹਰ ਮੇਲ ਦਿਖਾਏ ਆਪ ਹਰ ਗੁਰ ਬਚਨੀ ਨਾਮ ਸਮਾਣੀ ਤਿਨ ਵਿਠੋ ਨਾਨਕ ਵਾਰਿਆ ਜੋ ਜਪਦੇ ਹਰ ਨਿਰਬਾਣੀ ਸਲੋਕ ਮਹੱਲਾ ਚੌਥਾ ਹਰ ਪ੍ਰਭ ਰਤੇ ਲੋਇਣਾ ਗਿਆਨ ਅੰਜਨ ਗੁਰਦੇ ਮੈਂ ਪ੍ਰਭ ਸੱਜਣ ਪਾਇਆ ਜਨ ਨਾਨਕ ਸਹਿਜ ਮਿਲੇ ਮਹੱਲਾ ਚੌਥਾ ਗੁਰਮੁਖ ਅੰਤਰ ਸਾਂਤ ਹੈ ਮੰਤਰ ਨਾਮ ਸਮਾਏ ਨਾਮ ਚਿਤਵੈ ਨਾਮੋ ਪੜੈ ਨਾਮ ਰਹਿ ਲਿਵ ਲਾਏ ਨਾਮ ਪਦਾਰਥ ਪਾਈਐ ਚਿੰਤਾ ਗਈ ਬਿਲਾਏ ਸਤਿਗੁਰ ਮਿਲਿਐ ਨਾਮ ਉਪਜੈ ਤ੍ਰਿਸ਼ਨਾ ਭੁਖ ਸਭ ਜਾਏ ਨਾਨਕ ਨਾਮੇ ਰਤਿਆ ਨਾਮੋ ਪੱਲੈ ਪਾਏ ਪੌੜੀ ਤੁਧ ਆਪੇ ਜਗਤ ਉਪਾਇ ਕੈ ਤੁਧ ਆਪੇ ਵਸਗਤ ਕੀਤਾ ਇੱਕ ਮਨਮੁਖ ਕਰ ਹਰਾਯਨ ਇੱਕ ਨਾ ਮੇਲ ਗੁਰੂ ਤਿਨਾ ਜੀਤਾ ਹਰ ਉਤਮ ਹਰ ਪ੍ਰਭ ਨਾਮ ਹੈ ਗੁਰ ਬਚਨ ਸੁਭਾਗੈ ਲੀਤਾ ਦੁਖ ਦਾਲਦ ਸਭੋ ਲਹਿ ਗਿਆ ਜਾ ਨਾਉ ਗੁਰੂ ਹਰ ਦਿੱਤਾ ਸਭ ਸੇਵੋ ਮੋਹਨੋ ਮਨਮੋਹਨੋ ਜਗ ਮੋਹਨੋ ਜਿਨ ਜਗਤ ਉਪਾਇ ਸਭੋ ਵਸ ਕੀਤਾ ਸਲੋਕ ਮਹੱਲਾ ਚੌਥਾ ਮਨ ਅੰਤਰ ਹੋਮੈ ਰੋਗ ਹੈ ਪਰਮ ਪੂਲੇ ਮਨਮੁਖ ਦੁਰਜਨਾ ਨਾਨਕ ਰੋਗ ਵੰਗਿਆਏ ਮੇਰੇ ਸਤਿਗੁਰ ਸਾਧੂ ਸੱਜਣਾ ਮਹੱਲਾ ਚੌਥਾ ਮਨ ਤਨ ਤਾਮ ਸਗਾਰ ਵਾ ਜਾਂ ਦੇਖਾ ਹਰ ਨੈਣੇ ਨਾਨਕ ਸੋ ਪ੍ਰਭ ਮੈਂ ਮਿਲੇ ਹੋ ਜੀਵਾ ਸਦ ਸੁਣੈ ਪੌੜੀ ਜਗਨਾਥ ਜਗਦੀਸ਼ਰ ਕਰਤੇ ਅਪਰੰਪਰ ਪੁਰਖ ਅਤੋਲ ਹਰਨਾਮ ਤਿਆਵੋ ਮੇਰੇ ਗੁਰਸਿੱਖ ਹੋਰ ਉੱਤਮ ਹਰਨਾਮ ਅਮੋਲ ਜਿਨ ਧਿਆਇਆ ਹਿਰਦੈ ਦਿਨ ਸਰਾਤ ਤੇ ਮਿਲੇ ਨਹੀਂ ਹਰ ਰੋਲ ਵਡਭਾਗੀ ਸੰਗਤ ਮਿਲੇ ਗੁਰ ਸਤਿਗੁਰ ਪੂਰਾ ਬੋਲ ਸਭ ਧਿਆਵੋ ਨਰ ਨਾਰਾਇਣੋ ਨਾਰਾਇਣੋ ਜਿ ਚੂਕਾ ਜਮ ਝਗੜ ਚਗੋਲ ਸਲੋਕ ਮਹੱਲਾ ਚੌਥਾ ਹਰ ਜਨ ਹਰ ਹਰ ਚੌਂਦਿਆ ਸੁਰ ਸੰਧਿਆ ਗਵਾਰ ਨਾਨਕ ਹਰ ਜਨ ਹਰ ਲਿਵ ਉਬਰੇ ਜਿਨ ਸੰਧਿਆ ਤਿਸ ਫਿਰ ਮਾਰ ਮਹੱਲਾ ਚੌਥਾ ਅੱਖੀ ਪ੍ਰੇਮ ਕਸਾਈਆਂ ਹਰ ਹਰ ਨਾਮ ਪਿਖਨ ਜੇਕਰ ਦੂਜਾ ਦੇਖਦੇ ਜਨ ਨਾਨਕ ਕੱਢ ਦਿਚਨ ਪੌੜੀ ਜਲ ਥਲ ਮਹੀਲ ਪੂਰਨੋ ਅਪਰਮ ਪਰਸੋਈ ਜੀ ਜੰਤ ਪ੍ਰਤ ਪਾਲਦਾ ਜੋ ਘਰੇਸ ਹੋਈ ਮਾਂ ਪਿਤਾ ਸੁਤ ਪ੍ਰਾਤਮੀ ਤਿਸ ਬਿਨ ਨਹੀਂ ਕੋਈ ਕਟਕਟ ਅੰਤਰ ਰਵ ਰਹਿਆ ਜਪਿਓ ਜਨ ਕੋਈ ਸਗਲ ਜਪੋ ਗੋਪਾਲ ਗੁਣ ਪ੍ਰਗਟ ਸਭ ਲੋਈ ਸਲੋਕ ਮਹੱਲਾ ਚੌਥਾ ਗੁਰਮੁਖ ਮਿਲੇ ਸੇ ਸੱਜਣਾ ਹਰ ਪ੍ਰਭ ਪਾਇਆ ਰੰਗ ਜਨ ਨਾਨਕ ਨਾਮ ਸਲਾਹੇ ਤੂੰ ਲੁੱਡ ਲੁੱਡ ਦਰਗੇ ਵੰਗ ਮਹੱਲਾ ਚੌਥਾ ਹਰ ਤੂੰ ਹੈ ਦਾਤਾ ਸਭ ਸਦਾ ਸਭ ਜੀ ਤੁਮਾਰੇ ਸਭ ਤੂੰ ਦੈ ਨੋ ਅਰਾਧੇ ਦਾਨ ਦੇਹੇ ਪਿਆਰੇ ਹਰ ਦਾਤੈ ਦਾਤਾਰ ਹੱਥ ਕੱਢਿਆ ਮਿਹੋ ਬੁੱਠਾ ਸਹਿ ਸਾਰੇ ਅੰਨ ਜੰਮਿਆ ਖੇਤੀ ਪਾਉ ਕਰ ਹਰਨਾਮ ਸਮਾਰੇ ਜਨ ਨਾਨਕ ਮੰਗੈ ਦਾਨ ਪ੍ਰਭ ਹਰਨਾਮ ਅਦਾਰੇ ਪੌੜੀ ਇੱਛਾ ਮਨ ਕੀ ਪੂਰੀਐ ਜਪੀਐ ਸੁਖ ਸਾਗਰ ਹਰ ਕੇ ਚਰਨ ਅਰਾਧਿਐ ਗੁਰਸਬਦ ਰਤਨਾਗਰ ਮਿਲ ਸਾਧੂ ਸੰਗ ਉਦਾਰ ਹੋਏ ਫਾਟੈ ਜਮ ਕਾਗਰ ਜਨਮ ਪਦਾਰਥ ਜੀਤੀਐ ਜਪ ਹਰ ਬੈਰਾਗਰ ਸਭ ਪਵੋ ਸਰਨ ਸਤਿਗੁਰ ਕੀ ਬਿਨਸੈ ਦੁਖ ਦਾਗਰ ਸਲੋਕ ਮਹੱਲਾ ਚੌਥਾ ਹਉ ਟੁੰਡੇਂਦੀ ਸੱਜਣਾ ਸੱਜਣ ਮੈਂ ਡੈ ਨਾਲ ਜਨਾਨ ਅਲਖ ਨਾਲ ਲਖੀਐ ਗੁਰਮੁਖ ਦੇਹੇ ਦਿਖਾਲ ਮਹੱਲਾ ਚੌਥਾ ਨਾਨਕ ਪ੍ਰਭ ਨਾਨਕ ਪ੍ਰੀਤ ਲਾਈ ਤਿਨ ਸੱਚੈ ਤਿਸ ਬਿਨ ਰਹਿਣ ਨਾ ਜਾਏ ਸਤਿਗੁਰੂ ਮਿਲੈ ਤਾ ਪੂਰਾ ਪਾਈਐ ਹਰ ਰਸ ਰਸਨ ਰਸਾਈ ਪੌੜੀ ਕੋਈ ਗਾਵੈ ਕੋ ਸੁਣੈ ਕੋ ਉਚਰ ਸੁਣਾਵੈ ਜਨਮ ਜਨਮ ਕੀ ਮਲ ਉਤਰੈ ਮਨ ਚਿੰਦਿਆ ਪਾਵੈ ਆਵਣ ਜਾਣਾ ਮੇਟੀਐ ਹਰ ਕੇ ਗੁਣ ਗਾਵੈ ਆਪ ਤਰੇ ਸੰਗੀਤ ਰਾਹੇ ਸਭ ਕੁਟੁੰਬ ਤਰਾਵੈ ਜਨ ਨਾਨਕ ਤਿਸ ਬਲਿਹਾਰਣੈ ਜੋ ਮੇਰੇ ਹਰ ਪ੍ਰਭ ਪਾਵੈ ਸੁਧ ਰਾਗ ਕਾਨੜਾ ਬਾਣੀ ਨਾਮ ਦੇਵ ਜੀਓ ਕੀ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਐਸੋ ਰਾਮ ਰਾਏ ਅੰਤਰ ਜਾਮੀ ਜੈਸੇ ਦਰਪਨ ਮਾਹੇ ਬਦਨ ਪ੍ਰਵਾਨੀ ਰਹਾਉ ਬਸੈ ਘਟਾ ਘਟ ਲੀਪ ਨਾ ਛੀਪੈ ਬੰਧਨ ਮੁਕਤਾ ਜਾਤ ਨਾ ਦਿਸੈ ਪਾਨੀ ਮਾਹੇ ਦੇਖ ਮੁਖ ਜੈਸਾ ਨਾਮੇ ਕੋ ਸਵਾਮੀ ਬੀਠਲ ਐਸਾ राग कल्याण महला चौथा एक ओंकार सतनाम करता पुरख निरपो निर्वैर अकाल मूर्त अजूनी सह पंगुर प्रसाद। राम रम रामै अंत न पाया हम बारक प्रत पारे तुमरे तू बड़ पुरख पिता मेरा माया रहाओ। हर के नाम असंख अगम हे अगम अगम हर राया गुणी ज्ञानी सुरत भोकिनी एक तिल नहीं कीमत पाया। गोविंद गुण गोविंद सदगावै गुण गोविंद अंत ना पाया तू अमित अतोल अपरंपर स्वामी बहु जपिए थाहो ना पाया। उस्तत करे तुमरी जन्मादो गुण गावै हर राया तुम जल निद हम मीने तुमरे तेरा अंत ना कथु पाया। जन को कृपा करो मसूदन हर देवो नाम जपाया मैं मूर्ख अंधले नाम टेक है जन नानक गुरमुख पाया। कल्याण महला चौथा हर जन गुण गावत हस्या हर हर भगत बनी मत गुरमत तुरमस्तक प्रभ लिखिया रहाओ। गुर के पग सिमरो दिन राति मन हर हर हर बसया हर हर हर कीर्त जग सारी कस चंदन जस कसया। हर जन हर हर हर लिव लाए सब साक्त खोज पया ज्यों कीर्त संजोग चलियो नर निंदक पग नागन छोए चलिया। जन के तुम हर राखे स्वामी तुम जुग जुग जन रखिया कहाँ पया दैत करी बखिली सब कर कर चर परया। जेते जी जंत प्रभ किए सब कालै मुख ग्रसया हर जन हर हर हर प्रभ राखे जन नानक सरन पया। कल्याण महला चौथा मेरे मन जप जप जगन्नाथे गुरुपदेश हर नाम त्यायो सब किल बिख दुख लाथे रहाओ। रसना एक जस गाय ना साकै भोकी जय बो रसु नथे बार बार खिन पल सब गावै गुण कहे ना सके प्रभ तुम नथे। हम बो प्रीत लगी प्रभ स्वामी हर लोचो प्रभ दिख नथे तुम बड़दाती जी जियन के तुम जानो हम बिरथे। कोई मार्ग पंथ बतावै प्रभ का कहो तिन को क्या दिन थे सब तन मन अर्पो अर्प रापो कोई मिले प्रभ मिल थे। हर के गुण बहुत बहुत बहुत शोभा हम तुच्छ कर कर बरन थे हमरी मत वसगत प्रभ तुमरे जन नानक के प्रभ समरथे। कल्याण महला चौथा मेरे मन जप हर गुण अकथ सुनथई तरम अर्थ सब काम मोख है जन पीछे लग फिर थई रहाओ। सो हर हर नाम त्यावै हर जन जिस बड़ भाग मथई जह दरगहे प्रभ लेखा मांगे ते छूटे नाम त्याय थई। हमरे दुख बो जन्म जन्म के दुख होमै मैल लगथई गुरतार कृपा हर जल नवाए सब किल बिख पाप गथई। जन कै रिद अंतर प्रभ स्वामी जन हर हर नाम पजथई जह अंति अवसर आए बनत है तह राखे नाम साथई। जन तेरा जस गावे हर हर प्रभ हर जप्यो जगन्नथई जन नानके प्रभ राखे स्वामी हम पाथर रख बुड़थई। कल्याण महला चौथा हमरी चितवनी हर प्रभ जाने और कोई निंद करे हर जन की प्रभ ता का कहिया एक तिल नहीं माने रहाओ। और सब त्याग सेवा कर अचुत जो सब ते ऊज ठाकुर भगवान है हर सेवा ते काल जोहे न साके चरनी आए पवै हर जाने। जाको राख ले मेरा स्वामी ताको समदे पै काने ताको कोई अपर ना साके जाकी भगत मेरा प्रभ माने। हर के चोज विडान देख जन जो खोटा खरा एक निमक पछाने ताते जन को अनद पया है रिद सुद मिले खोटे पछताने। तुम हर दाते समरथ स्वामी एक मांगो तुझ पासो हर दाने जन नानक को हर कृपा कर दी जय सद बसे हृदय मोहे हर चराने। कल्याण महला चौथा प्रभ की जय कृपा निदान हम हर गुण गावेंगे हो तुमरी करो नित आस प्रभ मोहे कब गल लावेंगे रहाओ। हम बारक मुग्ध इयान पिता समझावेंगे सुत खिन खिन पूल बिगाड़ जगत पित पावेंगे। जो हर स्वामी तुम देहो सोई हम पावेंगे मोहे दूजी नाई ठोर जिस पहे हम जावेंगे। जो हर पावै भगत तिना हर पावेंगे, ज्योति ज्योत मिलाए ज्योत रल जावेंगे। हर आपे होए कृपाल आप लिव लावेंगे, जन नानक सरन द्वार हर लाज रखावेंगे। छका पहला कल्याण भोपाली महला चौथा एक ओहकार सत गुर प्रसाद। पार ब्रह्म परमेसर स्वामी दुख निवारण नारायण, सकल भक्त जाचे सुख सागर पव निध तरण, हर चिंता मणे रहाओ। दीन दयाल जगदीश दमोदर हर अंतर जामी, गोबिंदे ते निरपोजन श्री राम त्याया, गुरमत मुरार हर मुकंदे। जगदीशर चरण सरन जो आए ते जन पव निध, पार परे भक्त जनाकी पैज हर राखे, जन नानक आप हर कृपा करे। रा कल्याण महला पंजवा कर पहला एक ओंकार सत गुर प्रसाद। हमारे एहो कृपा कीजे अल मकरन चरण कमल स्यो, मन फेर फेरी जय रहाओ। आन जलास्यो काज ना कछु है, हर बूं चातरे को दीजै, बिन मिलबे नाइ संतोखा पेख दर्शन नानक जी जय। कल्याण महला पंजवा जाचक नाम जाचै जाचै सर्वता सर्व के नायक, सुख समूह के दाते रहाओ। केती केती मांगन मांगे पावनिया सो पाइय, सफल सफल सफल दर्स रे परस परस गुण गाइय। नानक तत् तत् स्यों मिलिय, हीरे हीर बेदाइय। कल्याण महला पंजवा मेरे लालन की शोभा, सद नवतन मन रंगी शोभा रहाओ। ब्रह्म में सिद्ध मुन इंदिरा भक्त दान, जस मंगी जो ज्ञान त्यान सिख नागै, सगल जपे तरंगी। कहो नानक संतन बलिहारे, जो प्रभ के सद संगी। कल्याण महला पंजवा कर दूजा एक ओंकार सतगुर प्रसाद। तेरे मान हर हर मान नैन बैन, श्रवण सुनिए अंग अंगे सुख प्राण रहाओ। इतुत दह दिस रव्यो मेर तिन्हे समान, जत कता तत पेख्यार पुरख पत प्रदान, सा संग परम पै मिटे कथे नानक ब्रह्म ज्ञान। कल्याण महला पंजवा गुण नाद तुन आनंद, वेद कथ सुनत मुन जना, मिल संत मंडली रहाओ। ज्ञान त्यान मान दान मन रसक, रसन नाम जपत ते पाप खंडली। जो जुगत ज्ञान भुगत सुरत, सब तत् बेते जप तप अखंडली। ओत पोत मिल जोत नानक, कछु दुख ना डंडली। कल्याण महला पंजवा कौन बिद ताकी कहा करो, तरत त्यान ज्ञान शस्त्र गया, अजर पद कैसे जरो रहाओ। बिसन में सिद्ध मुन इंदिरा कै दर्शरन परो, काहू पहे राज काहू पहे सुरगा, कोट मदे मुक्त कहो। कहो नानक नाम रस पाइय, साधु चरण गहो। कल्याण महला पंजवा प्राण पत दयाल पुरख प्रभ, सखे गर्भ जोन कल काल जाल दुख, विनाशन हर रखे रहाओ। नाम तारी सरन तेरी प्रभ दयाल, टेक मेरी अनाथ दीन आसवंत। नाम स्वामी मन हे मंत, तुझ बिना प्रभ किछु ना जानू, सर्व युग में तुम पछानु, हर मन बसे निस पासरो, गोविंद नानक आसरो। कल्याण महला पंजवा मन तन जापिए भगवान, गुरपुरै सो प्रसन्न पए सदा, सु कल्याण रहाओ। सर्व कार्य सिद्ध पए गाए गुण गोपाल, में सात संगत प्रभु सिमरे नाठिया दुख काल। कर कृपा प्रभु मेरिया करो, दिन रैन सेव नानक दास, शरणागति हर पुरख पूरन देव। कल्याण महला पंजवा प्रभ मेरा अंतरजामी जान, कर कृपा पूरन परमेश्वर ने चल सच शब्द निशान रहाओ। हर बिन आन ना कोई समर्थ, तेरी आस तेरा मन तान, सर्व कटाके दाते स्वामी देह सो पहरन खान। सुरत मत चतुराई सोभा रूप रंग तन मान, सर्व सुख आनंद नानक जप राम नाम। कल्याण कल्याण महला पंजवा हर चरण सरन कल्याण करन, प्रभ नाम पतित पावनो रहाओ। साध संग जप निसंग, जम काल तिस ना खावनो, मुग जुगत अनेक सुख हर भगत लवै न लावनो। प्रभ दर्स लुभत दास नानक बोहड़ जोन नातावनो। कल्याण महला चौथा अष्टपदिया एक ओंकार सत गुर प्रसाद। रामा रम रामो सुन मन पीजै, हर हर नाम अमृत रस मीठा, गुरमत सहजे पीजै रहाओ। काष्ट में ज्यों है बेसंतर मत संजम काढ़ कढ़ीजै, राम नाम है जो सबाई तत गुरमत काढ़ लीजै। नौ दरवाजन वे दर फीके रस अमृत दसवें चुई जै, कृपा कृपा कृपा कर प्यारे गुर सबदी हर रस पी जै। काया नगर नगर है नीको विसौदा हर रस की जय, रतन लाल अमोल अमोलक सदगुर सेवाली जय। सदगुर अगम अगम है ठाकुर पर सागर भगत करी जय, कृपा कृपा कर दीन हम सारंग एक बूंद ना मुख दी जय। लालन लाल लाल है रंगन मर रंगन को गुर दी जय, राम राम राम रंग राते रस रसिक कटक नित पी जय। वसुधा सप्तदीप है सागर कट कंचन काढ़ त्रिजय, मेरे ठाकुर के जन इन्हो ना बाछे हर मांगे हर रस दीजय। साक्त नर प्राणी सद पुखे नित पुखन पुख करी जय, तावत ताए तावे प्रीत माया लक कोसन को बिथ दीजय। हर हर हर हर हर जन उत्तम क्या उपमा तिन दीजय, राम नाम तुल और ना उपमा जन नानक कृपा करी जय। कल्याण महला चौथा राम गुरु पारस परस करी जय, हम निर्गुणी मनूर अति फीके मल सदगुर पारस की जय रहाओ। स्वर्ग मुक्त बैकुंठ सबां छे नित आसा आस करी जय, हर दर्शन के जन मुक्त ना मांगे मिल दर्शन तृप्त मन ती जय। माया मोह सबल है पारी मोह कालख दाग लगी जय, मेरे ठाकुर के जन अलिप्त है मुक्ते ज्यों मुर्गाई पंख ना पी जय। चंदन वास भुजंगम वेड़ी केव मिलिया चंदन ली जय, काढ़ खड़ग गुर ज्ञान करारा बिख छेद छेद रस पी जय। आन आन समदा बहुकीनी पल बैसंतर पसम करी जय, महा उग्र पाप साक्त नर कीने मिल साधु लुकी दी जय। साधु सा सा जन निके जिन अंतर नाम त्रिजय, परसनी परस पे साधु जन जन हर भगवान दिखी जय। सात सूत बहु गुर जी परया क्यों कर तांत निजय, तंत सूत किछ निकसै नाहीं सात संग ना की जय। सतगुरु साध संगत है निकी मिल संगत राम रवि जय, अंतर रतन जवे हर मान गुरु कृपा तेली जय। मेरा ठाकुर वड़ा वड़ा है स्वामी हम क्यों कर मिलो मिली जय, नानक मेली मिलाए गुरपुरा जन को पूरन दी जय। कल्याण महला चौथा रामा रम रामो राम रवि जय, साधु सा सा जननी के मिल साधु हर रंग की जय रहाओ। जी जन सब जग है जेता मन डोल त डोल करी जय, कृपा कृपा कर साध मिलाओ जग थमन को थम दी जय। वसुधा तलै तलै सब ऊपर मिल साधु चरण रुली जय, अतुतम अतुतम होवो सब शिष्ट चरण तल दी जय। गुरमुख ज्योत पली सिवनी की आन पानी सख्त परी जय, मैन दंत निकसै गुर बचनी सार चप चप हरस पी जय। राम नाम अनुग्रह बहु किया गुर साधु पुरख मिली जय, गुण राम नाम बिस्थिरन किए हर सकल पवन जस दी जय। साधु सा साध मन प्रीतम बिन देखे रहे नास की जय, ज्यों जल मीन जलंग जल प्रीत है खिन जल बिन फूट मरी जय। महा अपाग अपाग है जिनके तिन साधु तूर ना पी जय, तिना तिसना जल जलत नहीं बूझे दंड त्रम राय का दी जय। सब तीर्थ व्रत यज्ञ पुन किए हिवै गाल गाल तन छीजै, उतला तो राम नाम है गुरमत को पूजै ना तोल तुली जय। तव गुण ब्रह्म ब्रह्म तू जाने जन नानक सरन प्रीजै, तू जल निद मीन हम तेरे कर कृपा संग रखी जय। कल्याण महला चौथा रामा रम रामो पूज करी जय, मंथन अर्पित रो सब आगे रस गुरमत ज्ञान दृढ़ी जय रहाओ। ब्रह्म नाम गुण साख त्रोवर नित चुन चुन पूज करी जय, आत्म देव देव है आत्म रस लागे पूज करी जय। विवेक बुद्ध सब जग मह निर्मल बिचर बिचर रस पी जय, गुर प्रसाद पदार्थ पाया सतगुरु को इहो मन दी जय। ਨਿਰਮੋਲਕ ਅਤ ਹੀਰੋ ਨਿਕੋ ਹੀਰੇ ਹੀਰ ਬਿਧੀ ਜੈ ਮਨ ਮੋਤੀ ਸਾਲ ਹੈ ਗੁਰ ਸਬਦੀ ਜਿਤ ਹੀਰਾ ਪਰਖ ਲਈ ਜੈ ਸੰਗਤ ਸੰਤ ਸੰਗ ਲਗ ਉਚੇ ਜਿਉ ਪੀ ਪਲਾਸ ਖਾਇ ਲੀ ਜੈ ਸਭ ਨਰ ਮਹਿ ਪ੍ਰਾਣੀ ਉਤਮ ਹੋਵੇ ਰਾਮ ਨਾਮੈ ਬਾਸ ਬਸੀ ਜੈ ਨਿਰਮਲ ਨਿਰਮਲ ਕਰਮ ਬਹੁ ਗਿਨੇ ਨਿਤ ਸਾਖਾ ਹਰੀ ਜੜੀ ਜੈ ਤਰਮ ਫੁਲ ਫੁਲ ਗੁਰ ਗਿਆਨ ਦ੍ਰਿੜਾਇਆ ਭਕਾਰ ਬਾਸ ਜਗਦੀ ਜੈ ਏਕ ਜੋਤ ਏਕੋ ਮਨ ਵਸਿਆ ਸਭ ਬ੍ਰਹਮ ਦ੍ਰਿਸ਼ਟ ਇਕ ਕੀ ਜੈ ਆਤਮ ਰਾਮ ਸਭ ਏਕ ਹੈ ਪਸਰੇ ਸਭ ਚਰਨ ਤਲੇ ਸਿਰ ਦੀ ਜੈ ਨਾਮ ਬਿਨਾ ਨਕਟੇ ਨਰ ਦੇਖੋ ਤਿਨ ਕਸ ਕਸ ਨਾਕ ਵਡੀ ਜੈ ਸਾਖਤ ਨਰ ਅੰਕਾਰੀ ਕਹੀਏ ਬਿਨ ਨਾ ਵੈਤ੍ਰਿਕ ਜਿਵੀ ਜੈ ਜਬ ਲਗ ਸਾਸ ਮਨ ਅੰਤਰ ਤਤ ਬੇਗਲ ਸਰਨ ਪ੍ਰੀ ਜੈ ਨਾਨਕ ਕਿਰਪਾ ਕਿਰਪਾ ਕਰ ਤਾਰੋ ਮੈਂ ਸਾਧੂ ਚਰਨ ਪਖੀ ਜੈ ਕਲਿਆਣ ਮਹੱਲਾ ਚੌਥਾ ਰਾਮਾ ਮੈਂ ਸਾਧੂ ਚਰਨ ਤੂੰ ਵੀ ਜੈ ਕਿਲਬਿਖ ਦਹਿਨ ਹੋਏ ਖਿਨ ਅੰਤਰ ਮੇਰੇ ਠਾਕੁਰ ਕਿਰਪਾ ਕੀ ਜੈ ਰਹਾਉ ਮੰਗਤ ਜਨ ਦੀਨ ਖਰੇ ਦਰ ਠਾਡੇ ਅਤ ਤਰਸਨ ਕੋ ਦਾਨ ਦੀ ਜੈ ਤਰਾਹੇ ਤਰਾਏ ਸਰਮ ਪ੍ਰਭ ਆਏ ਮੋਕੋ ਗੁਰਮਤ ਨਾਮ ਦ੍ਰਿੜੀ ਜੈ ਕਾਮ ਕ੍ਰੋਧ ਨਗਰ ਮਹਿ ਸਬਲਾ ਨਿਤ ਉਠ ਉਠ ਜੂਝ ਕਰੀ ਜੈ ਅੰਗੀਕਾ ਕਰੋ ਰਖ ਲੇਵ ਗੁਰਪੂਰਾ ਕਾਢ ਕੱਢੀ ਜੈ ਅੰਤਰ ਅਗਨ ਸਬਲ ਅਤ ਬਿਖਿਆ ਹਿਵ ਸੀਤਲ ਸ਼ਬਦ ਗੁਰ ਦੀ ਜੈ ਤਨਮਨ ਸਾਥ ਹੋਏ ਅਧਿਕਾਈ ਰੋ ਕਾਟੈ ਸੁਖ ਸਵੀ ਜੈ ਜਿਉਂ ਸੁਰ ਕਿਰਨ ਰਵਿਆ ਸਰਬ ਠਾਈ ਸਭ ਕਟਕਟ ਰਾਮ ਰਵੀ ਜੈ ਸਾਧੂ ਸਾਧ ਮਿਲੇ ਰਸ ਪਾਵੈ ਤਤ ਨਿਜ ਕਰ ਬੈਠਿਆ ਪੀ ਜੈ ਜਨ ਕੋ ਪ੍ਰੀਤ ਲਗੀ ਗੁਰ ਸੇਤੀ ਜਿਉਂ ਚਕਵੀ ਦੇਖ ਸੁਰੀ ਜੈ ਨਿਰਖਤ ਨਿਰਖਤ ਰਹਿਣ ਸਭ ਨਿਰਖੀ ਮੁਖ ਕਾਢੈ ਅੰਮ੍ਰਿਤ ਪੀ ਜੈ ਸਾਖਤ ਸਵਾਨ ਕਹੀਐ ਬਹੁ ਲੋਪੀ ਬਹੁ ਦੁਰਮਤ ਮਹਿਲ ਪ੍ਰੀ ਜੈ ਆਪਨ ਸਵਾਇ ਕਰੇ ਬਹੁ ਬਾਤਾ ਤਿਨਾ ਕਾ ਵਿਸਾਹੁ ਕਿਆ ਕੀ ਜੈ ਸਾਧੂ ਸਾਸਰਨ ਮਿਲ ਸੰਗਤ ਜਿਤ ਹਰ ਰਸ ਕਾਢ ਕਢੀ ਜੈ ਪਰਉਪਕਾਰ ਬੋਲੇ ਬਹੁ ਗੁਣੀਆ ਮੁਖ ਸੰਤ ਭਗਤ ਹਰਦੀ ਜੈ ਤੂੰ ਅਗਮ ਦਿਆਲ ਦਿਆ ਪਤ ਦਾਤਾ ਸਭ ਦਯਾਤਾ ਰਖ ਲੀ ਜੈ ਸਰਬ ਜੀ ਜਗ ਜੀਵਨ ਏਕੋ ਨਾਨਕ ਪ੍ਰਤਪਾਲ ਕਰੀ ਜੈ ਕਲਿਆਣ ਮਹੱਲਾ ਚੌਥਾ ਰਾਮਾ ਹਮ ਦਾਸਨ ਦਾਸ ਕਰੀ ਜੈ ਜਬਲਗ ਸਾਸ ਹੋਏ ਮਨ ਅੰਤਰ ਸਾਧੂ ਤੂਰ ਪੀਵੀ ਜੈ ਰਹਾਉ ਸੰਕਰ ਨਾਦ ਸ਼ੇਖ ਨਾਗ ਮੁਨ ਤੂਰ ਸਾਧੂ ਕੀ ਲੋਚੀ ਜੈ ਪਵਨ ਪਵਨ ਪਵਿੱਤ ਹੋਏ ਸਭ ਜੈ ਸਾਧੂ ਚੰਤਰੀ ਜੈ ਤਜ ਲਾਜ ਹੰਕਾਰ ਸਭ ਤਜੈ ਮਿਲ ਸਾਧੂ ਸੰਗ ਰਹੀ ਜੈ ਧਰਮ ਰਾਏ ਕੀ ਕਾਨ ਚੁਕਾਵੈ ਬਿਖ ਡੁਬਦਾ ਕਾਢ ਕੱਢੀ ਜੈ ਬ੍ਰਹਮ ਸੁਕੇ ਬਹੁ ਉਬ ਸੁਖ ਕਹੀਏ ਮਿਲ ਸਾਧੂ ਸੰਗ ਹਰੀ ਜੈ ਤਾਂਤੇ ਬਿਲੰਪਲ ਟਿਲ ਨਾ ਕੀ ਜੈ ਜਾਇ ਸਾਧੂ ਚਰਨ ਲਗੀ ਜੈ ਰਾਮ ਨਾਮ ਕੀਰਤਨ ਰਤਨ ਵਥ ਹਰ ਸਾਧੂ ਪਾਸ ਰਖੀ ਜੈ ਜੋ ਬਚਨ ਗੁਰ ਸਤ ਸਤ ਕਰ ਮਾਨੈ ਤਿਸ ਆਗੇ ਕਾੜ ਤਰੀ ਜੈ ਸੰਤੋ ਸੁਨੋ ਸੁਨੋ ਜਨ ਪਾਈ ਗੁਰ ਕਾਢੀ ਬਾਹਾਂ ਕੁਕੀ ਜੈ ਜੇ ਆਤਮ ਕੋ ਸੁਖ ਸੁਖ ਨਿਤ ਲੋੜੋ ਤਾਂ ਸਤਿਗੁਰ ਸਰਨ ਪਵੀ ਜੈ ਜੇਵੜ ਭਾਗ ਹੋਏ ਅਤਨਿਕਾ ਤਾਂ ਗੁਰਮਤ ਨਾਮ ਦ੍ਰਿੜੀ ਜੈ ਸਭ ਮਾਇਆ ਮੋਹ ਬਿਖਮ ਜਗ ਤਰੀਐ ਸੇਜੇ ਹਰ ਰਸ ਪੀ ਜੈ ਮਾਇਆ ਮਾਇਆ ਕੇ ਜੋ ਅਧਿਕਾਈ ਵਿੱਚ ਮਾਇਆ ਪਚੈ ਪਚੀਜੈ ਅਗਿਆਨ ਅੰਧੇਰ ਮਹਾਪੰਥ ਬਿਖੜਾ ਅੰਕਾਰ ਪਾਰ ਲਦਲੀ ਜੈ ਨਾਨਕ ਰਾਮ ਰਮ ਰਮ ਰਮ ਰਮ ਰਾਮੈ ਤੇ ਗਤ ਕੀ ਜੈ ਸਤਿਗੁਰ ਮਿਲੈ ਤਾਂ ਨਾਮ ਦ੍ਰਿੜਾਏ ਰਾਮ ਨਾਮੈ ਰਲੈ ਮਿਲੀ ਜੈ ਛੱਕਾ ਪਹਿਲਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਪੰਗੁਰ ਪ੍ਰਸਾਦ ਰਾਗ ਪ੍ਰਭਾਤੀ ਵਿਪਾਸ ਮੱਲਾ ਪਹਿਲਾ ਚੁੱਪ ਦੇ ਕਰ ਪਹਿਲਾ ਨਾਏ ਤੇਰੈ ਤ੍ਰਿਣਾ ਨਾਏ ਪਥ ਪੂਜ ਨਾਓ ਤੇਰਾ ਗਹਿਣਾ ਮਤ ਮਕਸੂਦ ਨਾਏ ਤੇਰੈ ਨਾਉ ਮੰਨੇ ਸਭ ਕੋਏ ਵਿਣ ਨਾਵੈ ਪਥ ਕਭੂ ਨਾ ਹੋਏ ਅਵਰ ਸਿਆਣਪ ਸਗਲੀ ਪਾਜ ਜੈ ਬਖਸ਼ੇ ਤੈ ਪੂਰਾ ਕਾਜ ਰਹਾਉ ਨਾਉ ਤੇਰਾ ਤਾਣ ਨਾਉ ਦੀਬਾਣ ਨਾਉ ਤੇਰਾ ਲਸਕਰ ਨਾਉ ਸੁਲਤਾਨ ਨਾਏ ਤੇਰੈ ਮਾਣ ਮਹਿਤ ਪ੍ਰਵਾਣ ਤੇਰੀ ਨਦਰੀ ਕਰਮ ਪਵੈ ਨਿਸਾਨ ਨਾਏ ਤੇਰੈ ਸਿਜ ਨਾਏ ਸਲਾਹੋ ਨਾਉ ਤੇਰਾ ਅੰਮ੍ਰਿਤ ਬਿਖ ਉਠ ਜਾਏ ਨਾਏ ਤੇਰੈ ਸਭ ਸੁਖ ਵਸੈ ਮਨ ਆਏ ਬਿਨ ਨਾਵੈ ਬਾਦੀ ਜੰਪੁਰ ਜਾਏ ਨਾਰੀ ਬੇਰੀ ਕਰਦਰ ਦੇਸ ਮਨ ਕੀਆ ਖੁਸ਼ੀਆਂ ਕੀ ਚੇਵੇਸ ਜਾਂ ਸਦੇ ਤਾਂ ਢਿਲ ਨਾ ਪਾਏ ਨਾਨਕ ਕੂੜ ਕੂੜੋ ਹੋਏ ਜਾਏ ਪ੍ਰਭਾਤੀ ਮਹੱਲਾ ਪਹਿਲਾ तेरा नाम रतन कर्म चानण सुरतित है, लोए अंधेर अंधी वापरै सगल ली जय खोए। यो संसार सगल बिका तेरा नाम दारु अवर नास्त करण हार अपार रहाओ। पताल पुरिया एक पार होवे लाख करोड़ तेरे लाल कीमत ता पवे जा सिरे हो वै होर। दुखां ते सुख उपजै सुखी होवे दुख चित मुख तू सलाहिए तित मुख कैसी भूख। नानक मूर्ख एक तू अवर पलासै सार जितन नाम ना उपजै से तन होहे खुआर। प्रभाती महला पहला। जय कारण वेद ब्रह्म उचरे संकर छोड़ी माया

0: ਪੁੱਛਿਐ ਸਚ ਕਰ ਲਿਹੋ ਬਤਾਏ ਸਾ ਜਾਤ ਸਾਪਤ ਹੈ ਜਿਹੇ ਕਰਮ ਕਮਾਏ ਜਨਮ ਮਰਨ ਦੁਖ ਘਾਟੀਐ ਨਾਨਕ ਛੂਟਸ ਨਾਏ ਪ੍ਰਭਾਤੀ ਮਹੱਲਾ ਪਹਿਲਾ ਜਾਤ ਬਿਕਸੈ ਮੂਠੋ ਅੰਦਾ ਗਲਫਾਈ ਸਿਰ ਮਾਰੇ ਤੰਦਾ ਆਸਾ ਆਵੈ ਮਨਸਾ ਜਾਏ ਉਰਜੀ ਤਾਣੀ ਕਿਛ ਨਾ ਬਸਾਏ ਜਾਗ ਸਜੀਵਨ ਜਾਗਣ ਹਾਰਾ ਸੁਖ ਸਾਗਰ ਅੰਮ੍ਰਿਤ ਭੰਡਾਰਾ ਰਹਾਉ ਕਹਿਓ ਨਾ ਬੂਜੈ ਅੰਧ ਨਾ ਸੂਜੈ ਪੋਟੀ ਕਾਰ ਕਮਾਈ ਆਪੇ ਪ੍ਰੀਤ ਪ੍ਰੇਮ ਪਰਮੇਸ਼ਰ ਕਰਮੀ ਮਿਲੈ ਵਡਾਈ ਦਿਨ ਦਿਨ ਆਵੈ ਤਿਲ ਤਿਲ ਛੀਜੈ ਮਾਇਆ ਮੋਹ ਕਟਾਈ ਬਿਨ ਗੁਰ ਬੂਡੋ ਠੋਰ ਨਾ ਪਾਵੈ ਜਬ ਲਗਦੂ ਜੀ ਰਾਈ ਇਨਸ ਜੀਆ ਦੇਖ ਸਮਾਲੈ ਸੁਖ ਦੁਖ ਪੁਰਬ ਕਮਾਈ ਕਰਮਹੀਣ ਸਚ ਭੀਖਿਆ ਮਾਂਗੈ ਨਾਨਕ ਮਿਲੈ ਵਡਾਈ ਪ੍ਰਭਾਤੀ ਮਹੱਲਾ ਪਹਿਲਾ ਮਸਟ ਕਰੋ ਮੂਰਖ ਜਗ ਕਹੀਆ ਅਧਿਕ ਬਕੋ ਤੇਰੀ ਲਿਵ ਰਹੀਆ ਭੂਲ ਚੁਗ ਤੇਰੇ ਦਰਬਾਰ ਨਾ ਬਿਨਾ ਕੈਸੇ ਆਚਾਰ ਐਸੇ ਝੂਠ ਮੁਠੇ ਸੰਸਾਰਾ ਨਿੰਦਕ ਨਿੰਦੈ ਮੁਝੈ ਪਿਆਰਾ ਰਹਾਉ ਜਿਸ ਨਿੰਦੇ ਸੋਈ ਵਿਧ ਜਾਣੈ ਗੁਰ ਕੈ ਸ਼ਬਦੇ ਦਰ ਨਿਸਾਣੈ ਕਾਰਣ ਨਾਮ ਅੰਤਰਗਤ ਜਾਣੈ ਜਿਸਨੋ ਨਦਰ ਕਰੇ ਸੋਈ ਵਿਧ ਜਾਣੈ ਮੈਂ ਮੈਲੂ ਉਜਲ ਸਚ ਸੋਏ ਉੱਤਮ ਆਖ ਨਾ ਉੱਚਾ ਹੋਏ ਮਨਮੁਖ ਖੂਲ ਮਹਾਂਭਿਖ ਖਾਏ ਗੁਰਮੁਖ ਹੋਏ ਸੁਰਾ ਚੈ ਨਾਏ ਅੰਧੋ ਬੋਲੋ ਮੁਗਤ ਗਵਾਰ ਹੀਣੋ ਨੀਚ ਬੁਰੋ ਬੁਰਿਆਰ ਨੀ ਦਨ ਕੋ ਤਨ ਨਾਮ ਪਿਆਰ ਇਹ ਤਨਸਾਰ ਹੋਰ ਭਿਖਿਆ ਛਾਰ ਉਸ ਤਤ ਨਿੰਦਾ ਸ਼ਬਦ ਵਿਚਾਰ ਜੋ ਦੇਵੈ ਤਿਸਕੋ ਜੈਕਾਰ ਤੂੰ ਬਖਸ਼ੇ ਜਾਤ ਪਤ ਹੋਏ ਨਾਨਕ ਹੈ ਕਹਾਵੈ ਸੋਏ ਪ੍ਰਭਾਤੀ ਮਹੱਲਾ ਪਹਿਲਾ ਖਾਇਆ ਮੈਲ ਵਧਾਇਆ ਪੈਦੇ ਕਰਕੀ ਹਾਣ ਬਕ ਬਕ ਵਾਦ ਚਲਾਇਆ ਬਿਨਾ ਵੈ ਬਿਖ ਜਾਣ ਬਾਬਾ ਐਸਾ ਬਿਖਮ ਜਾਲ ਮਨ ਵਾਸਿਆ ਬਿਪਲ ਚਾਗ ਸਹਿਜ ਪਰਗਾਸਿਆ ਰਹਾਉ ਬਿਖਾਣਾ ਬਿਖ ਭੁੱਲਣਾ ਬਿੱਕੀ ਘਰ ਕਮਾਏ ਜਮਦਰ ਬਾਦੇ ਮਾਰੀਏ ਛੂਟਸ ਸਾਚੈ ਨਾਏ ਜਿਵ ਆਇਆ ਤਿਵ ਜਾਏ ਸੀ ਕਿਆ ਲਿਖ ਲੈ ਜਾਏ ਮਨੁੱਖ ਮੂਲ ਗਵਾਇਆ ਦਰਗੈ ਮਿਲੈ ਸਜਾਏ ਜੈ ਖੋਟੋ ਸਚ ਨਿਰਮਲੋ ਗੁਰਸਬਦੀ ਵਿਚਾਰ ਤੇ ਨਰ ਵਿਰਲੇ ਜਾਣੀਐ ਜਿਨ ਅੰਤਰ ਗਿਆਨ ਮੁਰਾਰ ਅਜਰ ਜਰੈ ਨਿਜਰ ਚਰੈ ਅਮਰ ਅਨੰਦ ਸਰੂਪ ਨਾਨਕ ਚਲ ਕੋ ਮੀਨ ਸਹਿ ਥੈ ਪਾਵੈ ਰਾਖੂ ਪ੍ਰੀਤ ਪ੍ਰਭਾਤੀ ਮਹੱਲਾ ਪਹਿਲਾ ਗੀਤ ਨਾਦ ਹਰਖ ਚਤੁਰਾਈ ਰਹਿਸ ਰੰਗ ਫੁਰਮਾਏ ਸਕਾਈ ਪਹਿਨਣ ਖਾਣਾ ਚੀਤ ਨਾ ਪਾਏ ਸਾਹ ਸੰਜਮ ਸੁਖ ਨਾ ਵਸਾਈ ਕਿਆ ਜਾਨਾ ਕਿਆ ਕਰੈ ਕਰਾਵੈ ਨਾ ਬਿਨਾ ਤਨ ਕਿਛ ਨਾ ਸੁਖਾਵੈ ਰਹਾਉ ਜੋਗ ਵਿਨੋਦ ਸਵਾਦ ਆਨੰਦਾ ਮਸਤ ਪਾਏ ਭਗਤ ਗੋਬਿੰਦਾ ਕੀਰਤ ਕਰਮਕਾਰ ਨਿਜ ਸੰਦਾ ਅੰਤਰ ਰਵਤੋ ਰਾਜ ਰਵਿੰਦਾ ਪ੍ਰਿਉ ਪ੍ਰਿਉ ਪ੍ਰੀਤ ਪ੍ਰੇਮ ਉਰਤਾਰੀ ਦੀਨਾ ਨਾਥ ਪਿਓ ਬਨਵਾਰੀ ਅੰਧੇ ਨਾਮ ਦਾਮ ਬ੍ਰਤਕਾਰੀ ਤ੍ਰਿਪਤ ਤਰੰਗ ਤਤ ਵਿਚਾਰੀ ਅਕਥੋ ਕਥੋ ਕਿਆ ਮੈਂ ਜੋਰ ਭਗਤ ਕਰੀ ਕਰਾਏ ਹੇ ਮੋਰ ਅੰਤਰ ਵਸੈ ਚੁਕੈ ਮੈਂ ਮੋਰ ਕਿਸੇ ਵੀ ਦੂਜਾ ਨਹੀਂ ਹੋਰ ਗੁਰ ਕਾ ਸ਼ਬਦ ਮਹਾਰਸ ਮੀਠਾ ਐਸਾ ਅੰਮ੍ਰਿਤ ਅੰਤਰ ਡੀਠਾ ਜਿਨ ਚਾਖਿਆ ਪੂਰਾ ਪਦ ਹੋਏ ਨਾਨਕ ਤਰਾ ਪਿਓ ਧਨ ਸੁਖ ਹੋਏ ਪ੍ਰਭਾਤੀ ਮਹੱਲਾ ਪਹਿਲਾ ਅੰਤਰ ਦੇਖ ਸ਼ਬਦ ਮਨ ਮਾਨਿਆ ਅਵਰ ਨਾ ਰੰਗ ਨਹਾਰਾ ਇਹਨਸ ਜੀਆਂ ਦੇਖ ਸਮਾਲੇ ਤਿਸ ਹੀ ਕੀ ਸਰਕਾਰਾ ਮੇਰਾ ਪ੍ਰਭ ਰਾਂਗ ਕਣੋ ਅਤ ਰੂੜੋ ਦੀਨ ਦਿਆਲ ਪ੍ਰੀਤਮ ਮਨ ਮੋਹਨ ਅਤਰਸ ਲਾਲ ਸੰਗੂੜੋ ਰਹਾਉ ਉਪਰ ਖੂਬ ਗਗਨ ਪਨੇਹਾਰੀ ਅੰਮ੍ਰਿਤ ਪੀ ਆਵਣ ਹਾਰਾ ਜਿਸ ਕੀ ਰਚਨਾ ਸੋਭਿ ਜਾਣੈ ਗੁਰਮੁਖ ਗਿਆਨ ਵਿਚਾਰਾ ਪਸਰੀ ਕਿਰਨ ਰਸ ਕਮਲ ਬਿਗਾਸੇ ਸਸਕਰ ਸੂਰ ਸਮਾਇਆ ਕਾਲ ਬਿੰਦਰ ਮਨਸਾ ਮਰ ਮਾਰੀ ਗੁਰ ਪ੍ਰਸਾਦ ਪ੍ਰਪਾਇਆ ਅਤਰ ਸਰੰਗ ਚਲੂਲੈ ਰਾਤੀ ਦੂਜਾ ਰੰਗ ਨਾ ਕੋਈ ਨਾਨਕ ਰਸਨ ਸਾਏ ਰਾਤੇ ਰਵ ਰਹਿਆ ਪ੍ਰਭ ਸੋਈ ਪ੍ਰਭਾਤੀ ਮਹੱਲਾ ਪਹਿਲਾ ਬਾਰ ਹੈ ਮਹਿ ਰਾਵਲ ਖਪ ਜਾਵੈ ਚੋ ਛੇ ਮਹਿ ਸੰਨਿਆਸੀ ਜੋਗੀ ਕਾਪੜੀਆ ਸਿਰ ਖੂਤੇ ਬਿਨ ਸਬਦੈ ਗਲਫਾਸੀ ਸ਼ਬਦ ਰਤੇ ਪੂਰੇ ਬੇਰਾਗੀ ਓ ਹਠਸਤ ਮਹਿ ਭਿਖਿਆ ਜਾਚੀ ਏਕ ਪਾਏ ਲਿਵ ਲਾਗੀ ਰਹਾਉ ਬ੍ਰਹਮਣ ਵਾਦ ਪੜੇ ਕਰ ਕਿਰਿਆ ਕਰਨੀ ਕਰਮ ਕਰਾਏ ਬਿਨ ਬੂਜੇ ਕਿ ਸੂਜੇ ਨਾਏ ਮਨੁੱਖ ਵਿਛੜ ਦੁਖ ਪਾਏ ਸ਼ਬਦ ਮਿਲੇ ਸੇ ਸੁਚਾ ਚਾਰੀ ਸਾਚੀ ਦਰਗੈ ਮਾਨੇ ਅੰਧੇ ਨਾਰਤਨ ਲਿਵ ਲਾਗੇ ਜੁਗ ਜੁਗ ਸਾਚ ਸਮਾਨੇ ਸਗਲੇ ਕਰਮ ਤਰਮ ਸੁਚ ਸੰਜਮ ਜਪ ਤਵ ਤੀਰਥ ਸ਼ਬਦ ਵਸੇ ਨਾਨਕ ਸਤਿਗੁਰ ਮਿਲੈ ਮਿਲਾਇਆ ਦੁਖ ਪਰਾਸ਼ਤ ਕਾਲ ਨਸੇ ਪ੍ਰਭਾਤੀ ਮਹੱਲਾ ਪਹਿਲਾ संता की रेण साध जन संगत हर कीर्त तिर तारी कहाँ करे बपुरा जम डर पै गुरमुख हृदय मुरारी। जल जाओ जीवन ना बिना हर जप जाओ जपो जम माली गुरमुख आवे साध मना रहाओ। गुरु दे साच सुख जाको क्या तिस उपमा कही है लाल जवेह रतन पदार्थ खोजत गुरमुख लही है। चीने ज्ञान ध्यान तन साचो एक शब्द लिव लावे निरालंब निरहार नह केवल निरपो ताड़ी लावे। सायर सप्त परे जल निर्मल उल्टी नाव तरावे बाहर जातो ठाक रहावे गुरमुख सह समावे। सो गिरही सोदा सुदासी जिन गुरमुख आप पछान्या नानक है अवर नहीं दूजा साच शब्द मन मान्या। राग प्रभाती महला तीजा चो पदे इक ओंकार सत गुर प्रसाद। गुरमुख बिरला कोई बुझे सबदे रहिया समाई नावर ते सदा सुख पावे साच रहे लिवलाई। हर हर नाम जपो जन पाई गुर प्रसाद मन स्थिर होवे अंदिन हर रस रहिया अगाई रहाओ। अंदिन भगत करो दिन राति इजुका लाहा पाई सदा जन निर्मल मैल न लागे सच नाम चित लाई। सुख सिगा सतगुरु दिखाया नाम वडी वडियाई खुट भंडार परे कदे तोड़ न आवे सदा हर सेव पाई। आपे करता जिसनो देवे तिस वसै मन आई नानक नाम त्याय सदा तू सतगुरु दिया दिखाई। प्रभाती महला तीजा निर्गुणियारे को बख्श लै स्वामी आपे ले हो मिलाए तू बेन तेरा अंत ना पाया शब्द दे हो बुझाई। हर जियो तुद विटो बल जाई तन मन अर्पी तुद आगे राखो सदा रहा सरनाई रहाओ। अपने पाने वि सदा रख स्वामी हर नामो देहे वडियाए पूरे गुरते पाणा जापै अंधन सहज समाई। तेरे पाणे भगत जे तुद पावे आपे बख्श मिलाई तेरे पाणे सदा सुख पाया गुर तृष्णा अगन बुझाई। जो तू करे सोहो वै करते अवर ना करना जाई नानक नावै जेवड़ अवर ना दाता पूरे गुरते पाई। प्रभाती महला तीजा गुरमुख हर सलाहया जिना तिन सलाहे हर जाता विचो परम गया है दूजा गुर कै शब्द पछाता। हर जियो तू मेरा इक सोई तुद जपी तुदे सलाई गत मत तुझ ते होई रहाओ। गुरमुख सलाहन से साध पायन मीठा अमृत सा सदा मीठा कदे ना फीका गुर सबदी विचार। जिन मीठा लाया सोई जाने तिस विटो पर जाय शब्द सलाई सदा सुखदाता विचो आप गवाई। सतगुर मेरा सदा है दाता जो इच्छा सो फल पाए नानक नाम लै वडियाई गुर सबदी सच पाए। प्रभाती महला तीजा जो तेरी सरनाई हर जियो तिन तू राखन जोग तू जेवड़ मैं अवर ना सूजे ना कोहवा ना होग। हर जियो सदा तेरी सरनाई ज्यो पावे त्यो राखो मेरे स्वामी एह तेरी वडियाई रहाओ। जो तेरी सरनाई हर जियो तिन की करे प्रतपाल आप कृपा कर राखो हर जियो पोहे ना सकै जमकाल। तेरी सरनाई सच्ची हर जियो ना ओ कटे ना जाए जो हर छोड़ दूजे पाए लागे ओ जमै ता मर जाए। जो तेरी सरनाई हर जियो तिना दुख पू किछ नाहे नानक नाम सलाहे सदा तू सच्चै शब्द समाहे। प्रभाती महला तीजा गुरमुख हर जियो सदा त्याओ जब लग जीव प्राण गुर शब्दी मन निर्मल हुआ चुका मन अभिमान। सफल जन्म तिस प्राणी केरा हर के नाम समान। मेरे मन गुर की जिक सुनी जय हर का नाम सदा सुखदाता सहजे हर स्पी जय रहाओ। मूल पछाण तिन निज करवासा सह दे सुख होई गुर के शब्द कमल प्रगास्या हो मैं दुर्मत खोई। सबना में एको सच वर्तै विरला बुझै कोई गुरमति मन निर्मल हुआ अमृत तत्व खानै हर का नाम सदा मन वस्या विच मन ही मन मानै। सद बलिहारी गुर अपने विठो जित आत्म राम पछानै। मान जन्म सदगुरु ना सेव्या बिरथा जन्म गवाया नदर करेता सदगुर मिले सेजे से समाया। नानक नाम मिले वडियाई पूरे भाग त्याया। प्रभाती महला तीजा आपे भांत बनाए बहुरंगी शिष्ट उपाय प्रभ खेल किया कर विखे करे कराए सर्व जिया नोरिज कदिया। कली काल में रविया राम कटकट पूर रहा प्रभ एको गुरमो प्रगट हर हर नाम रहाओ। ਗੁਪਤਾ ਨਾਵਰਤੈ ਵਿੱਚ ਕਲਯੁਗ ਕਟ ਕਟ ਹਰ ਪ੍ਰਭੂ ਰਹਿਆ ਨਾਵਰ ਤਨ ਤਿਨਾ ਹਿਰਦੈ ਪ੍ਰਗਟਿਆ ਜੋ ਗੁਰੂ ਸਰਨਾਈ ਭਜ ਪਿਆ ਇੰਦਰੀ ਪੰਚ ਪੰਚੇ ਵਸ ਆਣੈ ਖਿਮਸ ਤੋ ਗੁਰਮਤ ਪਾਵੈ ਸੋ ਤਨ ਤਨ ਹਰ ਜਨ ਵਡ ਪੂਰਾ ਜੋ ਪੈ ਵੈਰਾਗ ਹਰ ਗੁਣ ਗਾਵੈ ਗੁਰ ਤੇ ਮੋ ਫਿਰੇ ਜੇ ਕੋਈ ਗੁਰ ਕਾ ਕਹਿਆ ਨਾਚਿਤ ਤਰੈ ਕਰ ਆਚਾਰ ਪੋ ਸੰ ਪੋ ਸੰਚੈ ਜੋ ਕਿਛ ਕਰੈ ਸੁਨਰਕ ਪਰੈ ਏਕੋ ਸ਼ਬਦ ਏਕੋ ਪ੍ਰਵਰਤੈ ਸਭ ਏਕਸ ਤੇ ਉਤਪਤ ਚੱਲੈ ਨਾਨਕ ਗੁਰਮੁਖ ਮੇਲ ਮਿਲਾਏ ਗੁਰਮੁਖ ਹਰ ਹਰ ਜਾਏ ਰਲੈ ਪ੍ਰਭਾਤੀ ਮਹਲਾ ਤੀਜਾ ਮੇਰੇ ਮਨ ਗੁਰ ਆਪਣਾ ਸਲਾਹੇ ਪੂਰਾ ਭਾਗ ਹੋਵੇ ਮੁਖ ਮਸਤਕ ਸਦਾ ਹਰ ਕੇ ਗੁਣ ਗਾਹੇ ਰਹਾਓ ਅੰਮ੍ਰਿਤ ਨਾਮ ਭੋਜਨ ਹਰ ਦੇ ਕੋਟ ਮਦੇ ਕੋਈ ਵਿਰਲਾ ਲੇ ਜਿਸਨੂੰ ਆਪਣੀ ਨਦਰ ਕਰੇ ਗੁਰ ਕੇ ਚਿਣ ਮਨ ਮਾਹੇ ਵਸਾਏ ਦੁੱਖ ਅਨੇਰਾ ਅੰਦਰੋ ਜਾਏ ਆਪੇ ਸਾਚਾ ਲਏ ਮਿਲਾਏ ਗੁਰ ਕੀ ਬਾਣੀ ਸਿਉ ਲਾਏ ਪਿਆਰ ਇੱਥੇ ਉੱਥੇ ਇਹੋ ਆਧਾਰ ਆਪੇ ਦੇਵੈ ਸਿਰਜਣਹਾਰ ਸੱਚਾ ਮਨਾਏ ਆਪਣਾ ਪਾਣਾ ਸੋਈ ਭਗਤ ਸੋਕੜ ਸੋ ਜਾਣਾ ਨਾਨਕ ਤਿਸਕੈ ਸਦ ਕੁਰਬਾਣਾ ਪ੍ਰਭਾਤੀ ਮਹੱਲਾ ਚੌਥਾ ਵਿਪਾਸ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਰਸਕ ਰਸਕ ਗੁਣ ਗਾਵੋ ਗੁਰਮਤ ਲਿਵ ਉਨਮਨ ਨਾਮ ਲਗਾਨ ਅੰਮ੍ਰਿਤ ਰਸ ਪੀਆ ਗੁਰਸਬਦੀ ਹਮ ਨਾਮ ਵਿਟੋ ਕੁਰਬਾਨ ਹਮਰੇ ਜਗਜੀਵਨ ਹਰ ਪ੍ਰਾਨ ਹਰ ਉਤਮ ਰਿਤ ਅੰਤਰ ਪਾਇਓ ਗੁਰਮੰਤ ਦਿਓ ਹਰ ਕਾਨ ਰਹਾਓ ਆਵੋ ਸੰਤ ਮਿਲੋ ਮੇਰੇ ਪਾਈ ਮਿਲ ਹਰ ਹਰ ਨਾਮ ਵਖਾਨ ਕਿਤ ਵਿਦ ਕਿਉ ਪਾਈਐ ਪ੍ਰਭ ਆਪਣਾ ਮੋਕੋ ਕਰੋ ਉਪਦੇਸ਼ ਹਰ ਦਾਨ ਸਤਸੰਗਤ ਮੈਂ ਹਰ ਹਰ ਵਸਿਆ ਮਿਲ ਸੰਗਤ ਹਰ ਗੁਣ ਜਾਨ ਵੱਡੈ ਪਾ ਸਤਸੰਗਤ ਪਾਏ ਗੁਰ ਸਤਿਗੁਰ ਪਰਸ ਭਗਵਾਨ ਗੁਣ ਗਾਵੋ ਪ੍ਰਭ ਅਗਮ ਠਾਕੁਰ ਕੇ ਗੁਣ ਗਾਇ ਰਹਿ ਹੈਰਾਂ ਜਨ ਨਾਨਕ ਗੁਰ ਕਿਰਪਾ ਧਾਰੀ ਹਰ ਨਾਮ ਦਿਓ ਖਿਨ ਦਾਨ ਪ੍ਰਭਾਤੀ ਮਹੱਲਾ ਚੌਥਾ ਉਗਵੈ ਸੁਰ ਗੁਰਮੁਖ ਹਰ ਬੋਲੇ ਸਭ ਰਹਿਣ ਸਮਾਲੈ ਹਰ ਗਾਲ ਹਮਰੈ ਪ੍ਰਭ ਹਮ ਲੋਚ ਲਗਾਈ ਹਮ ਕਰੋ ਪ੍ਰਭੂ ਹਰ ਪਾਲ ਮੇਰਾ ਮਨ ਸਾਧੂ ਤੂ ਰਵਾਲ ਹਰ ਨਾਮ ਦ੍ਰਿੜਾਯੋ ਗੁਰ ਮੀਠਾ ਗੁਰ ਪਗ ਚਾਰੋ ਹਮ ਬਾਲ ਰਹਾਓ ਸਾਗਤ ਕੋ ਦਿਨ ਰਹਿਣ ਅੰਧਾਰੀ ਮੋਹਿ ਫਾਥੇ ਮਾਇਆ ਜਾਲ ਖਿਨ ਪਲ ਹਰ ਪ੍ਰਭ ਹਿਰਦੈ ਨਾ ਵਸਿਓ ਰਿਨ ਬਾਦੈ ਬਹੁ ਬਿਦ ਬਾਲ ਸਤਸੰਗਤ ਮਿਲ ਮਤ ਬੁੱਧ ਪਾਈ ਹੋ ਛੂਟੇ ਮਮਤਾ ਜਾਲ ਹਰ ਨਾਮਾ ਹਰ ਮੇਠ ਲਗਨਾ ਗੁਰ ਕੀਏ ਸ਼ਬਦ ਨਿਹਾਲ ਹਮ ਬਾਰਕ ਗੁਰ ਅਗਮ ਗੁਸਾਈ ਗੁਰ ਕਰ ਕਿਰਪਾ ਪ੍ਰਤਪਾਲ ਬਿਖ ਪੋਜ ਡੁਬਦੇ ਕਾੜ ਲਿਹੋ ਪ੍ਰਭ ਗੁਰ ਨਾਨਕ ਪਾਲ ਗੋਪਾਲ ਪ੍ਰਭਾਤੀ ਮਹੱਲਾ ਚੌਥਾ ਇੱਕ ਹਿਨ ਹਰ ਪ੍ਰਭ ਕਿਰਪਾ ਤਾਰੀ ਗੁਣ ਗਾਇ ਰਸਕ ਰਸੀਕ ਗਾਵ ਸੁਨ ਦੋ ਪਏ ਮੁਕਤੇ ਜਿਨ ਗੁਰਮੁਖ ਖਿਨ ਹਰ ਪੀਕ ਮੇਰੈ ਮਨ ਹਰ ਹਰ ਰਾਮ ਨਾਮ ਰਸਟੀ ਗੁਰਮੁਖ ਨਾਮ ਸੀਤਲ ਜਲ ਪਾਇਆ ਹਰ ਹਰ ਨਾਮ ਪਿਆ ਰਸ ਚੀਕ ਰਹਾਉ ਜਿਨ ਹਰ ਹਿਰਦੈ ਪ੍ਰੀਤ ਲਗਾਨੀ ਤਿਨਾ ਮਸਤਕ ਊ ਜਲ ਟੀਕ ਹਰ ਜਨ ਸੋਭਾ ਸਭ ਜਗ ਉਪਰ ਜਿਉਂ ਵਿੱਚ ਉਡਵਾ ਸਸਕੀਕ ਜਿਨ ਹਰ ਹਿਰਦੈ ਨਾਮ ਨਾ ਵਸਿਓ ਤਿਨ ਸਭ ਕਾ ਜਫੀਕ ਜੈਸੇ ਸਿਗਾਰ ਕਰੈ ਦੇਹੋ ਮਾਨੁਖ ਨਾਮ ਬਿਨਾ ਨਕਟੇ ਨਕਨੀਕ ਕਟਕਟ ਰਮਈਆ ਰਮਤ ਰਾਮ ਰਾਏ ਸਭ ਵਰਤੈ ਸਭ ਮੈਂ ਏਕ ਜਨ ਨਾਨਕ ਹਰ ਕਿਰਪਾ ਤਾਰੀ ਗੁਰ ਬਚਨ ਧਿਆਯੋ ਕਰੀ ਮੀਕ ਪ੍ਰਭਾਤੀ ਮਹੱਲਾ ਚੌਥਾ ਅਗਮ ਦਿਆਲ ਕਿਰਪਾ ਪ੍ਰਭ ਤਾਰੀ ਮੁਖ ਹਰ ਹਰ ਨਾਮ ਹਮ ਕਹੇ ਪਤਿਤ ਪਾਨ ਹਰ ਨਾਮ ਤਿਆਯੋ ਸਭ ਕਿਲ ਬਿਖ ਪਾਪ ਲਹੇ ਜਮਨ ਰਾਮ ਨਾਮ ਰਵ ਰਹੇ ਦੀਨ ਦਿਆਲ ਦੁਖ ਭੰਜਨ ਗਾਇਓ ਗੁਰਮਤ ਨਾਮ ਪਦਾਰਥ ਲਹੇ ਰਹਾਉ ਕਾਇਆ ਨਗਰ ਨਗਰ ਹਰ ਬਸਿਓ ਮਤ ਗੁਰਮਤ ਹਰ ਹਰ ਸਹੇ ਸਰੀਰ ਸਰੋਵਰ ਨਾਮ ਹਰ ਪ੍ਰਗਟਿਓ ਕਰ ਮੰਦਰ ਹਰ ਪ੍ਰਭ ਲਹੇ ਜੋ ਨਰ ਪਰਮ ਪ੍ਰਮ ਉਦਿਆਨ ਤੇ ਸਾਖਤ ਮੁੜ ਮੁਹੇ ਜਿਉ ਮ੍ਰਿਗ ਨਾ ਬਸੈ ਬਾਸ ਬਸਨਾ ਪ੍ਰਮ ਪ੍ਰਮਿਓ ਚਾਰ ਗਹੇ ਤੂੰ ਵਟ ਅਗਮ ਅਗਾਧ ਬੋਧ ਪ੍ਰਭ ਮਤ ਦੇਵੋ ਹਰ ਪ੍ਰਭ ਲਹੇ ਜਨ ਨਾਨਕੋ ਗੁਰ ਹਾਥ ਸਿਰ ਤਰਿਓ ਹਰ ਰਾਮ ਨਾਮ ਰਵ ਰਹੇ ਪ੍ਰਭਾਤੀ ਮਹੱਲਾ ਚੌਥਾ ਮਨ ਲਾਗੀ ਪ੍ਰੀਤ ਰਾਮ ਨਾਮ ਹਰ ਹਰ ਜਪਿਓ ਹਰ ਪ੍ਰਭ ਤਡਫਾ ਸਤਿਗੁਰ ਬਚਨ ਸੁਖਾਨੈ ਹੀਰੈ ਹਰ ਧਾਰੀ ਹਰ ਪ੍ਰਭ ਕਿਰਪਫਾ ਮੇਰੇ ਮਨ ਭਜ ਰਾਮ ਨਾਮ ਹਰ ਨਿਮਖਫਾ ਹਰ ਹਰ ਦਾਨ ਦਿਓ ਗੁਰਪੁਰੈ ਹਰ ਨਾਮਾ ਮਨ ਤਨ ਬਸਫਾ ਰਹਾਉ ਕਾਇਆ ਨਗਰ ਵਸਿਓ ਕਰ ਮੰਦਰ ਜਪ ਸੋਪਾ ਗੁਰਮੁਖ ਕਰਪਫਾ ਹਲਤ ਪਲਤ ਜਨ ਪਏ ਸੋਏ ਲੇਵੁਖ ਉਜਲ ਗੁਰਮੁਖ ਤਰਫਾ ਅਨਪੋ ਹਰ ਹਰ ਹਰ ਲਿਵ ਲਾਗੀ ਹਰ ਉਰ ਤਾਰਿਓ ਗੁਰ ਨਿਮਖ ਫਾ ਕੋਟ ਕੋਟ ਕੇ ਦੋਖ ਸਭ ਜਨ ਕੇ ਹਰ ਦੂਰ ਕੀਏ ਇੱਕ ਪਲਫਾ तुमरे जन तुम ही ते जाने प्रभ जान्यो जन ते मुखफा हर हर आप त्रयो हर जन मह जन नानक हर प्रभ इकफा प्रभाती महला चौथा। गुर सदगुर नाम दृढ़ायो हर हर हम मुए जीवे हर जपे बा तन तन गुरु गुरु सदगुर पूरा बिख डुबते पहां दे कडे बा। जप मन राम नाम अर्था बा उप जंप उपाय ना पाये कथों गुरपुरे हर प्रभ लाबा रहाओ। राम नाम रस राम रसायन रस पिया गुरमत रस बा मोह मनोर कंचन मिल संगत हर उर तारियो गुर हरे बा। होमे बिख्या नित लोभ लोभान ने पुत कलत मोहे लोबे बा संगत हर उर तारियो गुर हरे बा। होमे बिख्या नित लोभ लोभान ने पुत कलत मोहे लोबे बा तिन पग संत नासे वे कभू ते मनमुख पूं पर बा। तुमरे गुण तुम ही प्रभ जानो हम परे हार तुम सरनबा ज्यो जान्यो त्यों राखो स्वामी जन नानक दास तुम नबा। छक्का पहला प्रभाती विपास पड़ताल कर चौथा इकोंकार सतगुर प्रसाद। जप मन हर हर नाम निदान हर दरगह पावै मान जिन जपया ते पार प्राण रहाओ। सुन मन हर हर नाम करत्यां सुन मन हर कीरत अड़सठ मजान सुन मन गुरमुख पावै मान। जप मन परमेसर प्रदान खिन खोवै पाप कुटान मिल नानक हर भगवान। प्रभाती महला पंजवा विपास इक ओंकार सत गुर प्रसाद। मन हर किया तन सब साजिया पंच तत् रच जोत निवाजिया सेजा तत् बर्तन को पानी निमक ना विसारो सेवो सारग पानी। मन सदगुर सेव होए परम गते हर सोगते रहे निरारा तां तू पावे प्राण पते रहाओ। कापड़ पोग रस अनेक पुंचाए मात पिता कुटुंब सकल बनाए रिजक समाए जल थल मीत सोहर सेवो नीता नीत। ता सखाए जहे कोए ना होवै कोट प्राद इक खिन मह तो वै दात करै नहीं पछतावै एका बख्श फिर बहुर ना बुलावै। कित संजोगी पाया पाल सा संगत में बसे गोपाल गुर मिल आए तुमरे द्वार जन नानक दर्शन देहु मुरार। प्रभाती महला पंजवा प्रभ की सेवा जन की सोभा काम क्रोध मिटे तिस लोबा। नाम तेरा जन कै पंडार गुण गावे प्रभ दर्श प्यार। तुमरी भक्त प्रभ तुम्हें जनाई कार जेवरी जन लिए छडाई रहाओ। जो जन राता प्रभ कै रंग तिन सुख पाया प्रभ कै संग जिस रस आया सोई जाने पे पेख मन महे हैराने। सो सुखिया सप्ते उत्तम होए जाके हृदय वस्या प्रभ सोए सोई नेचल आवे ना जाए अंदर प्रभ के हर गुण गाए। ताको करो सगल नमस्कार जाके मन पूरन निरंकार कर कृपा मोए ठाकुर देवा नानक उदरे जन की सेवा। प्रभाती महला पंजवा गुण गावत मन होए आनंद आठ पैर सिमरो भगवंत जाके सिमरन कल मल जाहे तिस गुर की हम चरनी पाहे। सुमत देवो संत प्यारे सिमरो नाम मोहे निसतारे रहाओ। जिन गुर कहया मार्ग सीधा सकल त्याग नाम हर गीता तिस गुर कै सदा बल जाइए हर सिमर जिस गुर ते पाइये। बुद्ध प्राणी जिन गुर हे तराय जिस प्रसाद मोहे नहीं माया हत पल जिन गुरे सवारे तिस गुर ऊपर सदा हो वारिया। माँ मुगते किया ज्ञानी गुरपुरे की अकत कहानी पा ब्रह्म नानक गुरदेव वटे भाग पाइये हर सेव। प्रभाती महला पंजवा सगले दुख मिटै सुख दिए अपना ना जपाया कर कृपा अपनी सेवा लाए सगला दुर्त मिटाया। हम बारक सरन प्रभ दयाल अवगन काट किए प्रभ अपने राख लिए मेरे गुर गोपाल रहाओ। ता पाविन से खिन पीतर पय कृपाल गोसाई सास सास पा ब्रह्म अराधी अपने सदगुर कै बल जाई। अगम गोचर ब्यं स्वामी ता कांत ना पाइये लहा खाट होइये तनवंता अपना प्रभ त्याइये। आड़ पे पा ब्रह्म त्याई सदा सदा गुण गाया कहो नानक मेरे पूरे मनोत पार ब्रह्म गुर पाया। प्रभाती महला पंजवा
1: सिमरत नाम तिलक सब नासे सच नाम गुर दीनी रासे प्रभ की दरगा सुपावंते सेवक सेख सेव सदा सुवंते हर हर नाम जपो मेरे पाई। सगले रोग दुख सब बिन सहंग अज्ञान अंधेरा मन ते जाई रहा जन्म मरण गुर राखे मीत हर्ष के नाम सुन लागी प्रीत कूट जन्म के गए कलेस जो तिस पावै सो पाल होस तिस गुर कहो सद बल जाई जिस पर साधर नाम ते आई ऐसा गुर पाइये वड भागी जिस मिलते राम लिव लागी कर कृपा पार बम स्वामी सगल कटा के अंतर जामी आठ पहर अपनी लिव लाए जन नानक प्रभ की सरनाए प्रभति महला पंजवा कर कृपा अपने प्रभ किए हर का नाम जपन कौ दिए आठ पहर गुण गाय को बिंद पे बिनस उतरी सब चिंद ब्रे सदगुर चन्नी लाग जो गुर कह सोई पल मीठा मन की मत त्याग रहा मन तन वस्या हर प्रभ सोई कल कलेश किश बिघन ना होई सदा सदा प्रभ जी कै संग उतरी मैल नाम कै रंग का चरण कमल सुलागो प्यार बिन से काम क्रोध अहंकार प्रभ मिलन का मार्ग जाना पाए भगत हर सु मन माना सुन सज्जन संत मीत सुहेले नाम रतन हर अगह तोले सदा सदा प्रभ गुण निध पुगाइए कहो नानक वड भागी पाइए प्रभति महला पंजवा से तनवंत से सच साहा हर की दरगे नाम बिसाहा हर हर नाम जपो मन मीत गुर पूरा परवाइए वड भागी निर्मल पूरन रीत रहा पाया लाभ वजी वधाई संत प्रसाद हर के गुण गाई सफल जन्म जीवन परवान गुर प्रसादी हर रंग मान बिन से काम क्रोध अहंकार नानक गुरमुख उतरह पार प्रभति महला पंजवा गुर पूरा पूरी ताकी कला गुर का शब्द सदा सदा अटला गुर की बाणी जिस मन वसा दुख दर्द सब तां का नसा हर रंग रता मन राम गुण गावै मुक्तो साधु तुरी नाव रहाउ गुर प्रसादी उतरे पार पौ परम बिन से बेकार मन तन अंतर बसे गुर चरना निरपय साध परे हर शरणा आनंद सहज रस सुख कनेरे दुश्मन दुख ना आवे नेरे गुर पूरा अपने कर राखे हर नाम जपत किलबिक सब लाथे संत साजन सिख भय सुहेले गुर पूरा हर सोलै मेले गुरपूरा प्रभ सुलै मेले जन्म मरण दुख फाहा काटिया कहो नानक गुर पड़दा ढाकिया प्रभति महला पंजवा सतगुर पूरा नाम दिया आनंद मंगल सकल्याण सदा सुख कारज सगला रास थिया रहा चरण कमल गुर के मन उठे गुरु तत् प्रभ मिल से झूठे नित उठ गाओ प्रभ की बाणी आठ पैर हर सिमरो प्राणी कर बाहर प्रभ सबनी थाई संग सहाई जाहौ जाई दुइ कर जोड़ करी अरदास सदा जपे नानक गुणदास प्रभति महला पंजवा पार ब्रह्म प्रभ सुगड़ सुजान गुर पूरा पाइय वड भागी दर्शन को जाइय कुरबान राहाव किलबिख मेटे शिव संतोख नाम अरदन हुआ जोग सत्संग हुआ प्रगास चरण कमल मन माहि निवास जिन किया तिन दिया राख प्रभ पूरा अनाथ का नाथ जिस नवाजे कृपा तार पूर्ण कर्म ता के आचार गुण गावे नित नित नित नमे प्रभ लख चौरासी जो न पवे इहा उहा चरण पुजारे मखूजल साचे दरबारे जिस मस्तक गुर तरिया हाथ कोट मदे को विरला दास जल थल महिजल पेखे परपूर नानक उदरस्त चन की धूर प्रभति महला पंजवा कुरबान जाई गुरपूरे अपने जिस प्रसाद हर हर जप जपने रहाओ अमृत बाणी सुनत निहाल बिनस गए बिखया जंजाल सा शब्द सुलागी प्रीत हर प्रभ अपना आया चीत नाम जपत हुआ परगास गुर शब्दे कीना हृदय निवास गुर समरथ सदा दयाल हर जप जप नानक भय निहाल प्रभति महला पंजवा गुर गुर करत सदा सुख पाया दीन दयाल भय कृपाला अपना नाम आप जपाया रहा संत संगत मिल पया प्रगास हर हर जपत पूर्ण भया सर्व कल्याण सुख मन उठे हर गुण गाय गुर नानक तूठे प्रभति महला पंजवा कर दूजा विपास इको अंकार सतगुर प्रसाद अवरना दूजा ठाओ बनाही बिन हर नाओ सर्व सिद्ध कल्याण पूरन हुए सकल काम हर को नाम जपिय नीत काम कर अहंकार बिन स लग एक प्रीत रहाओ ਨਾਮ ਲਾਗੈ ਦੁਖ ਭਾਗੈ ਸ਼ਰਨ ਪਾਲਣ ਜੋਗ, ਸਤਿਗੁਰ ਭੇਟੈ ਜਮਨਾ ਤੇਟੈ ਜਿਸ ਤੁਰ ਹੋ ਵੈ ਸੰਜੋਗ। ਰਹਿਣ ਦਿਨ ਸਤਿਆਏ ਹਰ ਹਰ ਤਜਹੁ ਮਾਨ ਕੇ ਪਰਮ, ਸਾਧ ਸੰਗਤ ਹਾਰ ਮਿਲੈ ਜਿਸ ਪੂਰਨ ਕਰਮ। ਜਨਮ ਜਨਮ ਵਿਖਾਤ ਬਿਨਸ ਰਖ ਲੀਨੇ ਆਪ, ਮਾਤ ਪਿਤਾ ਮੀਤ ਭਾਈ ਜਿਨ ਨਾਨਕ ਹਰਿ ਹਰਿ ਜਾਪ। ਪ੍ਰਭਤੀ ਮਹੱਲਾ ਪੰਜਵਾਂ ਵਿਭਾਸ ਪੜਤਾਲ ਏਕੋ ਅੰਕਾਰ ਸਤਿਗੁਰ ਪ੍ਰਸਾਦ। ਰਾਮ ਰਾਮ ਰਾਮ ਰਾਮ ਜਾਪ, ਕਲ ਕਲੇਸ਼ ਲੋਭ ਮੋਹ ਬਿਨਸ ਜਾਏ ਅਹੰ ਤਾਪ ਰਹਾਉ। ਆਪ ਤਿਆਗ ਸੰਤ ਚਰਨ ਲਾਗ, ਮਨ ਪਵਿੱਤ ਜਾਹੇ ਪਾਪ। ਨਾਨਕ ਬਾਰਕ ਕਛੁ ਨ ਜਾਣੈ ਰਖਨ ਕੋ ਪ੍ਰਮਾਈ ਬਾਪ। ਪ੍ਰਭਤੀ ਮਹੱਲਾ ਪੰਜਵਾਂ ਚਰਨ ਕਮਲ ਸਰਨ ਟੇਕ, ਊਚ ਮੂਚ ਬੇਅੰਤ ਠਾਕੁਰ ਸਰਬ ਉਪਰ ਤੂੰ ਹੀ ਏਕ ਰਹਾਉ। ਪ੍ਰਾਣ ਆਧਾਰ ਦੁਖ ਬਦਾਰ, ਤੈਨ ਹਾਰ ਬੁੱਧ ਵਿਵੇਕ, ਨਮਸਕਾਰ ਰਖਨ ਹਾਰ। ਮਨ ਅਰਾਧ ਪ੍ਰਭੂ ਮੇਕ, ਸੰਤਰਿਨ ਕਰੋ ਮੱਜਨ, ਨਾਨਕ ਪਾਵੈ ਸੁਖ ਅਨੇਕ। ਪ੍ਰਭਤੀ ਅਸ਼ਟਪਦੀਆ ਮਹੱਲਾ ਪਹਿਲਾ ਵਿਭਾਸ ਏਕੋ ਅੰਕਾਰ ਸਤਿਗੁਰ ਪ੍ਰਸਾਦ। ਦੁਬਧਾ ਬਉਰੀ ਮਨ ਬਉਰਾਇਆ, ਝੂਠ ਲਾਲਚ ਜਨਮ ਗਵਾਇਆ, ਲਪਟ ਰਹੀ ਫੁਣ ਬੰਦ ਨ ਪਾਇਆ, ਸਤਿਗੁਰ ਰਾਖੇ ਨਾਮ ਦਿੜਾਇਆ। ਨਾ ਮਨ ਮਰੇ ਨਾ ਮਾਇਆ ਮਰੈ, ਜਿਨ ਕਿਸ਼ਕੀਆ ਸੋਈ ਜਾਣਾ, ਸ਼ਬਦ ਵਿਚਾਰ ਪਉ ਸਾਗਰ ਤਰ ਰਹਾਉ। ਮਾਇਆ ਸੰਚਰਾ ਜੇ ਅਹੰਕਾਰੀ, ਮਾਇਆ ਸਾਥ ਨਾ ਚੱਲੈ ਪਿਆਰੀ, ਮਾਇਆ ਮਮਤਾ ਹੈ ਬਵਰੰਗੀ, ਬਿਨ ਨਾਵੈ ਕੋ ਸਾਥ ਨਾ ਸੰਗੀ। ਜਿਉਂ ਮਨ ਦੇਖੈ ਪਰ ਮਨ ਤੈਸਾ, ਜੈਸੀ ਮਨਸਾ ਤੈਸੀ ਦਸ਼ਾ, ਜੈਸਾ ਕਰਮ ਤੈਸੀ ਲਿਵ ਲਾਵੈ, ਸਤਿਗੁਰ ਪੂਜ ਸਹਿਜ ਘਰ ਪਾਵੈ। ਰਾਗ ਨਾਦ ਮਨ ਦੂਜੈ ਪਾਏ, ਅੰਤਰ ਕਪਟ ਮਹਾਂ ਦੁਖ ਪਾਏ, ਸਤਿਗੁਰ ਭੇਟੇ ਸੋ ਜੀ ਪਾਏ, ਸੱਚਾ ਨਾਮ ਰਹਿ ਲਿਵ ਲਾਏ। ਸੱਚੇ ਸ਼ਬਦ ਸੱਚ ਕਮਾਵੈ, ਸੱਚੀ ਬਾਣੀ ਹਰ ਗੁਣ ਗਾਵੈ, ਨਿਜ ਕਰ ਵਾਸ ਅਮਰ ਪਦ ਪਾਵੈ, ਤਾਂ ਦਰ ਸੱਚਾ ਸੁਭਾ ਪਾਵੈ। ਗੁਰ ਸੇਵਾ ਬਿਨ ਭਗਤ ਨਾ ਹੋਈ, ਅਨੇਕ ਯਤਨ ਕਰਾ ਜੇ ਕੋਈ, ਹਉਮੈ ਮੇਰਾ ਸ਼ਬਦੇ ਖੋਈ, ਨਿਰਮਲ ਨਾਮ ਬਸਾ ਮਨ ਸੋਈ। ਇਸ ਜਗ ਮੈਂ ਸ਼ਬਦ ਕਰਨੀ ਹੈ ਸਾਰ, ਬਿਨ ਸ਼ਬਦ ਹੁਰ ਮੁਖ ਉਬਾਰ, ਸ਼ਬਦ ਨਾਮ ਰੱਖੇ ਉਤਾਰ, ਸ਼ਬਦੇ ਗਤ ਮਤ ਮੋਖ ਦੁਆਰ, ਅਵਰ ਨਾ ਹੀ ਕਰ ਦੇਖਣ ਹਾਰੂ, ਸਚਾ ਆਪ ਅਨੂਪ ਅਪਾਰੂ। ਰਾਮ ਨਾਮ ਉੱਤਮ ਗਤ ਹੋਈ, ਨਾਨਕ ਖੋਜ ਲਹਿ ਜਨ ਕੋਈ। ਪ੍ਰਭਤੀ ਮਹੱਲਾ ਪਹਿਲਾ, ਮਾਇਆ ਮੋਹ ਸਗਲ ਜਗ ਛਾਇਆ, ਕਾਮਨ ਦੇਹ ਕਾਮ ਲੁਭਾਇਆ, ਸੁਤ ਕੰਚਨ ਸੋਹਿਤ ਵਧਾਇਆ, ਸਭ ਕਿਛੁ ਆਪਣਾ ਇੱਕ ਰਾਮ ਪਰਾਇਆ। ਐਸਾ ਜਾਪ ਜਪੋ ਜਪ ਮਾਲੀ, ਦੁਖ ਸੁਖ ਪਰ ਹਰ ਭਗਤ ਨਿਰਾਲੀ ਰਹਾਉ। ਗੁਣ ਨਿਧਾਨ ਤੇਰਾ ਅੰਤ ਨਾ ਪਾਇਆ, ਸਾ ਸ਼ਬਦ ਤੁਝ ਮਾਹਿ ਸਮਾਇਆ, ਆਵਾ ਗੌਣ ਤੁਧਾ ਪਰਚਾਇਆ, ਸਹੀ ਭਗਤ ਜਿਨ ਸਚ ਜਿਥ ਲਾਇਆ। ਗਿਆਨ ਧਿਆਨ ਨਰ ਹਰ ਨਿਰਬਾਣੀ, ਬਿਨ ਸਤਿਗੁਰ ਭੇਟੇ ਕੋਈ ਨ ਜਾਣੀ, ਸਗਲ ਸਰੋਵਰ ਜੋਤ ਸਮਾਣੀ, ਆਨੰਦ ਰੂਪ ਬਿਟੋ ਕੁਰਬਾਣੀ। ਭਉ ਭਗਤ ਗੁਰਮਤੀ ਪਾਏ, ਹਉਮੈ ਵਿੱਚੋ ਸ਼ਬਦ ਜਲਾਏ, ਤਾਵਤ ਰਾਖੈ ਠਾਕੁਰ ਹੈ, ਸੱਚਾ ਨਾਮ ਅੰਨ ਵਸਾਏ, ਬਿਸਮ ਬਿਨੋਦ ਰਹੇ ਪਰਮਾਦੀ, ਗੁਰਮਤਿ ਮਾਨੈ ਏਕ ਲੇਵ ਲਾਗੀ, ਦੇਖ ਨਿਵਾਰੈ ਜਲ ਮੈਂ ਆਗੀ, ਸੋ ਬੂਜੈ ਹੋਵੈ ਵੱਡ ਭਾਗੀ, ਸਤਿਗੁਰ ਸੇਵੇ ਪਰਮ ਚੁਕਾਏ, ਅੰਦਨ ਜਾਗੈ ਸਚ ਲਿਵ ਲਾਏ, ਏਕੋ ਜਾਣਾ ਵਰਨਾ ਕੋਏ, ਸੁਖਦਾਤਾ ਸੇਵੇ ਨਿਰਮਲ ਹੋਏ, ਸੇਵਾ ਸੁਰਤ ਸ਼ਬਦ ਵਿਚਾਰ, ਜਪ ਤਪ ਸੰਜਮ ਹਉਮੈ ਮਾਰ, ਜੀਵਤ ਮੂੰ ਜੀਵਨ ਮੁਕਤ ਜਾਂ ਸ਼ਬਦ ਸੁਣਾਏ, ਸੱਚੀ ਰਹਿ ਸੱਚਾ ਸੁਖ ਪਾਏ, ਸੁਖ ਦਾਤਾ ਦੁਖ ਮੇਟਨ ਹਾਰਾ, ਵਰਨਾ ਸੂਜਸ ਬੀਜੀ ਕਾਰਾ, ਤਾਨ ਮਨ ਧਾਨ ਹਰ ਆਗੇ ਰੱਖਿਆ, ਨਾਨਕ ਕਹਿ ਮਹਾਰਸ ਚਖਿਆ। ਪ੍ਰਭਾਤੀ ਮਹੱਲਾ ਪਹਿਲਾ, ਨਿਵਲੀ ਕਰਮ ਭੰਗੋ ਪਾਠੀ, ਰੇਚਕ ਪੂਰਕ ਕੁੰਭ ਕਰੈ, ਬਿਨ ਸਤਿਗੁਰ ਕੇ ਸੂਜੀ ਨਾਹੀ, ਪਰਮੈ ਭੂਲਾ ਬੁੱਢ ਮਰੈ, ਅੰਧਾ ਭਰਿਆ ਪਰ ਪਰ ਧੋਵੈ, ਅੰਤਰ ਕੀ ਮਲ ਕਦੇ ਨ ਲਾਹੈ, ਨਾਮ ਬਿਨਾ ਪੋਕਟ ਸਭ ਕਰਮਾ, ਜੋ ਬਾਜੀਗਰ ਪਰਮ ਭੁੱਲੈ, ਖਾਟ ਕਰਮ ਨਾਮ ਨਿਰੰਜਨ ਸੋਈ, ਤੂੰ ਗੁਣ ਸਾਗਰ ਅਵਗੁਣ ਮੋਹੀ ਰਹਾਉ। ਮਾਇਆ ਤੰਦਾ ਧਾਵਨੀ, ਦੁਰਮਤਕਾਰ ਬਿਕਾਰ ਮੂਰਖ ਅਵਗਨਾਇ, ਦਾ ਬੁਝ ਨ ਸਕੈ ਕਾਰ, ਮਨਸਾ ਮਾਇਆ ਮੋਹਨੀ, ਪਨਮੁਖ ਬੋਲ ਖੁਆਰ, ਮੱਜਨ ਝੂਠਾ ਚੰਡਾ ਲਕਾ, ਫੋਕਟ ਚਾਰ ਸਿੰਗਾਰ, ਝੂਠੀ ਮਨ ਕੀ ਮਾਤ ਹੈ ਕਰਨੀ ਬਾਦ ਵਿਵਾਦ, ਝੂਠੇ ਵਿੱਚ ਅਹੰਕਾਰਨ ਹੈ, ਹੇ ਖਸਮ ਨਾ ਪਾਵੈ ਸਾਧ, ਬਿਨ ਨਾਵੈ ਹੋਰ ਕਮਾਵ, ਨਾ ਫਿੱਕਾ ਆਵੈ ਸਾਧ, ਦੁਸ਼ਟੀ ਸਭਾ ਬਗੁੱਚੀ ਹੈ, ਬਿਖਵਾਤੀ ਜਿਵ ਜੀਵਨ ਬਾਦ, ਇਹ ਬ੍ਰਹਮ ਭੂਲੇ ਪਰੋ ਨ ਕੋਈ, ਸਤਿਗੁਰ ਸੇਵ ਸਦਾ ਸੁਖ ਹੋਈ, ਬਿਨ ਸਤਿਗੁਰ ਮੁਕਤ ਕਿਨੈ ਨਾ ਪਾਈ, ਆਵੈ ਜਾਹੇ ਮਰਹ ਮਰ ਜਾਈ, ਇਹ ਸਰੀਰ ਹੈ ਤ੍ਰੈ ਗੁਣ ਧਾਤ, ਇਸ ਨੂੰ ਵਿਆਪੈ ਸੁਖ ਸੰਤਾਪ, ਸੋ ਸੇਵੋ ਜਿਸ ਮਾਈ ਨਭਾਵ, ਵਿਚੋ ਚੁਕੈ ਤਿਸਨਾ ਅਰ ਆਪ, ਜਹਾਂ ਜਹਾਂ ਦੇਖਾਂ ਤਾਂ ਤਾਂ ਸੋਈ, ਬਿਨ ਸਤਿਗੁਰ ਭੇਟੇ ਮੁਕਤ ਨਾ ਹੋਈ, ਹਿਰਦੈ ਸਾਚੇ ਕਰਨੀ ਸਾਰ, ਹੋਰ ਸਾਪਾ ਖੰਡ ਪੂਜ ਖੁਆਰ, ਦੁਬਧਾ ਚੁਕੈ ਤਾਂ ਸ਼ਬਦ ਪਛਾਣ, ਕਰ ਬਾਹਰ ਇੱਕੋ ਕਰ ਜਾਣ, ਇਹਾ ਮਤ ਸ਼ਬਦ ਹੈ ਸਾਰ, ਵਿੱਚ ਦੁਬਧਾ ਮਾਥਾ ਪਵੈ ਸ਼ਾਰ, ਕਰਨੀ ਕੀਰਤ ਗੁਰਮਤਿ ਸਾਰ, ਸੰਸਭਾ ਗੁਣ ਗਿਆਨ ਵਿਚਾਰ, ਮਨ ਮਾਰੇ ਜੀਵਿਤ ਮਰ ਜਾਣ, ਨਾਨਕ ਨਦਰੀ ਨਦਰ ਪਛਾਣ, ਪਰਵਾਤੀ ਮਹੱਲਾ ਪਹਿਲਾ ਦੱਖਣੀ, ਗੌਤਮ ਤਪਾ ਅਹਿਲਿਆ ਇਸਤਰੀ, ਤਿਸ ਦੇਖ ਇੰਦਰ ਲੋਭਾਇਆ, ਸਹਿ ਸਰੀਰ ਚਿੰਨ ਪਗ ਹੂਏ ਤਾਂ ਮਨ ਪਛੋਤਾਇਆ, ਕੋਈ ਜਾਣ ਨਾ ਭੁੱਲੈ ਭਾਈ, ਸੋ ਭੁੱਲੈ ਜਸਾ ਭੁਲਾਏ, ਬੁੱਝੈ ਜਸ ਬੁਝਾਈ ਰਹਾਉ, ਤਿਨ ਹਰੀਚੰਦ ਪ੍ਰਿਥਵੀ ਪਤ ਰਾਜਾ, ਕਾਗਦ ਕੀਮ ਨ ਪਾਈ, ਔਗਣ ਜਾਣੇ ਤਾਂ ਪੁੰਨ ਕਰੇ ਕਿਉਂ, ਕਿਉਂ ਨੇ ਖਾਸ ਵਿਕਾਈ, ਕਰੋ ਅਡਾਈ ਧਰਤੀ ਮੰਗੀ ਬਾਵਨ ਰੂਪ ਬਹਾਨਾ, ਕਿਉਂ ਜੈ ਪਿਆਲ ਜਾਏ ਕਿਉਂ ਛਲੀਏ, ਜੇ ਬਲ ਰੂਪ ਸ਼ਾਨਾ, ਰਾਜਾ ਜਨਮੇਜਾ ਦੇ ਮੱਤੀ ਬਰਜ ਬਿਆਸ ਪੜਾਇਆ, ਤਿਨ ਕਰ ਜਾਗੇ ਅਠਾਰਾ ਘਾਏ, ਕੀਰਤਨਾ ਚੱਲੇ ਚਲਾਇਆ, ਗਣਤ ਨਾ ਗਣੀ ਹੁਕਮ ਪਛਾਣਾ, ਬੋਲੀ ਪਾਏ ਸੁਪਾਈ, ਜੋ ਕਿਛੁ ਵਰਤਾ ਤੁਧਾ ਸਲਾਹੀ, ਸਭ ਤੇਰੀ ਵਡਿਆਈ, ਗੁਰਮੁਖ ਅਲਿਪਤ ਲੇਪ ਕਦੇ ਨਾ ਲਾਗੈ, ਸਦਾ ਰਹਿ ਸਰਨਾਈ, ਮਨਮੁਖ ਮੁਗਦ ਆਗੈ ਚਿਤ, ਨਾਹੀ ਦੁਖ ਲਾਗੈ ਪਛਤਾਈ, ਆਪੇ ਕਰੇ ਕਰਾਏ ਕਰਤਾ, ਜਿਨ ਇਹ ਰਚਨਾ ਰਚੀਐ, ਹਰ ਅਭਿਮਾਨ ਜਾਈ ਜੀਓ, ਅਭਿਮਾਨੇ ਪੈ ਪਚੀਐ, ਭੁੱਲਣ ਵਿੱਚ ਕੀਆ ਸਭ ਕੋਈ, ਕਰਤਾ ਆਪ ਨਾ ਭੁੱਲੈ, ਨਾਨਕ ਸਚਨਾਮ ਨਿਸਤਾਰਾ, ਕੋ ਗੁਰ ਪ੍ਰਸਾਦ ਅਕੁਲੈ ਪ੍ਰਵਤੀ ਮਹੱਲਾ ਪਹਿਲਾ, ਆਖਣਾ ਸੁਣਨਾ ਨਾਮ ਆਧਾਰ, ਧੰਦਾ ਛੁਟਕ ਗਿਆ ਬੇਕਾਰ, ਜਿਉ ਮਨਮੁਖ ਦੂਜੇ ਪਤ ਖੋਈ, ਬਿਨ ਨਾਵੈ ਮੈਂ ਅਵਰ ਨਾ ਕੋਈ, ਸੁਣ ਮਨ ਅੰਧੇ ਮੂਰਖ ਗਵਾਰ, ਆਵਤ ਜਾਤ ਲਾਜ ਨੀ ਲਾਗੈ, ਬਿਨ ਗੁਰ ਬੂਢਾ ਬਾਰੋ ਬਾਰ ਰਹਾਉ, ਇਸ ਮਨ ਮਾਇਆ ਮੋਹ ਵਿਨਾਸ਼, ਤੁਰ ਹੁਕਮ ਲਿਖਿਆ ਤਾਂ ਕਹੀਐ ਕਾਸ, ਗੁਰਮੁਖ ਬਿਰਲਾ ਚੀਨੈ ਕੋਈ, ਨਾ ਬਿਹੂਣਾ ਮੁਕਤ ਨਾ ਹੋਈ, ਭ੍ਰਮ ਭ੍ਰਮ ਡੋਲੇ ਲਖ ਚੌਰਾਸੀ, ਬਿਨ ਗੁਰ ਬੂਜੈ ਜਮਕੀ ਫਸੀ, ਇਹ ਮਨੁਆ ਖਿਨ ਖਿਨ ਉਪਿਆਲ, ਗੁਰਮੁਖ ਛੂਟ ਨਾਮ ਸਮਾਲ, ਆਪੇ ਸਦੇ ਢਿੱਲ ਨਾ ਹੋਏ, ਸ਼ਬਦ ਮਰੈ ਸਹਿਲਾ ਜੀਵੈ ਸੋਏ, ਬਿਨ ਗੁਰ ਸੋਜੀ ਕਿਸ ਨਾ ਹੋਏ, ਆਪੇ ਕਰ ਕਰਾਵੈ ਸੋਏ, ਝਗੜ ਚੁਕਾਵੈ ਹਰ ਗੁਣ ਗਾਵੈ, ਪੂਰਾ ਸਤਿਗੁਰ ਸਹਿਜ ਸਮਾਵੈ, ਇਹ ਮਨ ਡੋਲਤ ਤੋ ਠਹਿਰਾਵੈ, ਸੱਚ ਕਰਨੀ ਕਰਕਾਰ ਕਮਾਵੈ, ਅੰਤਰ ਜੂਠਾ ਕਿਉ ਸੋਚ ਹੋਏ, ਸ਼ਬਦੀ ਧੋਵੈ ਬਿਰਲਾ ਕੋਏ, ਗੁਰਮੁਖ ਕੋਈ ਸੱਚ ਕਮਾਵੈ, ਆਵਣ ਜਾ ਠਾਕ ਰਹਾਵੈ, ਪਉ ਖਾਣਾ ਪੀਣਾ ਸੁਖ ਸਾਰ, ਹਰਜਨ ਸੰਗਤ ਪਾਵੈ ਪਾਰ, ਸੱਚ ਬੋਲੈ ਬੋਲਾਵੈ ਪਿਆਰ, ਗੁਰ ਕਾ ਸ਼ਬਦ ਮ ਕਰਨੀ ਹੈ ਕਸਾਰ, ਹਰ ਜਸ ਕਰਮ ਧਰਮ ਪਦ ਪੂਜਾ, ਕੰਮ ਕ੍ਰੋਧ ਅਗਨੀ ਮੈਂ ਪੂੰਜਾ, ਹਰ ਚੱਕ ਤੋ ਮਨ ਭੀਜਾ, ਪ੍ਰਣਵਤ ਨਾਨਕ ਵਰਨਾ ਦੂਜਾ, ਪ੍ਰਭਤੀ ਮਹੱਲਾ ਪਹਿਲਾ, ਰਾਮ ਨਾਮ ਜਪੰਤਰ ਪੂਜਾ, ਗੁਰ ਵਿੱਚ ਸ਼ਬਦ ਵਿਚਾਰ ਵਰਨੀ ਦੂਜਾ, ਇੱਕੋ ਰਬ ਰਹੇ ਸਭ ਠਾਈ, ਅਵਰਨਾ ਦੀਸੈ ਕਿਸ ਪੂਜ ਚੜਾਈ ਰਹਾਓ, ਮਨ ਤਨ ਆਗੈ ਜੀਅੜਾ ਤੁਝ ਪਾਸ, ਜਿਉਂ ਭਾਵੈ ਤਿਉਂ ਰੱਖੋ ਅਰਦਾਸ, ਸੱਚੇ ਬਾਹਰ ਸੰਸਾਈ, ਗੁਰਮਤਿ ਛੂਟ ਪ੍ਰਭ ਸਰਨਾਈ, ਕਰਮ ਧਰਮ ਪ੍ਰਭ ਮੇਰਾ ਕੀਏ, ਨਾਮ ਵਡਾਈ ਸਿਰ ਕਰਮਾ ਕੀਏ, ਸਤਿਗੁਰ ਕਹਿ ਬਸ ਸਾਚ ਪਦਾਰਥ, ਸਚਾਰ ਪਦਾਰਥ ਤੀਨ ਸਮਾਏ ਕਿਰਤਾਰਥ, ਸਤਿਗੁਰ ਦੀਏ ਮੁਕਤ ਧਿਆਨਾ, ਹਰ ਪਦ ਚੀਨ ਭਏ ਪ੍ਰਧਾਨਾ, ਮਨ ਤਨ ਸੀਤਲ ਗੁਰ ਬੂਜ ਬੁਝਾਈ, ਪ੍ਰਭ ਨਿਵਾਜੇ ਕਿਨ ਕੀਮਤ ਪਾਈ, ਕਹੁ ਨਾਨਕ ਗੁਰ ਬੂਜ ਬੁਝਾਈ, ਨਾਮ ਬਿਨਾ ਗਤ ਕਿਨੈ ਨਾ ਪਾਈ, ਪ੍ਰਭਤੀ ਮਹੱਲਾ ਪਹਿਲਾ, ਇੱਕ ਤੁਰ ਬਖਸ਼ ਲਹਿ ਗੁਰ ਪੂਰਾ, ਸੱਚੀ ਬਣਤ ਬਣਾਈ, ਹਰ ਰੰਗ ਰਾਤੇ ਸਦਾ ਰੰਗ ਸਾਚਾ, ਦੁੱਖ ਬਿਸਰੇ ਬਦ ਪਾਈ, ਝੂਠੀ ਦੁਰਮਤ ਕੀ ਚਤੁਰਾਈ, ਬਿਨ ਸਦਵਾਰ ਨਾ ਲਾਗੈ ਕਾਇ ਰਹਾਉ, ਮਨਮੁਖ ਦੁੱਖ ਦਰਦ ਵਿਆਪਸ, ਮਨਮੁਖ ਦੁੱਖ ਨਾ ਜਾਈ, ਸੁਖ ਦਾਤਾ ਗੁਰਮੁਖ ਜਾਤਾ, ਮੇਲ ਲਹਿ ਸ਼ਰਨਾਈ, ਮਨਮੁਖ ਤਿਆ ਭਗਤ ਨਾ ਹੋ ਵਸਾਉਮੈ ਭਜਤ ਦੇਵਾਨੇ, ਇਹ ਮਨਮੁਖ ਉਪਾਲੀ ਜਬ ਲਖ ਸ਼ਬਦ ਨ ਜਾਣੇ, ਭੂਖ ਪਿਆਸਾ ਜਗ ਪਿਆ, ਤਿਪਤ ਨਹੀਂ ਬਿਨ ਸਤਿਗੁਰ ਪਾਏ, ਸਹਿਜੇ ਸਹਿਜ ਮਿਲੇ ਸੁਖ ਪਾਈਐ, ਦਰਗਹਿ ਪੈਦਾ ਜਾਏ ਦਰਗਹਿ ਦਾਨਾ ਬੀਨਾ, ਇੱਕ ਆਪੇ ਨਿਰਮਲ ਗੁਰ ਕੀ ਬਾਣੀ, ਆਪੇ ਸੁਰਤਾ ਸੱਚ ਵਿਚਾਰ, ਸਾਪੇ ਬੁੱਝੈ ਪਦ ਨਿਰਬਾਣੀ, ਜਲ ਤਰੰਗ ਅਗਨੀ ਪਾਵਣਾ ਫੋਣ, ਮੈਂ ਤ੍ਰੈ ਗੁਣ ਮਿਲ ਤ੍ਰੈ ਮਿਲ ਜਗਤ ਉਪਾਇਆ, ਐਸਾ ਬਲ ਛਲ ਤਿਨਕੋ ਦੀਆ, ਹੁਕਮੀ ਠਾਕ ਰਹਾਇਆ, ਇਸੇ ਜਨ ਬਿਰਲੇ ਜਗਿੰਦਰ ਪਰਖ ਜਾਨਾ ਪਾਇਆ, ਜਾਤ ਵਰਨ ਤੇ ਭਏ ਅਤੀਤਾ, ਮਮਤਾ ਲੁਭ ਚੁਕਾਇਆ, ਨਾਮ ਰਤੇ ਤੀਰਥ ਸੇ ਨਿਰਮਲ ਦੁੱਖ ਮੈਲ ਚੁਕਾਇਆ, ਨਾਨਕ ਤਿਨਕੇ ਚਰਨ ਪਖਾਲਾ, ਜਿਨ੍ਹਾਂ ਗੁਰਮੁਖ ਸਾਚਾ ਪਾਇਆ, ਪ੍ਰਭਤੀ ਮਹੱਲਾ ਤੀਜਾ, ਵਿਭਾਸ ਇੱਕ ਓਅੰਕਾਰ, ਸਤਿਗੁਰੂ ਪ੍ਰਸਾਦ ਗੁਰ ਪ੍ਰਸਾਦਿ ਵੇਖ ਤੂੰ ਹਰ ਮੰਦਰ ਤੇਰਾ ਨਾਲ, ਹਰ ਮੰਦਰ ਸ਼ਬਦੇ ਖੋਜੀਆ ਹਰ ਨਾਮੋ ਲੇਹ ਸਮਾਲ, ਮਨ ਮੇਰੇ ਸ਼ਬਦ ਰਪੈ ਰੰਗ ਹੋਏ, ਸੱਚੀ ਭਗਤ ਸੱਚਾ ਹਰ ਮੰਦਰ, ਪ੍ਰਗਟੀ ਸਾਚੀ ਸੋਇ ਰਹਾਉ, ਹਰ ਮੰਦਰ ਇਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ, ਮਨ ਮੁਖ ਮੂਲ ਨਾ ਜਾਣਨੀ, ਜਸ ਮਨ ਸਰ ਮੰਦਰ ਨਾ ਹੋਏ, ਹਰ ਮੰਦਰ ਹਰ ਜੋ ਸਾਜਿਆ ਰੱਖਿਆ ਹੁਕਮ ਸਵਾਰ, ਤੋਰ ਲੇਖ ਲਿਖਿਆ ਸੋ ਕਮਾਵਨਾ, ਕੋਈ ਨਾ ਮੇਟਣਾ ਹਾਰ, ਸ਼ਬਦ ਚੀਨ ਸੁਖ ਪਾਇਆ ਸੱਚਾ ਨਾਏ ਪਿਆਰ, ਹਰ ਮੰਦਰ ਸ਼ਬਦੇ ਸੋਹਣਾ ਕੰਚਨ ਕੋਟ ਅਪਾਰ, ਹਰ ਮੰਦਰ ਇਹੋ ਜਗਤ ਹੈ ਗੁਰ ਬਿਨ ਕੋਰੰਧਾਰ, ਦੂਜਾ ਭਾਉ ਕਰ ਪੂਜਦੇ ਮਨ ਮਖੰਦ ਗਵਾਰ, ਜਿੱਥੇ ਲੇਖਾ ਮੰਗੀ ਹੈ ਤਿੱਥੇ ਦੇ ਜਾਤ ਨਾ ਜਾਏ, ਸਾਚ ਰਤੇ ਸਿਵਰੇ ਦੁਖੀਏ ਦੂਜੇ ਪਾਏ, ਹਰ ਮੰਦਰ ਮੈਂ ਨਾਮ ਨਿਧਾਨ ਹੈ ਨਾ ਬੂਜੈ ਮੁਗਦ ਗਵਾਰ, ਗੁਰ ਪ੍ਰਸਾਦੀ ਚੀਨਿਆ ਹਰ ਰਾਖਿਆ ਉਰ ਧਾਰ, ਗੁਰ ਕੀ ਬਾਣੀ ਗੁਰ ਤੇ ਜਤੀ ਜੇ ਸ਼ਬਦ ਰਤ ਰੰਗ ਲਾਏ, ਪਵਿੱਤ ਪਾਵਨ ਸੀਜਨ ਨਿਰਮਲ ਹਰ ਕੇ ਨਾਮ ਸਮਾਏ, ਹਰ ਮੰਦਰ ਹਰ ਕਾ ਹਾਟ ਹੈ ਰੱਖਿਆ ਸ਼ੁਭ ਸਵਾਰ, ਦਿਸੇ ਸਦਾ ਇੱਕ ਨਾਮ ਗੁਰਮੁਖ ਲੈਣ ਸਵਾਰ, ਹਰ ਮੰਦਰ ਮੈਂ ਮਨ ਲੋਹਟ ਹੈ ਮੋਹਿਆ ਦੂਜੇ ਪਾਏ, ਪਰਸ ਭੇਟਿਆ ਕੰਚਨ ਭੇਆ ਕੀਮਤ ਕ੍ਰਿਸ਼ਨ ਜਾਏ, ਹਰ ਮੰਦਰ ਮੈਂ ਹਰ ਵਸੈ ਸਰਬਨੰਤਰ ਸੋਏ, ਨਾਨਕ ਨਾਮ ਨਾਨਕ ਗੁਰਮੁਖ ਬਣਜੀਏ ਸੱਚਾ ਸੌਦਾ ਹੋਏ, ਪਰਵਤੀ ਮਹਲਾ ਤੀਜਾ ਭਏ ਪਾਏ ਸੇ ਜਾਗੇ ਸੇਜਨ ਜਾਗਰਨ ਕਰੈ ਹਮੈ ਮੈਲ ਉਤਾਰ, ਸਦਾ ਜਾਗੇ ਕਰ ਆਪਣਾ ਰੱਖ ਪੈ ਤਸ਼ਕਰ ਕਰਦਾ ਮਾਰ, ਮਨ ਮੇਰੇ ਗੁਰਮੁਖ ਨਾਮ ਧਿਆਏ ਜਿਤ ਮਾਰਗ ਹਰ ਪਾਈਏ, ਮਨ ਸਹੀ ਕਰਮ ਕਮਾਏ ਰਹਾਉ, ਗੁਰਮੁਖ ਸਹਿਤ ਨੂੰ ਉਪਜੈ ਦੁੱਖ ਮੈਂ ਵਿੱਚੋਂ ਜਾਏ, ਹਰ ਨਾਮਾ ਹਰ ਮਨ ਵਸੈ ਸਹਿਜੇ ਹਰ ਗੁਣ ਗਾਏ, ਗੁਰਮਤੀ ਮੁਖ ਸੋਹਣੇ ਹਰ ਰਾਖਿਆ ਉਰ ਧਾਰ, ਇੱਥੇ ਉੱਥੇ ਸੋਹਕਣਾ ਜਪ ਹਰ ਹਰ ਉਤਰੇ ਪਾਰ, ਹਉਮੈ ਵਿੱਚ ਜਾਗਰਨ ਨਾ ਹੋਵਈ ਹਰ ਭਗਤ ਨਾ ਪਵਈ ਥਾਏ, ਮਨਮੁਖ ਦਰ ਢੋਈ ਨਾ ਲਾਹਾ ਪਾਏ, ਦੂਜਾ ਕਰਮ ਕਮਾਏ ਤ੍ਰਿਗ ਖਾਣਾ ਤ੍ਰਿਗ ਪਹਿਨਣਾ, ਜਿਨ੍ਹਾਂ ਦੂਜੇ ਪੈ ਪਿਆਰ, ਵਿਸਟਾ ਕੇ ਕੀੜੇ ਵਿਸਟਾ ਰਤੇ ਮਰ ਜੰਮਿਆ ਹੋਏ ਖੁਆਰ, ਜਿਨ ਕੋ ਸਤਿਗੁਰ ਪੇਟਿਆ ਤਿਨਾ ਵਿਟੋ ਬਲ ਜਾਓ, ਤਿਨ ਕੀ ਸੰਗਤ ਮਿਲ ਰਹਾ ਸੱਚੇ ਸਚ ਸਮਾਓ, ਪੂਰਾ ਭਾਗ ਗੁਰ ਪਾਈਏ ਹੋ ਪਾਏ ਕਿਤੇ ਨਾ ਪਾਇਆ ਜਾਏ, ਸਤਿਗੁਰ ਤੇ ਸਹਿਜ ਉਪਜੈ ਹਮੈ ਸ਼ੁਭ ਜਲਾਏ, ਹਰ ਸਰਨਾਏ ਭਜ ਮਨ ਮੇਰੇ ਸਭ ਕਿਛੁ ਕਰਨਾ ਜੋਗ, ਨਾਨਕ ਨਾਮ ਨਾ ਬੀਸਰੈ ਜੋ ਕਿਛੁ ਹੋਆ ਕਰੇ ਸੋਹੋਗ, ਬਿਪਾਸ ਪ੍ਰਭਾਤੀ ਮਹਲਾ ਪੰਜਵਾਂ ਅਸ਼ਟਪਦੀਆ ਏਕ ਓਅੰਕਾਰ, ਸਤਿਗੁਰ ਪ੍ਰਸਾਦ ਮਾਤ ਪਿਤਾ ਭਾਈ ਸੁਤ ਬਨਤਾ, ਚੁਗੇ ਚੁਗ ਅਨੰਦ ਸੋ ਜੁਗਤਾ, ਉਜ ਪ੍ਰੇਮ ਮਨ ਮੀਠ ਮੋਹਾਰਾ, ਗੁਣ ਗਾਹਕ ਮੇਰੇ ਪ੍ਰਾਣ ਅਧਾਰਾ, ਰਹੇ ਕਮਾਰਾ ਅੰਤਰ ਜਾਮੀ ਤਾਰੇ ਕਾ, ਮੈਂ ਟਿਕ ਇੱਕ ਸਕੀ ਸੇ ਸ਼ਾਹਾਂ ਵੱਡ ਪੁਰਖ ਸੁਆ ਮੀ ਰਹਾਓ, ਚਲ ਸਾਗ ਨਾਗਨ ਸੇ ਮੇਰੀ ਟੁੱਟਣ ਹੋਈ, ਗੁਰ ਕਹਿਆ ਝੂਠੀ ਤੋਹੀ ਮੁਖ ਮੀਠੀ ਖਾਈ ਕੋ ਰਾਏ, ਅੰਮ੍ਰਿਤ ਨਾਮਨ ਰਹਿ ਅਗਾਏ, ਲੂੰਬੋ ਸੁਖੀ ਵਿਖੋਟ ਗੁਰ ਕਿਰਪਾ ਮਗਿਨੀ ਛੋਟ, ਇਹ ਠਗਵਾਰੀ ਠਗ ਬਹੁਤ ਕਰ ਗਾਲੇ, ਹਮ ਗੁਰ ਰਾਖ ਲੀਏ ਕਿਰਪਾਲੇ, ਕਾਮ ਕਰ ਸੋ ਠੱਟ ਨਾ ਬਣਿਆ, ਗੁਰ ਉਪਦੇਸ਼ ਮਕਾਨੀ ਸੁਣਿਆ, ਗੁਰ ਕਹਿਆ ਇਹ ਰਸੈ ਜਹ ਦੇਖੋ ਤਜ ਮਹਾ ਚੰਡਾਲ, ਰੱਖ ਲਿਆ ਆਪਣਾ ਗੁਰ ਗੋਪਾਲ, ਦਸ ਨਾਰੀ ਮਕਰੀ ਦੁਹਾਗਣ, ਗੁਰ ਕਹਿਆ ਇਹ ਰਸੈ ਬਿਖਾਗਣ, ਇਨ ਸਨਮੰਦੀ ਰਸਾਤਲ ਜਾਏ, ਹਮ ਹਗੁਰ ਰਾਖੇ ਹਰਲ ਬਲਾਏ, ਅਹੰ ਮੇਵ ਸੋ ਮਸਲਤ ਚੋਡੀ, ਗੁਰ ਕਹਿਆ ਇਹ ਮੂਰਖ ਹੋਡੀ, ਇਹ ਨੀ ਘਰ ਕਰ ਕਹੀ ਨਾ ਪਾਏ, ਹਮ ਗੁਰ ਰਾਖ ਲੀਏ ਲਿਵ ਲਾਏ, ਇਨ ਲੋਗਨ ਸੋ ਹਮ ਪੈਬੇ ਰਾਈ, ਏਕ ਗ੍ਰਹਿ ਮੈਂ ਦੁਹਿਨਾ ਖਟਾਈ, ਆਏ ਪ੍ਰਭੇ ਅੰਚਰ ਲਾਗ, ਕਰੋ ਤਪਾਵਸ ਪ੍ਰਭ ਸਰਬਾਗ, ਪ੍ਰਭ ਹਸ ਬੋਲੇ ਕੀ ਨਿਆਏ, ਸਗਲ ਦੂਤ ਮੇਰੀ ਸੇਵਾ ਲਾਏ, ਤੂੰ ਠਾਕੁਰ ਗ੍ਰਹਿ ਸਭ ਤੇਰਾ, ਕਹੋ ਨਾਨਕ ਗੁਰ ਕੀ ਅਨ ਬੇਰਾ, ਪ੍ਰਭਤੀ ਮਹੱਲਾ ਪੰਜਵਾ, ਮਨ ਮੈਂ ਕ੍ਰੋਧ ਮਹਾਂਕਾਰ, ਪੂਜਾ ਕਰੇ ਬਹੁਤ ਵਿਸਥਾਰਾ, ਕਰ ਇਸਨਾਨ ਤਨ ਚੱਕਰ ਬਨਾਏ, ਅੰਤਰ ਕੀ ਮਲਿਕ ਅਭੀ ਨਾ ਜਾਏ, ਹਿਤ ਸੰਜਮ ਪ੍ਰਭ ਕੇ ਨਹੀਂ ਨਾ ਪਾਇਆ, ਭਗਵਤੀ ਮੁਦਰਾ ਮਨ ਮੋਹਿਆ ਮਾਇਆ, ਰਹਾਉ ਪਾਪ ਕਰਹਿ ਪੰਚਾਂ ਕੇ ਬਸਰੇ, ਤੀਰਥ ਨਾਏ ਕਹ ਸਭ ਉਤਰੇ, ਬਹੁਰ ਕਮਾਵੇ ਹੋਏ ਨਿਸੰਕ, ਜਾਂਪੁਰ ਬਾਦ ਕਹ ਖਰੇ ਕਲੰਕ, ਕੁੰਗਰ ਬੰਧ ਵਜਾਵੇ ਤਾਲਾ, ਆਪਣਤਰ ਕਪਟ ਫਿਰ ਬੇਤਾਲਾ, ਵਰਮੀ ਮਾਰੀ ਸਾਫ ਨਾ ਮੂਆ, ਪ੍ਰਭ ਸਭ ਕਿਸ ਜਾਣਾ ਜਿੰਤੂ ਕੀਆ, ਪੂਰ ਤਾਪ ਕੇਰੀ ਕੇ ਬਸਤਰਾ, ਆਪਦਾ ਕਹ ਮਾਰਿਆ ਗ੍ਰਸਤ ਨਸਤਾਮ, ਦੇਸ ਛੁੱਟ ਪਰ ਦੇਸ ਪੰਚ ਚੰਡਾਲ ਨਾਲੇ ਲਹਿ ਆਇਆ, ਵਿਕਰਾਂ ਕਨ ਪਰਾਇ ਹਰਾਏ ਸਟੂਕਾ, ਕਰ ਕਰ ਮੰਗੈ ਤ੍ਰਿਪਤਾਵਨ ਤੇ ਚੂਕਾ, ਬਣਤਾ ਛੋੜ ਵੱਧ ਨਦਰ ਪਰ ਨਾਰੀ, ਬੇਸ ਨਾ ਪਾਈ ਮਹਾਂ ਦੁਖਿਆਰੀ, ਬੋਲੇ ਨਾ ਹੀ ਹੋਏ ਬੈਠਾ ਮੋਨੀ, ਅੰਤਰ ਕਪ ਕਪਾਈਏ ਜੋਨੀ, ਅੰਨ ਤੇ ਰਹਿਤਾ ਦੁੱਖ ਦੇਹੀ ਸਹਿਤਾ ਹੁਕਮ ਨਾ ਬੂਝੈ ਵਿਆਪਿਆ ਮਮਤਾ ਹਾ ਬਿਨ ਸਤਿਗੁਰ ਕਿਨੈ ਨਾ ਪਾਈ ਪਰਮ ਗਤੇ ਪੂਛੋ ਸਗਲ ਬੇਸ ਸਿਮਰ ਤੇ ਮਨਮੁਖ ਕਰਮ ਕਰੇ ਆ ਜਾਈ ਜੋ ਬਾਲੂ ਠੋਰ ਨਾ ਠਾਈ ਜਿਸਨੋ ਭੈ ਗੋਬਿੰਦ ਦਇਆਲਾ ਗੁਰ ਕਾ ਬਚਨ ਤਨ ਬੰਦ ਉਪਾਲਾ ਕੋਟ ਮਦੇ ਕੋਈ ਸੰਤ ਦਿਖਾਇਆ ਨਾਨਕ ਤਿਨ ਕੈ ਸਾਂਗ ਤਰਾ ਜੇ ਹੋਵਾ ਭਾਗਤ ਦਰਸ਼ਨ ਪਾਈ ਆਪ ਤਰਾ ਸਭ ਕੁਟੰਬ ਤਰਾ ਯਿਰਾ ਹਉ ਦੂਜਰਾ ਪ੍ਰਭਤੀ ਮਹੱਲਾ ਪੰਜਵਾ ਸਿਮਰਤ ਨਾਮ ਕਿਲਬਿਕ ਸਭ ਕਾਟੇ ਧਰਮ ਰਹਿ ਕੇ ਕਾਗਰ ਫਾਟੇ ਸਾਧ ਸੰਗ ਮਿਲ ਹਰ ਰਸ ਪਾਇਆ ਪਰਬਨ ਬ੍ਰਿਤ ਮਾਹਿ ਸਮਾਇਆ ਰਾਮ ਰਮਤ ਹਰ ਹਰ ਸੁਖ ਪਾਇਆ ਤੇਰੇ ਦਾਸ ਚਰਨ ਸਰਨਾ ਰਾਹ ਚੁੱਕਾ ਗੁਣ ਮਿਠਿਆ ਅੰਧਿਆ ਹਰ ਗੁਰ ਦਿਖਲਾ ਮੁਕਤ ਦਵਾਰ ਹਰ ਪ੍ਰੇਮ ਭਗਤ ਮਨ ਤਨ ਸਾਧ ਰਾਤਾ ਪ੍ਰਭੂ ਜਨਾਇਆ ਤਬ ਹੀ ਜੈਤਾ ਕਾਟ ਘੜ ਅੰਤਰ ਵੈ ਸੋਏ ਤਿਸ ਬਿਨ ਬੀਜੋ ਨਾਹੀ ਕੋਏ ਬੈਰ ਬੁਛੇ ਦੇ ਪਏ ਪਰਮਾ ਪ੍ਰਭ ਪੁਰਨਾਤਮਾ ਕਿੰਨੇ ਧਰਮਾ ਮਹਾਂਤਰੰਗ ਦੇ ਗਾਂਢੇ ਲਾਗੇ ਜਨਮ ਜਗ ਟੂਟਾ ਗੰਢਾ ਜਪ ਤਪ ਸੰਜਮ ਨਾਮ ਸੰਭਾਲਿਆ ਗੁਰ ਆਪਣੇ ਠਾਕੁਰ ਨਜ਼ਰ ਨੇ ਹਲਿਆ ਮੰਗਲ ਸੁਖ ਕਲਿਆਣ ਤਥਾਈ ਜੈ ਗੋਪਾਲ ਸੇਵਕ ਗੋਪਾਲ ਗੋਸਾਈ ਪ੍ਰਭ ਸੁਭ ਪ੍ਰਸੰਨ ਪੈ ਗੋਪਾਲ ਜਨਮ ਜਨ ਕਮੇਟੇ ਬਿਤਾਲ ਹੋਮ ਜਗ ਉਰਦ ਤਪ ਪੂਜਾ ਕੋੜ ਤੀਰਥ ਸਨਾਨ ਕਰੀਜਾ ਚਰਨ ਕਮਲ ਨਿਮਖ ਰਿਦਾ ਤਾਰੇ ਗੋਬਿੰਦ ਜਪ ਸਭ ਕਾਰਜ ਸਾਰੇ ਉੱਚੇ ਤੇ ਉੱਚਾ ਪ੍ਰਭ ਥਾਨ ਹਰਜਨ ਲਾਭ ਸਹਿਜ ਧਿਆਨ ਦਸ ਦਸਨ ਕੀ ਵੰਸ਼ ਤੂਰ ਸਰਬ ਕਲਾ ਪ੍ਰੀਤਮ ਭਰਪੂਰ ਮਾਤ ਪਿਤਾ ਹਰ ਪ੍ਰੀਤਮ ਨੇਰਾ ਮੀਤ ਸੱਜਣ ਪ੍ਰਭਾਸਾ ਤੇਰਾ ਕਰ ਗਹਿਲੀ ਨੇ ਆਪਣੇ ਦਾਸ ਜਪ ਜੀਵੇ ਨਾਨਕ ਗੁਣਤਾਸ ਵਿਭਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਰਨ ਜੀਵਨ ਕੀ ਸ਼ੰਕਾ ਨਾਸੀ ਆਪਾਂ ਰੰਗ ਸਹਿਜ ਪ੍ਰਗਾਸੀ ਪ੍ਰਗਟੀ ਜੋਤ ਮਿਟਿਆ ਅੰਧਿਆਰਾ ਰਾਮ ਰਤਨ ਪਾਇਆ ਕਰਤ ਵਿਚਾਰ ਰਹਾਉ ਜਹ ਆਨੰਦ ਦੁੱਖ ਦੂਰ ਪਿਆਨਾ ਮਨ ਵਾਣ ਕਲਿਵ ਤਤ ਲੁਕਾਨਾ ਜੋ ਕਿਛੁ ਹੁਆ ਸੋ ਤੇਰਾ ਭਾਣਾ ਜੋ ਇਹ ਬੂਝੇ ਸੋ ਸਹਿਜ ਸਮਾਣਾ ਕਹਿਤ ਨਾਨਕ ਕਿਲਬੇ ਗਏ ਖੀਨਾ ਮਨ ਭਇਆ ਜਗ ਜੀਵਨ ਲੀਨਾ ਪ੍ਰਭਤੀ ਅਲੋ ਏਕ ਮਸੀਤ ਬਸਤ ਹੈ ਅਵਰ ਮੁਲਖ ਕਿਸ ਕੇਰਾ ਹਿੰਦੂ ਮੂਰਤ ਦਾ ਨਾਮ ਨਿਵਾਸੀ ਤੁਮੈ ਤਤ ਨਾ ਹੇਰਾ ਅੱਲਾ ਰਾਮ ਜੀਵੋ ਤੇਰੇ ਨਾਈ ਤੂੰ ਕਰ ਮਹਿਰਾਮ ਸਾਈ ਰਹਾ ਦੱਖਣ ਦੇ ਸਰੀ ਕਾ ਬਸਾ ਪੱਛਮ ਅੱਲੇ ਮੁਕਾਮਾ ਦਿਲ ਮੈਂ ਖੋਜ ਦਿਲੇ ਦਿਲ ਖੋਜ ਟੇਹੀ ਠੋਰ ਮੁਕਾਮਾ ਬ੍ਰਹਮ ਗਿਆਸ ਕਰੇ ਚੌਬੀਸਾ ਕਾਚੀ ਮੈਂ ਰਮਜਾਨਾ ਗਿਆਰਾਂ ਮਾਸ ਪਾਸ ਕੇ ਰੱਖੇ ਕਾ ਮਾਹ ਨਿਧਾਨਾ ਕਹਾਂ ਉਡੀਸ ਮੱਜਨ ਕੀ ਆ ਕਿਆ ਮਸੀਸ ਸਿਰ ਨਾਏ ਦਿਲ ਮੈਂ ਕਪਟਨ ਬਾਜ ਗੁਜਾਰ ਕਿਆ ਹਜ ਕਾ ਬਹਿ ਜਾਏ ਇਹ ਤੇ ਔਰਤ ਮਰਦਾਂ ਸਾਜੇ ਇਹ ਸਭ ਰੂਪ ਤੁਮਹਾਰੇ ਕਬੀਰ ਪੁੰਗਰਾ ਰਾਮ ਅੱਲਾ ਕਾ ਸਭ ਗੁਰ ਪੀਰ ਹਮਾਰੇ ਕਹਿਤ ਕਬੀਰ ਸੁਣੋ ਨਰ ਨਰਵੈ ਪਰੋ ਏਕ ਕੀ ਸ਼ਰਨਾ ਕੇਵਲ ਨਾਮ ਜਪੋਰੇ ਪ੍ਰਾਣੀ ਤਬ ਹੀ ਨਿਸ਼ਚੈ ਤਰਨਾ ਪ੍ਰਭਤੀ ਅਬਲ ਅੱਲਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਲੋਗਾ ਪਰਬ ਨਾ ਭੁੱਲੋ ਭਾਈ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੋ ਸਰਾਬ ਠਾਈ ਰਹਾਉ ਮਾਟੀ ਏਕ ਅਨੇਕ ਭੇਖ ਤਕਾਰ ਸਾਜੀ ਸੰਤ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰਾ ਨਾ ਕਛ ਪੋਚ ਮਾਟੀ ਕੇ ਭਾਂਡੇ ਨਾ ਕਛ ਪੋਚ ਕੁੰਭਾਰਾ ਸਭ ਮੈਂ ਸੱਚਾ ਏਕੋ ਸੋਈ ਤਿਸ ਕਾ ਕੀਆ ਸਭ ਕਛ ਹੋਈ ਹੁਕਮ ਪਛਾਣੈ ਸੋ ਏਕੋ ਜਾਣੈ ਬੰਦਾ ਕਹੀਐ ਸੋਈ ਅਲੋ ਹਲਕ ਨਾ ਜਾਈ ਲਖਿਆ ਗੁਰ ਗੁਰ ਦੀਨਾ ਮੀਠਾ ਕਹਿ ਕਬੀਰ ਮੇਰੀ ਸੰਕਾ ਨਾਸੀ ਸਰਬਨ ਰੰਜਨ ਡੀਠਾ ਪ੍ਰਭਾਤੀ ਬੇਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੈ ਜੋ ਸਭ ਮੈਂ ਏ ਖੁਦਾਈ ਕਹਿ ਤੋ ਕਿ ਮੁਰਗੀ ਮਾਰੈ ਮੁੱਲਾਂ ਕਿ ਨਾ ਕਹੋ ਨਾਮ ਖੁਦਾਈ ਤੇਰਾ ਮਨ ਕਾ ਭਰਮ ਨਾ ਜਾਈ ਰਹਾਓ ਪਕਰ ਜੀਵ ਆਨਿਆ ਦੇ ਵਿਨਾਸੀ ਮਾਟੀ ਕੋ ਬਿਸਮਲ ਕੀ ਆ ਜੋ ਸਰੂਪ ਅਨਾਹਤ ਲਾਗੀ ਕਹੋ ਹਲਾਲ ਕਿਆ ਕੀ ਆ ਕਿ ਉਜੂ ਪਾ ਕੇ ਅਮ ਧੋਇਆ ਕਾ ਮਸੀਹ ਸਿਰ ਲਾਇਆ ਜੋ ਦਿਲ ਮੈਂ ਕਪਟਨ ਵਾਜ ਗੁਜਾਰੇ ਕਿਆ ਹਜ ਕਾਬਰ ਜਾਇਆ ਤੂੰ ਨਾ ਪਾਕ ਪਾਕ ਨੀ ਸੂਝਿਆ ਤਿਸ ਕਾ ਮਰਮ ਨਾ ਜਾਣਿਆ ਕਹਿ ਕਬੀਰ ਪੇਸਤੈ ਚੂਗਾ ਦੂਜ ਕਿਸੋ ਮਨ ਮਾਨਿਆ ਪ੍ਰਭਾਤੀ ਸੁਣ ਸੰਧਿਆ ਤੇਰੀ ਦੇਵ ਦੇਵਾਕਰ ਅਧਪਦ ਆਦ ਸਮਾਈ ਆਦ ਜੁਗਾਦ ਸਿਰ ਸਮਾਦ ਅੰਤ ਨੀ ਪਾਇਆ ਲਾਗ ਰਹੇ ਸਰਨਾਈ ਲੇਹੋ ਆਰਤੀ ਹੋ ਪੁਰਖ ਨਿਰੰਜਨ ਸਤਿਗੁਰ ਪੂਜੋ ਪਹਾਈ ਠਾਡਾ ਬ੍ਰਹਮਾ ਨਿਗਮ ਵਿਚਾਰ ਲਖ ਨ ਲਖਿਆ ਜਾਈ ਰਹਾਉ ਤਾਤ ਤੇਲ ਨਾਮ ਕੀ ਬਾਤੀ ਦੀਪਕ ਦੇ ਉਜਿਆਰਾ ਜੋਤ ਲਾਏ ਜਗਦੀਸ਼ ਜਗਾਇਆ ਬੁਜ ਬੁਜਨ ਹਾਰਾ ਪੰਚੇ ਸ਼ਬਦ ਅਨਾਹਦ ਬਾਜੇ ਸੰਗੇ ਸਾਰੰਗ ਪਾਨੀ ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਬਾਨੀ ਪ੍ਰਭਾਤੀ ਬਾਣੀ ਭਗਤ ਨਾਮ ਦੇਵ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਨ ਕੇ ਬਿਰਥਾ ਮਨ ਹੀ ਜਾਨਾ ਕਹਿ ਬੂਜਲ ਆਗੇ ਕਹੀ ਅੰਤਰ ਜਾਮੇ ਰਾਮ ਰਵਾਈ ਮੈਂ ਡਰ ਕੈਸੇ ਚਾਹੀਏ ਬੇਦਿਲੇ ਗੋਪਾਲ ਗੋਸਾਈ ਮੇਰਾ ਪ੍ਰਭ ਰਵੈ ਸਰਬੇ ਠਾਇ ਰਹਾਉ ਮਾਨ ਹਾਟ ਮਾਨ ਪਾਟ ਮਾਨ ਹੈ ਪਸਾਰੀ ਮਾਨ ਬਸ ਨਾਨਾ ਭੇਦੀ ਪ੍ਰਮਤ ਸੰਸਾਰੀ ਗੁਰ ਕੈ ਸ਼ਬਦ ਇਹ ਮਨ ਰਾਤਾ ਦੁਬਦਾ ਸਹਿ ਸਮਾਣੀ ਸਭ ਹੁਕਮ ਹੁਕਮ ਹੈ ਆਪੇ ਨਿਪੁ ਸਮਤ ਵਿਚਾਰੀ ਜੋ ਜਨ ਜਾਨ ਭਜ ਪੁਰਖ ਉਤਮ ਤਾਚੀ ਅਵਗਤ ਬਾਣੀ ਨਾਮਕ ਜਗ ਜੀਵਨ ਪਾਏ ਹਿਰਦੈ ਲੱਖ ਵਡਾਣੀ ਪ੍ਰਭਾਤੀ ਆਦ ਜੁਗਾਦ ਜੁਗਾਦ ਜੁਗੋ ਜੁਗ ਤਾਕਾ ਅੰਤ ਨ ਜਾਣੇ ਆ ਸਰਬ ਨਿਰੰਤਰ ਰਾਮ ਰਹਿਆ ਰਾਵ ਐਸਾ ਰੂਪ ਖਾਨਿਆ ਗੋਬਿੰਦ ਗਾਜੈ ਸ਼ਬਦ ਬਾਜੈ ਆਨੰਦ ਰੂਪੀ ਮੇਰੋ ਰਾਮ ਅਯਰ ਹਾਉ ਪਾਵਨ ਭੀਖੂ ਬੀਗ ਬਾਨੈ ਬੀਖੇ ਸਾ ਵਾਸਤੇ ਸੁਖ ਲਾਗਲਾ ਸਰਬੇ ਆਦ ਪਰਮਲਾਦ ਕਾਸ਼ਟ ਚੰਦਨ ਭਯਲਾ ਤੁਮ ਚਿ ਪਾਰ ਸਮਚੇ ਲੋਹ ਕਹੰਗੇ ਕੰਚਨ ਭਯਲਾ ਤੁਮ ਜੋ ਦਯਾਲ ਰਤਨ ਲਾਲ ਹਨਾਮਾ ਸਹਿ ਸਮਾਇਲਾ ਪ੍ਰਭਾਤੀ ਅਕੋਲ ਪੁਰਖ ਚਲਦੇ ਉਪਾਇਆ ਘਟ ਘਟ ਅੰਤਰ ਬ੍ਰਹਮ ਲੁਕਾਇਆ ਜੀ ਕੀ ਜੋਤ ਨਾ ਜਾਣਾ ਕੋਈ ਤੈ ਮੈਂ ਕੀਆ ਸੋ ਮਾਲੂਮ ਹੋਈ ਰਹਾਉ ਜੋ ਪ੍ਰਗਾਸਿਆ ਮਾਟੀ ਕੁੰਭੇ ਉਹ ਆਪੇ ਹੀ ਕਰਦਾ ਬੀਠਲ ਦੇਉ ਜੀ ਕਾ ਬੰਧਨ ਕਰਮ ਵੇ ਆਪੈ ਜੋ ਕਿਛ ਕੀਆ ਸੋ ਆਪੇ ਆਪੇ ਪ੍ਰਾਣਤ ਨਾਮ ਦਿਓ ਇਹੋ ਜੀਉ ਚਿੱਤ ਵੈ ਸੋਲਹ ਅਮਰ ਹੋਏ ਸਦ ਅਕੁਲ ਰਹਿ ਪ੍ਰਭਾਤੀ ਭਗਤ ਬੇਨੀ ਜੀ ਕੀ ਏਕੋ ਅੰਕਾਰ ਸਤਿਗੁਰ ਪ੍ਰਸਾਦ ਤਨ ਚੰਦਰ ਮਸਤਕ ਪਾਤੀ ਰਿਧ ਅੰਤਰ ਕਰ ਤਲ ਕਰਤੀ ਠਗ ਦਿਸ਼ਟ ਵਟ ਗਾ ਲਿਵ ਲਾਗਾ ਦੇਖ ਬੈਸਨੂੰ ਪ੍ਰਾਣ ਮੁਖ ਭਾਗਾ ਕਾਲ ਭਗਤ ਬੰਦ ਚਰਾਮੰ ਕ੍ਰੂਤ ਦਿਸ਼ਟ ਰਤਾ ਨਿਸਬਾਦੰ ਰਹਾਵ ਨਿਤ ਪ੍ਰਤਿ ਸਨਾਨ ਸਰੀਰੰ ਦੋਤੀ ਧੋਤੀ ਕਰਮ ਖੀਰੰ ਹਿਰਦੈ ਸ਼ੁਰੀ ਸੰਦਿਆਨੀ ਪਰ ਦਰਬ ਹਨ ਕੀ ਬਾਨੀ ਸਿਲ ਬੂਜਸ ਵਗਲ ਸੁਰ ਚੱਕਰ ਗਣੇਸ਼ੰ ਇਸ ਬਸ ਜਗ ਸਪਰਬੇਸੰ ਨਿਭਗ ਅਨਾਚਸ ਚਤ ਅਕਰਮੰ ਏ ਲੰਪੜ ਨਾਚ ਧਰਮੰ ਮਿਰਗ ਆਸਨ ਤੁਲਸੀ ਮਾਲਾ ਕਰ ਤਿਉਜਲ ਤਿਪਕ ਗੋਪਾਲਾ ਕਰ ਉਜਲ ਤਿਲਕ ਕਪਾਲਾ ਹਿਰਦੈ ਕੂੜ ਕੰਠ ਰੁਦਰਾਖੰ ਰੇ ਲੰਪਟ ਕਿਸਨਾ ਭਾਖੰ ਜਿਨ ਆਤਮ ਤਤ ਨ ਚੀਨਿਆ ਸਾ ਫੋਕਟ ਧਰਮ ਅਭੀਨਿਆ ਕਹੋ ਬੇਨੀ ਗੁਰਮੁਖ ਧਿਆਵਾ ਬਿਨ ਸਤਿਗੁਰ ਬਾਟ ਨਾ ਪਾਵਾ ਏਕੋ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿਪਾਉ ਗੁਰ ਪ੍ਰਸਾਦ ਰਹਿ ਜਾ ਰਾਗ ਜੈਜੈ ਬੰਤੀ ਮਹੱਲਾ ਨੌਵਾਂ ਰਾਮ ਸਿਮਰ ਇਹ ਤੇਰਾ ਕਾਜ ਹੈ ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ ਸ਼ਰਨ ਲਾਗ ਜਗਤ ਸੁਖ ਮਾਨ ਮਿੱਥਿਆ ਝੂਠੋ ਸਭ ਸਾਜ ਹੈ ਰਹਾਉ ਸੁਪਨੇ ਜੋ ਧਨ ਪਛਾਣ ਕਾਹੇ ਪਰ ਕਰਤ ਮਾਣ ਪਾਰੂ ਕੀ ਪੀਤ ਜੈਸੇ ਬਸਦਾ ਕੋ ਰਾਜ ਹੈ ਨਾਨਕ ਜਨ ਕਹਿਤ ਬਾਤ ਬਿਨ ਸਜਹ ਤੇਰੋ ਗਾਤ ਛਿਨ ਛਿਨ ਕਰ ਗਏ ਕਾਲ ਤੈਸੇ ਜਾਤ ਆਜ ਹੈ ਜੈ ਜਵੰਤੀ ਮਹੱਲਾ ਨੌਵਾਂ ਰਾਮ ਪਾਜ ਜਨਮ ਸਰਤ ਹੈ ਕਹੋ ਕਹ ਬਾਰ ਬਾਰ ਸਮਝਤ ਨਹਿ ਕਿਉਂ ਗਵਾਰ ਬਿਨਸਤ ਨਹਿ ਲੱਗੈ ਬਾਰ ਉਰੇ ਸਮਗਤ ਹੈ ਵਿਖਿਆ ਬਿਖ ਜਿਉਂ ਬਸਾਰ ਪ੍ਰਭ ਕੋ ਜਸ ਹੀਏ ਤਾਰ ਨਾਨਕ ਜਨ ਕਹਿ ਪੁਕਾਰ ਅਵਸਰ ਬਿਹਾਤ ਹੈ ਜੈ ਜਵੰਤੀ ਮਹੱਲਾ ਨੌਵਾਂ ਰੇਮਨ ਕੌਣ ਗਾਤ ਹੋਏ ਹੈ ਤੇਰੀ ਇਹ ਜੱਗ ਮੈਂ ਰਾਮ ਨਾਮ ਸੋ ਤੁਨੇ ਸੁਣਿਓ ਕਾਨ ਵਿਖਣ ਸਵਤ ਲੁਭਾਣ ਮਾਇਆ ਜਾ ਕੀ ਫੇਰੀ ਰਾਹਵ ਮਾਨਸ ਕੋ ਜਨਮ ਲੀਨ ਸਿਮਰਨ ਨਾਹ ਨਿਮਖ ਕੀਨ ਦਰ ਸੁਖ ਪਯੋ ਦੀਨ ਪੱਗੋਂ ਭਰੀ ਬੇਰੀ ਨਾਨਕ ਜਨ ਕਹਿ ਪੁਕਾਰ ਸੁਪਨੇ ਜੋ ਜਗ ਬਸਾਰ ਸਿਮਰਤ ਨਹਿ ਕਿਉਂ ਮੁਰਾਰ ਮਾਇਆ ਜਾ ਕੀ ਚੇਰੀ ਜੈ ਜਵੰਤੀ ਮਹੱਲਾ ਨੌਵਾਂ ਬੀਤ ਜੈ ਹੈ ਜਨਮ ਅਕਾਜ ਰੇ ਨਿਸ ਦਿਨ ਸੁਣ ਕੇ ਪੁਰਾਣ ਸਮਝਤ ਨਹਿ ਰੇ ਅਜਾਨ ਚਾਲ ਤੋਂ ਪਹੁੰਚਵਾਨ ਕਹਾਂ ਜੈ ਹੈ ਭਾਜ ਰੇ ਰਹਾਉ ਅਸਰ ਜੋ ਮਨ ਦੇ ਸੋ ਤੋ ਤੇਰੋ ਹੋਏ ਹੈ ਖੇ ਕਿਉਂ ਨਾ ਹਰ ਕੋ ਨਾਮ ਲੇਹ ਮੂਰਖ ਨ ਲਾਜ ਰੇ ਰਾਮ ਭਗਤ ਹੀ ਏ ਆਣ ਛਾੜ ਦੇ ਤ ਮਨ ਕੋ ਮਾਨ ਮਾ ਨਾਨਕ ਚਨ ਏ ਬਖਾਣ ਜਗ ਮੈਂ ਬਿਰਾਜ ਰੇ ਏਕੋ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪਾਉ ਗੁਰ ਪ੍ਰਸਾਦ ਸਲੋਕ ਸਹਿਜ ਕ੍ਰਿਤੀ ਮਹੱਲਾ ਪਹਿਲਾ ਪੜ੍ਹ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ ਮੁਖ ਝੂਠ ਬਿਭੂਖਣ ਸਾਰੰ ਤ੍ਰੈਪਾਲ ਤੇ ਹਾਲ ਵਿਚਾਰੰ ਗਲਮਾਲਾ ਤਿਲਕ ਲਾਟੰ ਦੋ ਧੋਤੀ ਵਸਤਰ ਕਪਾਟੰ ਜੋ ਜਾਨਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੈ ਕਰਮੰ ਕੋ ਨਾਨਕ ਨਿਸ਼ਚੋ ਧਾਵੈ ਬਿਨ ਸਤਿਗੁਰ ਵਾਟ ਨਾ ਪਾਵੈ ਨੇਪਲੰਗ ਤਸ ਜਨਮਸ ਜਾਵਤ ਰਮ ਰਮ ਨਾ ਬਿੰਦ ਤੇ ਹੇ ਵਿਸਾਗਰੰ ਸੰਸਾਰ ਸ ਗੁਰਪ੍ਰਸਾਦੀ ਤਰਹਿ ਕੇ ਕਰਨ ਕਾਰਨ ਸਮਰੱਥ ਹੈ ਕੋ ਨਾਨਕ ਵਿਚਾਰ ਕਾਰਨ ਕਰਦੇ ਬਸ ਹੈ ਜਿਨ ਕਰ ਰੱਖੀ ਧਾਰ ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤਾ ਬ੍ਰਾਹਮਣ ਖੱਤਰੀ ਸ਼ਬਦੰ ਸੂਰ ਸ਼ਬਦੰ ਹੂੰ ਸੂਦਰ ਸ਼ਬਦੰ ਪ੍ਰਾਕ੍ਰਿਤ ਹੈ ਸਰਵ ਸ਼ਬਦੰ ਤਾ ਇੱਕ ਸ਼ਬਦੰ ਜੇ ਕੋ ਜਾਨਸ ਭੇਉ ਨਾਨਕ ਤਾ ਕੋ ਦਾਸ ਹੈ ਸੁਰ ਰੰਜਨ ਦੇ ਹੋਏ ਕ੍ਰਿਸ਼ਨੰ ਤਾ ਸਰਵ ਦੇਵਾ ਦੇਵ ਦੇਵਤਾ ਆਤਮਾ ਆਤਮੰ ਸ੍ਰੀ ਵਾਸਵ ਦੇਵ ਜਿਸ ਕੋਈ ਜਾਨਸ ਭੇਵ ਨਾਨਕ ਤਾ ਕੋ ਦਾਸ ਹੈ ਸੁਰ ਰੰਜਨ ਦੇਵ ਸਲੋਕ ਸਹਿਸਕ੍ਰਿਤੀ ਮਹੱਲਾ ਪੰਜਵਾਂ एक ओंकार सतनाम करता प्रगुण भाव निर्वैर अकाल मूर्त जमनी सपन गुर प्रसाद कदंच माता कदंच पिता कदंच बंता बनवसुता कदंच प्रहात्मी सोहित बंधव कदंच मोह कुटुंबेते कदंच अपल मोहनी रूपं प्यघंते त्यागं करोत रहंत संग भगवान सिमरन नानक लब्धिं अच्युत तनहा त्रिगंत मात पिता स्नेहं त्रिग स्नेहं प्रांत बांधव त्रिग स्नेहं बंता बिलासुता त्रिग स्नेहं गृहार्थक सात संग स्ने सत्यं सुख्यं बसंत नानक मिथ्यंत देहं खिनंत बलनं परदंत जरुआ हत्यंत माया अत्यंत आसा अतित पवनं सगणंत स्वसा पयान तर्मं पतंत मोकूप दुर्लभ देहं तत आश्रय नानक गोविंद गोविंद गोविंद गोपाल कृपा काश कोटन रचंत तुयंग लेपनंग रक्त चरम मन्ना नवंत द्वार पीत रतंग मय रूपं अथंबन गोविंद नाम सिमरंत अज्ञानी जानंत अस्थिरं दुर्लभ देव दारंत सा सरण नानक हर हर हर हर हर हरे जपंत जुहवंत तोयंग अचंत गुणज्ञ पूर्णंग बोलो कृपाला गंभीरं ऊचः सर्वग अपारा प्रत्या प्रियं विश्राम चरणं अरह अनाथ नाथे नानक शरणं मृगी पेखंत पेगत प्रहार इन लखावद आहो जस रुखेन गोपाल नानक रोम ना छेदे ते बहु जतन करता बलवंत कारी सेवंत सूरा चतुर दिशा बिकम थान बसंत ऊच नह सिमरंत मरणं कदंच भवंत आज्ञा भगवान पुरख नानक कीटी सस करखते शब्दं रत्तं हितं मया कीर्तं कली करम कृत्वा मिटंत रागत परमोहं परम भगवान रमणं सर्वत्र थानें दृष्ट तोयं अमोघ दर्शनं बसंत साद रसना हर हर हर हरे नानक प्रियं जाप जपना कटंत रूपं कटंत दीपं कटंत रस सस्य नक्षत्र गगनं कटंत वस्ता गिर तार शिखंडं कटंत ललना सुत प्रात हीतं कटंत कनक मानक माया सब रूपं नह कटंत केवल गोपाल चोत अस्थिरं नानक साध जान नह बिलंब तरमं बिलंब पापं दृढ़ंत नामं त्रदत जंत लोभं सर्व सरण संतं किलबिक नासं प्राप्तं तरम लक्षिन नानक जेह सो प्रसन्न माधव मृत मोहं अल्प बुद्धिं रचंत बनता विनोद साहं जौबन बैकरं करन कन्न कुंडला है विचित्र मंद्र सो भंत वस्त्राचिंत माया व्यापतं हे अच्युत सरण संत नानक पो भगवान ए नमः जन्मं त मरणं हरखं त सोगं पोगं त रोगं ऊचं त नीचं मनाना सोमूचं राजं त मानं अभिमानं त हीनं परवृत मार्गं वर्तंत विनाशनं गोविंद भजन साध संगेन अस्थिरं नानक भगवंत भजन आसनं कृपंत हरियं मातत ज्ञानं विकसित बुधा कुशल थानं बसंत रक्षं त्यागमानं शीतलंत्रिद्यं दृढ़ संत ज्ञानं रहंत जन्मं हर दर्श लीना भजंत नानक शब्द बीना कहंत बेदा गनुन गुणंत गुनिया सुनंत बाला बहुविध प्रकारा दृढ़ सुबुद्या हर हर कृपाला नाम धान जाचंत नानक दयन हर गुर गोपाला न चिंता मात पित प्रत न चिंता कश लोक कह न चिंता बनता सुतमीत प्रवृत माया संबंधन दयाल एक भगवान पुरख नानक सर्व जी प्रतपाल कह अनित वित्तं अनित चित्तं अनित आसा बहुविध प्रकारं अनित हेतं अहं बंधं परम माया मलनं विकारं फिरंत जोन अनेक जठ रागन न सिमरंत मलिन बुद्धिं हे गोविंद कर्तमया हे गोविंद कर्तमया नानक पतत उदाहरण सा संगम गिरंत गिर पतत पतालं जलंत दीप बसवंतर महंत अगातुयं त्रंगं दुखंत गह चिंता जन्मंता मरण अनक साधन ना सिद्धते नानक अस्तंभं अस्तंभं अस्तंभं शब्द सास वजन कोर दुखिंग अनेक हत्यंग जन्म दरिद्रंग महाख्यादं मिटन सकल सिमरंत हर नाम नानक जैसे पावक काष्ट पसमं क्रोत अंधकार सिमरत प्रकाशं गुण रमंत आग खंडन बिरद बसंत पै पीत दूता कर्म करत महा निर्मल जन मरण हंस श्रोता सुख समूह अमोघ दर्शन ਸਰਨ ਜੋਗਿੰ ਸੰਤ ਪ੍ਰੇ ਨਾਨਕ ਸੋ ਭਗਵਾਨ ਖੇਮੰ ਕਰੋਤ ਪਾਸ਼ੰ ਕਰੋਤ ਅਗਰ ਨਿਵਹ ਨਿਰਾਸੰ ਆਸ ਪੂਰਨ ਨਿਰਧਨ ਭਯੰ ਧਨਵੰਤ ਰੋਗੀਂ ਰੋਗ ਖੰਡਨ ਭਗਤਿੰ ਭਗਤ ਦਾਨੰ ਰਾਮ ਨਾਮ ਗੁਣ ਕੀਰਤਨ ਪਾਰ ਬ੍ਰਹਮ ਪੁਰਖ ਦਾ ਤਾਰਹ ਨਾਨਕ ਗੁਰ ਸੇਵਾ ਕਿੰ ਨ ਲਭਿਅਤੇ ਅਧਰੰ ਧਰੰ ਧਾਰਨ ਨਿਰਧਨੰ ਧਨ ਨਾਮ ਨਰਹਰ ਨਾਨਾਥ ਨਾਥ ਗੋਬਿੰਦ ਬਲਹੀਨ ਬਸ ਬਲ ਕੇਸਵ ਸਰਪੁ ਦਯਾਲਾ ਚ ਦਯਾਲ ਜਤ ਦੀਨ ਬੰਧ ਬਦ ਮੁਦਰਾ ਸਰਬਗ ਪੂਰਨ ਪੁਰਖ ਭਗਵਾਨ।

बलनाभव मर्दनः गणगदर्भदेवमनुख्यं पाशपंक्षिविमोहनः हर कर्णहारं नमस्कारं शरण नानक जगदीश्वर हे कामं नरक विश्रामं बहुजोनि परमहवन चेत हरणं त्रैलोकगम्यं जाप ताप शील विदारण अल्प सुख विचंचल ऊच नीच समावन तब भय विमुंचित सा संगम ओठ नानक नारायण हे काल मूल क्रोधं कदंच करुणा नाव परजते विख्यंत जीवं बस्यं क्रोध नित्यं क्रोध जथा मरकट है अनक शासन तड़ंत जमदूत तब संगे अतमं नर दीन दुख पंजन दयाल नान प्रभ नानक सर्ब जी रख्या क्रोत हे लोभा लंपट संग सिर मोर अनक लहरी कलोलते तब अंत जिया बहु प्रकारं अनक भांत बहु डोलते नाच मित्रं नाच इष्टं नाच बाधव नाच मात पिता तब लज्जिया आ करणं क्रोत अखाद खाद्यं असाजं साज समझिया त्राहे त्राहे शरण स्वामी विज्ञापत नानक हर नर हर हे जन्म मरण मूलं अहंकारं पापात्मा मित्रं तजंत सत्रंग दृढ़ंत अनक माया विस्तीर्ण अवंत जवंत थकंत जिया दुख सुख बपुगन परम भयान उद्यान रमणं महा विकट असाध रुगन वैद्यं पारब्रह्म परमेश्वर आराध नानक हर हर हरे हे प्राण नाथ गोबिंद कृपा निधान जगद गुरु हे संसार ताप हरण करुणा मह सब दुख हरो हे संसार जोग दयाल दीना नाथ मया करो सिर स्वास्थ खेण समय सिमरंत नानक राम दमोदर माधव चरण कमल सरणं रमणं गोपाल कीर्तन साध संगेन तरणं नानक महासागर पहद उतरिया हे सिर मस्तक लख्या पार रख्या पार ब्रह्म परमेश्वर सिर रखी मस्तक रख्या पार ब्रह्म हस्त रखाया रख्या परमेश्वर आत्म रख्या गोपाल स्वामी तन चरण रख्या जगदीश्वर सर्व रख्या गुरदयाल पै दुख बिनसन भगत वैशल अनाथ नाथे शरण नानक पुरख च्युत जेन कला धारु आकाशं बैसंतरं बाकाष्ट बेष्टं जेन कला ससूर नक्षत्र ज्योतिं सासं शरीर तारणं जेन कला मात गर्भ प्रदपालं न शयंत जठर रोगन तेन कला अस्थम्भं सरोवरं नानक न शयंत तरायंग तोयन गोसाई गिरिष्ट रूपेन सिमरणं सर्वत्र जीवन लब्धं संसंगेन नानक स्वश मार्ग हर भगतन मस्क्यं पगनंत सैरनं कद्रमं तंत्रंत पपीलक सागरं लगंतं पिंगं तं परगासंदक सा संगेन सिमरंत गोबिंद सर नानक हर हर हरे तिलक हीनं जथा बिपरा अमर हीनं जथा राजन आबद हीनं जथा सूरा नानक धर्म हीनं तथा वैष्णव न शंखं न चक्रं न गदा न श्यामं आश्चर्य रूपं नहंत जनमं नित नित कथंत विदा ऊच मूच अपार गोबिंद है बसंत साध रिद्यं अच्युत भजंत नानक बड़ भागी है उद्यान बसनं संसारं सनबंदी सवान स्याल खर भिखम सुथान मन मोह मदरं महासाध पंच तस्कर हीत मोह पहे परम प्रमनं अहं फांस तीखन किठन क्वावक तो असाध घोरं अगम तीरन लंघन पज सत्संग नानक गोपाल नानक हर चरण सरन उदन कृपा कृपा करंत गोबिंद गोपाल स्रो सगलंग रो खंडन साध संगेन गुण रमत नानक शरण पूरन परमेश्वर श्यामलंग मधुर मनुख्यं हृदयं भूम वैरण निवंत हवंत मिथ्या चेतनं संसवजन चेत मूढ़ा अचेत मूढ़ा ना जनंत कटंत सासा नित प्रत छयंत महासुंदरी काया काल कन्या ग्रस्ते रचंत पुरख है पग प्रंभ लीला अनित आसा भिक्ष विनोद
ਪਰਮੰਤ ਪਰਮੰਤ ਬਹੁ ਜਨਮ ਹਾਰਿਓ ਸਰਨ ਨਾਨਕ ਕਰੁਣਾ ਮਈ ਹੇ ਜੀ ਬਿਹਿ ਰਸਗੇ ਮਧੁਰ ਪੇਤੁਯੰ ਸਤ ਹਤੰ ਪਦੰ ਬਾਦੰ ਅਵਰਤ ਏਥ ਸੁਦਰਸ਼ਨ ਗੋਬਿੰਦ ਮੋਦਰ ਮਾਧਵੇ ਗਰਬੰਤ ਨਾਰੀ ਮਧੁਨ ਮਤੰ ਬਲਵੰਤ ਬਲਾਤ ਕਰਨ ਚਰਨ ਕਮਲ ਨਹ ਭਜੰਤ ਤ੍ਰਿਣ ਸਮਾਨ ਤ੍ਰਿਗ ਜਨਮਨ ਹੇ ਪਪੀਲਿਕਾ ਗ੍ਰਸ਼ਟੇ ਗੋਬਿੰਦ ਸਿਮਰੰ ਤੁਯੰ ਤਨੇ ਅਨਕ ਵਾਰ ਨਾਨਕ ਅਨਕ ਵਾਰ ਨਮੋ ਨਮਹ ਤ੍ਰਿਯੰ ਤਾਂ ਮੇਰੰ ਸਹਿਕੰ ਤਾਂ ਹਰਿਯੰ ਬੂਡੰ ਤਾਂ ਤਰਿਯੰ ਸਉਨੰ ਤਾਂ ਪਰਿਯੰ ਅੰਧਕਾਰ ਕੋਟ ਸੂਰਜ ਜਾਰੰ ਬਿਨਵੰਤ ਨਾਨਕ ਹਰ ਗੁਰਦਹਾਰੰ ਬ੍ਰਹਮਣ ਸੰਗ ਉਦਰਣੰ ਬ੍ਰਹਮ ਕਰਮ ਜੇ ਪੂਰਨ ਆਤਮ ਰਤੰ ਸੰਸਾਰ ਗਹੰ ਤੇ ਨਰ ਨਾਨਕ ਨੇ ਫਲ ਪਰ ਦਰਬ ਹਿਰਨੰ ਬਉ ਬਿਘਨ ਕਰਨੰ ਉਚਨੰ ਸਰਬ ਜੀ ਕਹ ਲਉ ਲਈ ਤ੍ਰਿਸ਼ਨਾ ਅਤ ਪਤ ਮਨ ਮਾਇ ਕਰਮ ਕਰਸੇ ਸੁਖ ਰਹ ਮਤੇ ਸੁਮੇਵ ਚਰਨੰ ਉਦਰਣੰ ਪੈ ਦੁੱਤਰ ਅਨੇਕ ਪਾਤਕ ਹਰਨੰ ਨਾਨਕ ਸਾਧ ਸੰਗਮ ਨਾ ਸੰਸਹਿ ਮਹਲਾ ਪੰਜਵਾ ਗਾਥਾ ਏਕੋ ਅੰਕਾਰ ਸਤਿਗੁਰ ਪ੍ਰਸਾਦ ਕਰਪੂਰ ਪੋਹਪਮੁਖ ਸੁਗੰਧਾ ਪਰਸ ਮਨੁੱਖ ਦੇਹ ਮਾਲੀਨੰ ਮੱਝਾ ਰੁਦਰ ਦੁਰਗੰਧਾ ਨਾਨਕ ਅਥ ਗਰਬੇਨ ਅਗਿਆਨਨੋ ਪਰਮਾਨੋ ਪਰਜੰਤ ਕਸਹ ਦੀਪ ਲੋ ਸਿਖੰਡਨ ਗਸ਼ੇਨ ਨੈਨ ਪਾਰੇਨ ਨਾਨਕ ਬਿਨਾ ਸਾਧੂ ਨਾ ਸਿੱਧਿਅਤੇ ਜਾਣੋ ਸਤਹਵੰਤੋ ਮਰਨੋ ਦ੍ਰਿਸ਼ਟੇਨ ਮਿਥਿਆ ਕੀਰਤ ਸਾਸ ਚਲੰਥੋ ਪਨੰਤ ਨਾਨਕ ਸਤਸੰਗੇਨ ਮਾਇਆ ਚਿਤ ਪ੍ਰਮੇਨ ਇਸ਼ਟ ਮਿਤਰੇਤ ਬਾਂਧਵਹਿ ਲਭਦਯੰ ਸਤਸੰਗੇਨ ਨਾਨਕ ਸੁਖ ਅਸਥਾਨੰ ਗੋਪਾਲ ਭਜਨੰ ਗੋ ਮੈਲਾ ਗਰ ਸੰਗੇਨ ਨਿੰਮ ਬਿਰਖ ਸੇ ਚੰਦਨ ਨਿਕਟ ਬਸੰਤੋ ਬਾਂਸੋ ਨਾਨਕ ਅਹੰ ਬੁੱਧ ਨਾ ਬੋਧੇ ਗਾਥਾ ਗੁਫ ਗੁੰਫ ਗੋਪਾਲ ਕਥੰ ਮਥੰ ਮਾਨ ਮਰਦਨ ਹਤੰ ਪੰਜ ਸਤਰੇਨ ਨਾਨਕ ਹਰ ਬਾਣ ਪ੍ਰਹਰਨ ਬਚਨ ਸਾਧ ਸੁਖ ਪੰਥਾ ਲਹੰਥਾ ਬਡ ਕਰਮਨ ਰਹੰਤਾ ਜਨਮ ਮਰਨੇਨ ਰਮਣੰ ਨਾਨਕ ਹਰ ਕੀਰਤਨ ਪਤਰ ਪੁਰਜੇਨ ਚੜੀਅੰ ਨਿਹ ਜੜੀਅੰ ਪੇਟ ਸੰਪਤਾ ਨਾਮ ਵਿਹੂਨ ਬਿਖਮਤਾ ਨਾਨਕ ਪਹੰਤ ਜੁਨ ਬਸਰ ਰਹਿਣੀ ਭਾਵਣੀ ਸਤਸੰਗੇਨ ਲਭੰਤੰ ਬਡ ਪਗਨ ਹਰ ਨਾਮ ਜੁਨ ਰਮਣੰ ਨਾਨਕ ਸੰਸਾਰ ਸਾਗਰ ਨਹਿ ਵਿਪਨ ਗਾਥਾ ਗੂੜ ਅਪਾਰੰ ਸਮਝਨੰ ਬਿਰਲਾ ਜਨ ਸੰਸਾਰ ਕਾਮ ਤਜਨੰ ਨਾਨਕ ਗੋਬਿੰਦ ਰਮਨੰ ਸਤਸੰਗ ਮਹਿ ਸੁਮੰਤਰ ਸਾਧ ਬਚਨਾ ਕੋਟ ਦੁਖ ਬਿਨਸਨ ਹਰ ਚਰਨ ਕਮਲ ਧਿਆਨੰ ਨਾਨਕ ਕੁਲ ਸਮੂਹ ਉਦਾਹਰਨ ਸਾਧ ਸੁੰਦਰ ਮੰਦਰ ਸਹਿਨ ਜੇਨ ਮਾਧ ਹਰ ਕੀਰਤਨ ਮੁਕਤੇ ਰਮਨ ਗੋਬਿੰਦ ਹੇ ਨਾਨਕ ਲਬਧਿੰ ਬਡ ਪਗਨ ਹਰ ਲਬਧੋ ਮਿੱਤਰ ਸੁਮਿਤੋ ਬਿਦਾਰਨ ਕਦਿਨ ਚਿੱਤੋ ਜਾ ਕਾ ਅਸਥਿਲ ਤੋਲ ਮਿੱਤੋ ਸੋਈ ਨਾਨਕ ਸਖਾ ਜੀ ਸੰਕਿਤੋ ਆਪ ਜਸੰ ਮਿਟਨ ਸਤਪੁੱਤਰਾ ਸਿਮਰਤਵ ਹਿਰਦੈ ਗੁਰਮੰਤਰਨ ਪ੍ਰੀਤਮ ਭਗਵਾਨ ਚੁਤ ਸਰਨ ਨਾਨਕ ਸਾਗਰ ਤਾਰਨ ਨਾਨਕ ਸੰਸਾਰ ਸਾਗਰ ਤਾਰਨ ਮਰਨੰ ਬਿਸਨੰ ਗੋਬਿੰਦ ਜੀਵਨੰ ਹਰ ਨਾਮ ਤੇ ਹਵਨ ਲੱਭਣੰ ਸਤਸੰਗੇਨ ਨਾਨਕ ਹਰ ਪੂਰਬ ਲਿਖਿਨ ਦਸਨ ਵਿਹੂਣ ਭਯੰਗੰ ਮੰਤਰੰ ਗਾਰੜੀ ਨਿਵਾਰੰ ਉਪਾਦ ਉਪਾੜਨ ਸੰਤੰ ਨਾਨਕ ਲਭਦ ਕਰਮਨ ਜਾਤ ਕਥ ਰਮਣੰ ਸਰਨੰ ਸਰਵੱਤਰ ਜੀਅਨ ਤਥ ਲਗਨੰ ਪ੍ਰੇਮ ਨਾਨਕ ਪ੍ਰਸਾਦੰ ਗੁਰਦਰਸ਼ਨ ਚਰਨਾਰ ਬਿੰਦ ਮਨ ਵਿਧਿੰ ਸਿਧਿੰ ਸਰਬ ਕੁਸਲਨ ਗਾਥਾ ਗਾਵੰਤ ਨਾਨਕ ਭਵਿਅੰ ਪਰਾ ਪੂਰਬਨ ਸੁਭ ਬਚਨ ਰਮਣੰ ਗਮਨੰ ਸਾਧ ਸੰਗੇਨ ਉਦਰਨ ਸੰਸਾਰ ਸਾਗਰੰ ਨਾਨਕ ਪੁਨਰਪ ਜਨਮ ਨ ਲਭਿਤੇ ਵੇਦ ਪੁਰਾਣ ਬਹਾਸਤਰ ਵਿਚਾਰੰ ਏਕੰਕਾਰ ਨਾਮਰੁਤਾਰੰ ਕੁਲੇ ਸਮੂਹ ਸਗਲ ਉਧਾਰੰ ਬਡ ਭਾਗੀ ਨਾਨਕ ਕੋ ਤਾਰੰ ਸਿਮਰਨ ਗੋਬਿੰਦ ਨਾਮੰ ਉਧਰੰ ਕੁਲ ਸਮੂਹਨ ਲਭਧਿਨ ਸਾਧ ਸੰਘੇਨ ਨਾਨਕ ਵਡ ਭਾਗੀ ਪੇਟੰਤ ਦਰਸ਼ਨ ਸਰਬ ਦੋਖ ਪਰੰ ਤਿਆਗੀ ਸਰਬ ਧਰਮ ਦ੍ਰਿੜੰਤਨ ਲਭਧਿਨ ਸਾਧ ਸੰਘੇਨ ਨਾਨਕ ਮਸਤਕ ਲਿਖਨ ਹੋਏ ਹੋਏ ਹਵੰਤੋ ਹਰਨ ਭਰਨ ਸੰਪੂਰਨ
ਸਾਧੂ ਸਤਮ ਜਾਣੋ ਨਾਨਕ ਪ੍ਰੀਤ ਕਾਰਨੰ ਸੁਖੇਨ ਬੈਨ ਰਤਨੰ ਰਚਨੰ ਕੁਸੁਮ ਬਰੰਗਨਹ ਰੋਗ ਸੋਗ ਵਿਯੋਗੰ ਸੋ ਨਾਨਕ ਸੁਖ ਨ ਸੁਪਨਹ ਪੁਨਹੇ ਮਹੱਲਾ ਪੰਜਵਾ ਏਕੋ ਅੰਕਾਰ ਸਤਿਗੁਰ ਪ੍ਰਸਾਦ ਹਾਥ ਕਲਮ ਅਗੰਮ ਮਸਤਕ ਲੇਖਾਵਤੀ ਉਰਜ ਰਹੋ ਸਭ ਸੰਗ ਅਨੂਪ ਰੂਪਾਵਤੀ ਉਸਤ ਕਹਿ ਨ ਜਾਏ ਮੁਖੋਂ ਤੁਹਾਰੀਆ ਮੋਹੀ ਦੇਖ ਦਰਸ ਨਾਨਕ ਬਲਿਹਾਰੀਆ ਸੰਸਭਾ ਮੈਂ ਬੈਸ ਕੇ ਕੀਰਤ ਮੈਂ ਕਹਾਂ ਅਰਪੀ ਸਭ ਸਿੰਗਾਰ ਜਿਹੋ ਜੀਓ ਸਭ ਦੇਵਾਂ ਆਸ ਪਿਆਸੀ ਸੇਜ ਸੋ ਕੰਤ ਵਿਛਾਈਅ ਹਰ ਹਮ ਮਸਤਕ ਹੋਵੈ ਭਾਗ ਤਾਂ ਸਾਜਨ ਪਾਈਐ ਸਖੀ ਕਾਜਲ ਹਾਰ ਤੰਬੋਲ ਸਭੈ ਕੇ ਸਾਜਿਆ ਸੋਲੈ ਕੀਏ ਸਿੰਗਾਰ ਕੇ ਅੰਜਨ ਪਜਿਆ ਜੇਕਰ ਆਵੈ ਕੰਤ ਤਾਂ ਸਭ ਕਿਛੁ ਪਾਈਐ ਹਰ ਹਾਂ ਕੰਤ ਵਾਜ ਸਿੰਗਾਰ ਸਭ ਬਿਰਥਾ ਜਾਈਐ ਜਿਸ ਘਰ ਵਸਿਆ ਕੰਤ ਸਾ ਵੱਡ ਭਗਨੇ ਤਿਸ ਬਣਿਆ ਹਬ ਸਿੰਗਾਰ ਸਾਈ ਸੋ ਹਗਨੇ ਹਉ ਸੁੱਤੀ ਹੋਏ ਅਚਿੰਤ ਮਨ ਆਸ ਪੁਰਾਈਐ ਹਰ ਹੰਝਾ ਕਰ ਆਇਆ ਕੰਤ ਤਾਂ ਸਭ ਕਿਛੁ ਪਾਈਆ ਆਸਾ ਇਤੀ ਆਸ ਕੇ ਆਸ ਪੁਰਾਈਐ ਸਤਿਗੁਰ ਪੈ ਦਿਆਲ ਤਾਂ ਪੂਰਾ ਪਾਈਐ ਮੈਂ ਤਨ ਅਵਗੁਣ ਬਹੁਤ ਕੇ ਅਵਗੁਣ ਛਾਇਆ ਹਰ ਹਾਂ ਸਤਿਗੁਰ ਪੈ ਦਿਆਲ ਤਾਂ ਮਨ ਠਹਿਰਾਇਆ ਕਹੋ ਨਾਨਕ ਬੇਅੰਤ ਬੇਅੰਤ ਆਇਆ ਦੁੱਤਰ ਸੰਸਾਰ ਸਤਿਗੁਰੂ ਉਤਰਾਇਆ ਮਿਟਿਆ ਆਵਾ ਗਾਉਣ ਜਾਂ ਪੂਰਾ ਪਾਇਆ ਹਰ ਹਾਂ ਅੰਮ੍ਰਿਤ ਹਰਿ ਕਾ ਨਾਮ ਸਤਿਗੁਰ ਤੇ ਪਾਇਆ ਮੇਰੇ ਹਾਥ ਪਦਮ ਆਂਗਣ ਸੁਖ ਵਸਨਾ ਸਖੀ ਮੋਰੈ ਕੰਠਰ ਤਨ ਪੇਖ ਦੁਖ ਨਸਨਾ ਬਸੋ ਸੰਗੋਪਾਲ ਸਗਲ ਸੁਖ ਰਾਸ ਹਰ ਹਰ ਹਾਂ ਰਿਧ ਸਿਧ ਨਵ ਨਿਧ ਬਸ ਜਿਸ ਸਦਾ ਕਰ ਪਰਤਰੇ ਰਾਵਣ ਜਾਹੇ ਸਹੀ ਤਲਾ ਜੀਐ ਨਿਤ ਪ੍ਰਤ ਹਿਰੇ ਪਰ ਦਰਬ ਸ਼ਿਦਰ ਕਤ ਟਹਕੀ ਐ ਹਰ ਗੁਣ ਰਮਤ ਪਵਿੱਤਰ ਸਗਲ ਕੁਲ ਤਾਰਈ ਹਰ ਹਾਂ ਸੁਣਤੇ ਪਏ ਪੁਨੀਤ ਪਾਰ ਬ੍ਰਹਮ ਵਿਚਾਰਈ ਉਪਰ ਬਣੇ ਆਕਾਸ ਤਲੈ ਤਰ ਸੋਹਤੀ ਦਰ ਦੰਦ ਜਮਕ ਬੀਜਲ ਮੁਖ ਜੋਹਤੀ ਖੋਜਤ ਫਿਰ ਉਪਦੇਸ਼ ਪੀਓ ਕਤ ਪਾਈਐ ਹਰ ਹਾਂ ਜੇ ਮਸਤਕ ਹੋਵੈ ਭਾਗ ਤਾਂ ਦਰਸ ਸਮਾਈਐ ਡਿੱਠੇ ਸਭੇ ਥਾਵ ਨਹੀਂ ਤੁਦ ਜਿਹਾ ਬਧੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ ਨਾਨ ਹਰ ਹਾਂ ਨਾਨਕ ਕਸਮਲ ਜਾਹੇ ਨਾਇ ਰਾਮਦਾਸ ਸਾਰ ਚਾਤੁਰਕ ਚਿਤ ਸੁ ਚਿਤ ਸੁ ਸਾਜਨ ਚਾਹੀਏ ਜਿਸ ਸੰਗ ਲਾਗੇ ਪ੍ਰਾਣ ਤਿਸੇ ਕੋ ਆਹੀਐ ਬਣ ਬਣ ਫਿਰ ਤੂੰ ਦਾਸ ਬੂੰ ਜਲ ਕਾਰਨੇ ਹਰ ਹਾਂ ਤੋਂ ਹਰ ਜਨ ਮੰਗੈ ਨਾਮ ਨਾਨਕ ਬਿਲਹਰਨੈ ਮਿਤਕਾ ਚੇਤ ਅਨੁਪਮ ਰਮ ਨ ਜਾਣੀਐ ਗਾਹਕ ਗੁਣੀ ਅਪਾਰ ਸੁ ਤਤ ਪਛਾਨੀਐ ਚਿਤ ਚਿਤ ਸਮਾਇ ਤਹੁ ਬੈ ਰੰਗ ਖਨਾ ਹਰ ਹਾਂ ਚੰਚਲ ਚੋਰੈ ਮਾਰ ਤਾਂ ਪਾਵੈ ਸਚ ਤਨਾ ਸੁਪਨੈ ਉਬੀ ਪਈ ਕਹਿਓ ਕੀ ਨਾ ਅੰਚਲਾ ਸੁੰਦਰ ਪੁਰਖ ਬਿਰਾਜਤ ਪੇਖ ਮਨ ਬੰਚਲਾ ਖੋਜੋ ਤਾਕੇ ਚਰਨ ਕਹੋ ਕਤ ਪਾਈਐ ਹਰ ਹਾਂ ਸੋਈ ਜਤਨ ਸਦਾਤਾਏ ਸਖੀ ਪ੍ਰਿਉ ਪਾਈਐ ਨੈਣਾ ਦੇਖੈ ਸਾਧ ਸੇ ਨੈਣ ਬੇਹਲਿਆ ਕਰਨ ਨਾ ਸੁਨਹਿ ਨਾਦ ਕਰਨ ਮੁੰਦ ਹਲਿਆ ਰਸਨਾ ਜਪੈ ਨਾਮ ਤਿਲ ਤਿਲ ਕਰ ਘਟੀਐ ਹੇ ਹਰ ਹਾਂ ਜਬ ਬਿਸਰੈ ਗੋਬਿੰਦ ਰਾਏ ਦਿਨੋ ਦਿਨ ਘਟੀਐ ਪੰਕਜ ਪਾਥੇ ਪੰਕ ਮਹਾਂ ਮਦ ਕੁੰਫਿਆ ਅੰਗ ਸੰਗ ਉਝਾਏ ਬਿਸਰ ਤੇ ਸੁੰਫਿਆ ਹੈ ਕੋਈ ਐਸਾ ਮੀਤ ਜੇ ਤੋਰੈ ਬਿਖਮ ਗਾਂਠ ਨਾਨਕ ਇੱਕ ਸ੍ਰੀ ਧਰਨਾਥ ਦੇ ਟੂਠੇ ਲੇ ਸਾਂਠ ਧਾਵੋ ਦਸਾ ਨੇਕ ਪ੍ਰੇਮ ਪ੍ਰਭ ਕਾਰਨੇ ਪੰਚਸਤਾਵੈ ਦੂਤ ਕਮਨ ਬਿਦਮਾਰਨੇ ਤੀਖਣ ਬਾਣ ਚਲਾਇ ਨਾਮ ਪ੍ਰਭ ਧਿਆਈਐ ਹਰ ਹਾਂ ਮਾਂ ਬਿਖਾਦੀ ਘਾਤ ਪੂਰਨ ਗੁਰ ਪਾਈਐ ਸਤਿਗੁਰ ਦੀਨ ਕੀਨੀ ਦਾਤ ਮੂਲ ਨਾਨਕ ਖੁੱਟਈ ਖਬ ਪੁੰਚੂ ਸਭ ਗੁਰਮੁਖ ਛੁਟਈ ਅੰਮ੍ਰਿਤ ਨਾਮ ਨਿਧਾਨ ਦਿੱਤਾ ਤੁਸ ਹਰ ਨਾਨਕ ਸਦਾ ਆਰਾਧ ਕਦੇ ਨਾ ਜਾਹੇ ਮਰ ਜਿੱਥੇ ਜਾਏ ਭਗਤ ਸੋ ਥਾਨ ਸੁਹਾਵਨਾ ਸਗਲੇ ਹੋਏ ਸੋ ਖਰ ਨਾਮ ਥਿਆਵਨਾ ਜੀ ਕਰਨ ਜੈਕਾਰ ਨਿੰਦਕ ਮੋਏ ਪਾਚ ਹੋਏ ਸੱਜਣ ਮਨ ਆਨੰਦ ਨਾਨਕ ਨਾਮ ਜਪ ਪਾਵਨ ਪਤਤ ਪੁਨੀਤ ਕਤਹਿ ਨਹੀਂ ਸੇਵੀਐ ਝੂਠੇ ਰੰਗ ਖੁਆਰ ਕਹਾਂ ਲਗ ਖੇਵੀਐ ਹਰ ਚੰਦ ਦੌਰੀ ਪੇ ਕਾਹੇ ਸੁਖ ਮਾਨਿਆ ਹਰ ਹਮ ਬੋਲਿਹਾਰੀ ਤਿੰਜ ਦਰਗਹਿ ਜਾਣਿਆ ਕੀਨੇ ਕਰਮ ਅਨੇਕ ਗਵਾਰ ਬਿਕਾਰ ਕਾਨ ਮਹਾਂ ਦੁਰਗੰਧਤ ਵਾਸ ਸਟ ਖੈ ਸ਼ਾਰ ਤਣ ਫਿਰ ਤੋ ਗਰਭ ਗੁਬਾਰ ਮਰਮ ਨਹਿ ਜਾਣਈ ਹਰ ਹਾਂ ਹਰ ਚੰਦੌਰੀ ਪੀ ਕਹਿ ਸੋਚ ਮਨਈ ਜਿਸ ਕੀ ਪੂਜੇ ਹੋ ਤਿਸੇ ਕੁਣ ਰੱਖਈ ਬੈਦ ਕਨਕੁ ਪਾਪ ਕਹਾਂ ਲੋ ਭਾਖਈ ਏਕੋ ਚੇਤ ਗਵਾਰ ਕਾਜ ਤੇਰਾ ਆਵਈ
ਹਰ ਹਾਂ ਬਿਨ ਨਾਵੈ ਤਨ ਸਾਰ ਬਿਰਥਾ ਸਭ ਜਾਵਈ ਔਖਦ ਨਾਮ ਅਪਾਰ ਮੋਲਕ ਪੀ ਜਾਈ ਮਿਲ ਮਿਲ ਖਾਵੈ ਸੰਤ ਸਗਲ ਕੋ ਦੀ ਜਾਈ ਜਿਸੇ ਪ੍ਰਾਪਤ ਹੋਏ ਤਿਸੈ ਹੀ ਪਾਵਨੇ ਹਰ ਹਾਂ ਹਰ ਜਹ ਬਲਿਹਾਰੀ ਤਿੰਨ ਜੇ ਹਰ ਰੰਗ ਰਾਵਨੇ ਵੈਦਾ ਸੰਦਾ ਸੰਗ ਇਕੱਠਾ ਹੋਇਆ ਔਖਦ ਆਏ ਰਾਸ ਵਿੱਚ ਆਪ ਖਲੋਇਆ ਜੋ ਜੋ ਉਹਨਾਂ ਕਰਮ ਸੋ ਕਰਮ ਹੋਏ ਪਸਰਿਆ ਹਰ ਹਾਂ ਦੁਖ ਰੋਗ ਸਭ ਪਾਪ ਤਨ ਤੇ ਖਿਸਰਿਆ ਚੋ ਬੋਲੇ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਮਣ ਜੋ ਇਸ ਪ੍ਰੇਮ ਕੀ ਤਮਕਿਓ ਹੋਤੀ ਸਾਟ ਰਮਨ ਹੋਤੇ ਸੁਰੰਕ ਨੈ ਜਿਨ ਸਿਰ ਦੀਨੇ ਕਾਟ ਪ੍ਰੇਮ ਪ੍ਰੀਤ ਪ੍ਰੇਮ ਤਨ ਖਚ ਰਹਿਆ ਬੀਚ ਨ ਰਾਈ ਹੋਤ ਚਰਨ ਕਮਲ ਮਨ ਬੇਦਿਓ ਬੂਜਨ ਸੁਰ ਸੰਜੋਗ ਸਾਗਰ ਮੇਰ ਉਦਿਆਨ ਬਾਣ ਨਵਖੰਡ ਬਸਦਾ ਭਰਮ ਮੂਸਨ ਪ੍ਰੇਮ ਪ੍ਰਮ ਕਾ ਗਨੋ ਏਕ ਕਰ ਕਰਮ ਮੂਸਨ ਮਸਕਰ ਪ੍ਰੇਮ ਕੀ ਰਹੀ ਜੋ ਅੰਬਰ ਛਾਏ ਵੀ ਦੇਹ ਬਾਦੇ ਕਮਲ ਜੋ ਭਵਰ ਰਹੇ ਲਪਟਾਏ ਜਪ ਤਪ ਸੰਜਮ ਹਰਖ ਸੁਖ ਮਾਣ ਮਹਿ ਤਿਅਰ ਗਰਭ ਮੂਸਨ ਨਿਮਖ ਪ੍ਰੇਮ ਪਾਰ ਪਾਰ ਵਾਰ ਜਾਉ ਦਿਉ ਸਰਬ ਮੂਸਨ ਮਰਮ ਨ ਜਾਣਈ ਮਰਤ ਹਿਰਤ ਸੰਸਾਰ ਪ੍ਰੇਮ ਪ੍ਰਾਮ ਨ ਬੇਦਿਓ ਉਰਜੋ ਮਿਤ ਵਿਵਹਾਰ ਕਬ ਦਾਪ ਜਬ ਜਾਰੀ ਹੈ ਬਿਸ਼ਰਤ ਪ੍ਰੇਮ ਬਿਹਾਲ ਮੂਸਨ ਤਬ ਹੀ ਮੂਸੀ ਹੈ ਬਿਸਰਤ ਪੁਰਖ ਦਇਆਲ ਜਾਕੋ ਪ੍ਰੇਮ ਸੁਭਾਉ ਹੈ ਚਰਨ ਚਿਤ ਮਨ ਮਾਹੇ ਨਾਨਕ ਬਿਰਹੀ ਬ੍ਰਹਮ ਕੇ ਆਣ ਨ ਕਤਹੁ ਜਾਹੇ ਲਖ ਕਾਠੀ ਉਚੋ ਖਣੋ ਚੰਚਲ ਚਿਤ ਬਿਹਾਲ ਨੀਚ ਕੀ ਨਿਮਰਤ ਕਣੀ ਕਰਨੀ ਕਮਲ ਜਮਾਲ ਕਮਲ ਨੈਣ ਅੰਜਨ ਸਾ ਸਿਆਮ ਚੰਦਰ ਬਦਨ ਚਿਤ ਚਾਰ ਮੂਸਨ ਮਗਨ ਮੈਂ ਰਾਮ ਸਿਉ ਖੰਡ ਖੰਡ ਕਰ ਹਾਰ ਮਗਨ ਭਇਓ ਪ੍ਰਿਆ ਪ੍ਰੇਮ ਸਿਉ ਸੂਦ ਨ ਸਿਮਰਤ ਅੰਗ ਪ੍ਰਗਟ ਭਇਓ ਸਭ ਲੋ ਮਹਿ ਨਾਨਕ ਅਧਮ ਪਤੰਗ ਮਗਨ ਭਇਓ ਪ੍ਰਿਯ ਪ੍ਰੇਮ ਸਿਉ ਸੂਦ ਨ ਸਿਮਰਤ ਅੰਗ ਪ੍ਰਗਟ ਭਇਓ ਸਭ ਲੋ ਮਹਿ ਨਾਨਕ ਅਧਮ ਪਤੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ ਆਪ ਲੜੀਵਾਰ ਚੱਲ ਰਹੇ ਸ੍ਰੀ ਸਹਿਜ ਪਾਠ ਸਰਵਣ ਕਰ ਰਹੇ ਸੀ ਹੁਣ ਸਮਾਂ ਹੈ ਸ਼ਬਦ ਚੌਂਕੀ ਸੋਦਰ ਦਾ ਸੇਵਾ ਨਿਭਾ ਰਹੇ ਹਨ ਸਤਿਕਾਰਯੋਗ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਤਿਨ੍ਹਾਂ ਦਾ ਰਾਗੀ ਜਥਾ ਆਓ ਤਿਨ੍ਹਾਂ ਦੇ ਪਾਸੋਂ ਗੁਰਬਾਣੀ ਸ਼ਬਦ ਕੀਰਤਨ ਨਾਲ ਜੁੜੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਆਸਾ ਮਹਲਾ ਪਹਿਲਾ ਸੋਹਣ ਵੱਡਾ ਆਖੇ ਸਭ ਕੋਏ ਕੇਵਟ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣ ਤੇਰਾ ਕੇਤਾ ਕੇਵਟ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣਾ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੈ ਨਾਹੀਂ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇ ਤੁਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣੇ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਉਤ ਭੁਖੇ ਖਾਏ ਚਲੀਏ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਇ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹਿ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ